ਪਿਆਰੀ ਸਾਧ ਸੰਗਤ ਜੀ, ਕੋਈ ਚੜ੍ਹਦੀਆਂ ਕਲਾ ਦਾ ਸਿੰਘ ਉੱਠੋ, ਖੜੋ ਕੇ ਇੱਕ ਜੈਕਾਰਾ ਬੁਲਾਓ, ਚੜ੍ਹਦੀਆਂ ਕਲਾ ਦਾ ਜੈਕਾਰਾ। ਮਾਤਾਵਾਂ ਬੀਬੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵੀ ਖੜੋ ਕੇ, ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਦਿਆਂ ਜੈਕਾਰਾ ਬੁਲਾਓ। ਆਹ

ਦੇਹਰਾਦੂਨ ਤੋਂ ਆਏ ਨੇ, ਮੈਂ ਵੀ ਦਿੱਲੀ ਤੋਂ ਆਇਆ। ਦੋਨਾਂ ਦੇ ਸ਼ਹਿਰ ਨੂੰ ਜ਼ਿਆਦਾ ਲੱਗਦਾ ਪਰ ਦਿੱਲੀ ਦੂਰ ਹੈ, ਕਿਲੋਮੀਟਰ ਨਾਪ ਕੇ ਦੇਖ ਲਿਆ ਜੀ। ਪਰ ਇੱਕ ਸਤਿਕਾਰ ਵਜੋਂ, ਕਿਉਂਕਿ ਸ਼ੁਰੂਆਤ ਹੋਈ ਸੀ ਪੰਥ ਦੀ ਪ੍ਰਮੁੱਖ ਮਹਾਨ ਹਸਤੀ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਨਾਲ, ਇਹ ਸੰਪੂਰਨਤਾ ਵੀ ਹੋਏਗੀ ਮਹਾਨ ਹਸਤੀ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ, ਸਿਰਫ ਨਾਮ ਦੇ ਸਾਧੂ ਨਹੀਂ ਬਾਕੀ ਵੀ ਸਾਧੂ ਨੇ। ਗੁਰੂ ਬਖਸ਼ਿਸ਼ ਕਰੇ, ਸਮੇਂ ਦਾ ਰਾਗ ਹੈ, ਇਹ ਦਿਨ ਚੱਲ ਰਹੇ ਨੇ ਮੇਘ ਮਲਹਾਰ ਦੇ, ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ। ਨਾਨਕ ਬਿਜਲੀਆਂ ਚਮਕਣ ਪੂਰਨ ਘਟਾ ਅਤ ਕਾਲੀਆਂ, ਬਰਸਨ ਮੇਘ ਅਪਾਰ, ਨਾਨਕ ਸੰਗਮ ਪੀਸ ਹੁੰਦੀਆਂ ਔਰ ਸ਼ਰਮ ਕਰਦੇ ਹਾਂ।

ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਸੱਜਣ ਮਿਲੇ ਸੱਜਣਾ, ਜਨ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨ ਧਿਆਇਆ, ਸੱਚੈ ਪ੍ਰੇਮ ਪਿਆਰ, ਮਨ ਹੀ ਤੇ ਮਨ ਮਾਨਿਆ, ਗੁਰੂ ਕਾ ਸ਼ਬਦ ਅਪਾਰ, ਇਹ ਸੱਜਣ ਮਿਲੇ ਨਾ ਵਿਛੜਿਆ ਹੈ, ਜੇ ਆਪ ਮਿਲੇ ਕਰਤਾ, ਇੱਕ ਨਾ ਦਰਸ਼ਨ ਕੀ ਪ੍ਰਤੀਤ, ਨਾ ਆਈਆਂ ਸ਼ਬਦ ਨਾ ਕਰੇ ਵਿਚਾਰ, ਵਿਛੜਿਆ ਕਾ ਕਿਆ ਵਿਛੜੈ, ਜਿਨ੍ਹਾਂ ਦੂਜੇ ਭਾਏ ਪਿਆਰ, ਮਨਮੁਖ ਸੇਤੀ ਦੋਸਤੀ, ਥੋੜਿਆਂ ਦਿਨ ਚਾਰ, ਇਸ ਪ੍ਰੀਤੀ ਟੁੱਟਦੀ ਬਲਮ ਨਾ ਹੋ ਬਈ, ਇਤ ਦੋਸਤੀ ਛਲਣ ਬੇਕਾਰ, ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ, ਨਾਮ ਨਾ ਕਰੇ ਪਿਆਰ, ਨਾਨਕ ਤਿੰਨ ਸਿਉਂ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਮਹੱਲਾ ਤੀਜਾ। ਇੱਕ ਸਦਾ ਇਕੱਤੇ ਰੰਗ ਰਹੇ, ਤਿੰਨ ਕਹਿ ਹਉ ਸਦ ਬਲਹਾਰੇ, ਜਾਉ ਤਨ ਮਨ ਧਨ ਅਰਪੀ, ਤਿੰਨ ਕਉ ਨਿਵ ਨਿਮ ਲਾਗੂ ਪਾਈ, ਤਿੰਨ ਮਿਲਿਆ ਮਨ ਸੰਤੋਖੀ ਹੈ, ਤ੍ਰਿਸ਼ਨਾ ਭੁੱਖ ਸਭ ਜਾਈ, ਨਾਨਕ ਨਾਮ ਰਤੀ ਸੁਖੀਏ ਸਦਾ, ਸੱਚੀ ਸਿਉ ਲਗਲਾਈ ਪੌੜੀ, ਤਿਸ ਗੁਰ ਕਹੋ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ, ਤਿਸ ਗੁਰ ਕਹੋ ਸਦ ਬਲਹਾਰਣੈ, ਜਿਨ ਹਰ ਸੇਵਾ ਬਣਤ ਬਣਾਈ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਤਿਸ ਗੁਰ ਕਹੋ ਸਾਬਾਸ ਹੈ, ਜਿਨ ਹਰ ਸੂਝੀ ਪਾਈ, ਨਾਨਕ ਗੁਰ ਵਿਟਹੋ ਵਾਰਿਆ, ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ। ਸਲੋਕ ਮਹੱਲਾ ਤੀਜਾ। ਤ੍ਰਿਸ਼ਨਾ ਦਾ ਦੀ ਜਲ ਮੋਈ, ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ, ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਮਹੱਲਾ ਤੀਜਾ। ਭੇਖੀ ਅਗਨ ਨਾ ਬੁਝਈ, ਚਿੰਤਾ ਹੈ ਮਨ ਮਾਹੀ, ਬਰਮੀ ਮਾਰੀ ਸਾਪ ਨਾ ਮਰੈ, ਤਿਉਂ ਨਿਗੁਰੇ ਕਰਮ ਕਮਾਹੀ, ਸਤਿਗੁਰ ਦਾਤਾ ਸੇਵੀ ਆਏ, ਸ਼ਬਦ ਵਸੈ ਮਨ ਆਈ, ਮਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ, ਸੁਖਾਂ ਸਿਰ ਸਦਾ ਸੁਖ ਹੋਏ, ਜਾਂ ਵਿੱਚੋਂ ਆਪ ਗਵਾਈ, ਗੁਰਮੁਖ ਉਦਾਸੀ ਸੋ ਕਰੇ, ਜੇ ਸੱਚ ਰਹੇ ਲਿਬਲਾਈ, ਚਿੰਤਾ ਮੂਲ ਨਾ ਹੋ ਗਈ, ਹਰ ਨਾਮ ਰਜਾ ਆਗਾਈ, ਨਾਨਕ ਨਾਮ ਬਿਨਾ ਨਹਿ ਛੂਟੀ ਆਏ, ਹੋਮੈ ਪਚਹਿ ਪਚਾਈ ਪੌੜੀ, ਜਿਨੀ ਹਰ ਹਰ ਨਾਮ ਧਿਆਇਆ, ਤਿੰਨੀ ਪਾਇੜੀ ਸਰਬ ਸੁਖਾ, ਸਭ ਜਨਮ ਤਿਨਾ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ, ਜਿਨੀ ਗੁਰ ਕੈ ਬਚਨ ਆਰਾਧਿਆ, ਤਿੰਨ ਵਿਸਰ ਗਏ ਸਭ ਦੁੱਖਾ, ਤੇ ਸੰਤ ਭਲੇ ਗੁਰਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁੱਖਾ, ਧਨ ਧਨ ਤਿਨਾ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ। ਸਲੋਕ ਮਹੱਲਾ ਤੀਜਾ। ਕਾਲ ਮਹਿ ਜਮ ਜੰਦਾਰ ਹੈ, ਹੁਕਮੇ ਕਾਰ ਕਮਾਏ, ਗੁਰ ਰਾਖੇ ਸੇ ਉਭਰੇ, ਮਨ ਮੁੱਖਾਂ ਦੇ ਸਜਾਏ, ਜਮ ਕਾਲੈ ਵਾਸ ਜਗ ਬਾਂਧਿਆ, ਤਿਸ ਦਾ ਫਰੂ ਨਾ ਕੋਏ, ਜਿਨ ਜਮ ਕੀਤਾ ਸੋ ਸੇਵੀ ਆਏ, ਗੁਰਮੁਖ ਦੁੱਖ ਨਾ ਹੋਏ, ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। ਮਹੱਲਾ ਤੀਜਾ। ਇਹਾ ਕਾਇਆ ਰੋਗ ਭਰੀ, ਬਿਨ ਸ਼ਬਦੈ ਦੁੱਖ ਹੋ ਮੈਂ ਰੋਗ ਨਾ ਜਾਈ, ਸਤਿਗੁਰ ਮਿਲੈ ਤਾਂ ਨਿਰਮਲ ਹੋਵੈ, ਹਰ ਨਾਮੋ ਮਨ ਵਸਾਈ, ਨਾਨਕ ਨਾਮ ਧਿਆਇਆ, ਸੁਖਦਾਤਾ ਦੁੱਖ ਵਿਸਰਿਆ, ਸਹਿਜ ਸੁਭਾਈ ਪੌੜੀ, ਜਿਨ ਜਗ ਜੀਵਨ ਉਪਦੇਸਿਆ, ਤਿਸ ਗੁਰ ਕਉ ਹਉ ਸਦਾ ਘੁਮਾਇਆ, ਤਿਸ ਗੁਰ ਕਉ ਹਉ ਖੰਨੀ ਆਏ, ਜਿਨ ਮਦ ਸੂਦਨ ਹਰ ਨਾਮ ਸੁਣਾਇਆ, ਤਿਸ ਗੁਰ ਕਉ ਹਉ ਵਾਰਣੈ, ਜਿਨ ਹਉਮੈ ਵੇਖ ਸਭ ਰੋਗ ਗਵਾਇਆ, ਤਿਸ ਸਤਿਗੁਰ ਕਉ ਵੱਡ ਪੁੰਨ ਹੈ, ਜਿਨ ਅਵਗੁਣ ਕੱਟ ਗੁਣੀ ਸਮਝਾਇਆ, ਸੋ ਸਤਿਗੁਰ ਤਿੰਨ ਕਉ ਭੇਟਿਆ, ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਸਲੋਕ ਮਹੱਲਾ ਤੀਜਾ।
ਭਗਤ ਕਰਹੇ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਉਹਨਾਂ ਕਉ ਧੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਏ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀ ਨਿਆ ਕਿਆ ਹੂ ਕਰੇ ਵਿਚਾਰੂ ਸ਼ਬਦ ਸਾਰ ਨਾ ਜਾਣਈ ਬਿਖ ਭੂਲਾ ਗਵਾਰੂ ਅਗਿਆਨੀ ਅੰਧ ਵਹੁ ਕਰਮ ਕਮਾਵੈ ਦੂਜੈ ਭਾਏ ਪਿਆਰੂ ਅਣਹੋਂਦਾ ਆਪ ਗਣਾਇੰਦੇ ਜਮ ਮਾਰ ਕਰੇ ਤਿਨ ਖੁਆਰੂ ਨਾਨਕ ਕਿਸਨੋ ਆਖੀਐ ਜਾ ਆਪੇ ਬਖਸ਼ਣ ਹਾਰ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਸਭ ਜੀ ਤੁਮਾਰੀ ਜਿਸ ਤੂੰ ਭਾਵੈ ਜਿਸ ਤੂੰ ਮੇਲ ਲਹੈ ਕਿਆ ਜੰਤ ਵਿਚਾਰੇ ਤੂੰ ਕਰਨ ਕਾਰਨ ਸਮਰੱਥ ਹੈ ਸੱਚ ਸਿਰਜਣਹਾਰੀ ਜਿਸ ਤੂੰ ਮਿਲੈ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਮੇਰਾ ਹਰ ਅਲਖ ਲਕਾਰੀ ਸਲੋਕ ਮਹੱਲਾ ਤੀਜਾ ਰਤਨਾ ਪਾਰਖ ਜੋ ਹੋਵੈ ਸੋ ਰਤਨਾ ਕਰੇ ਵਿਚਾਰੂ ਰਤਨਾ ਸਾਰ ਨਾ ਜਾਣਈ ਅਗਿਆਨੀ ਅੰਧ ਅੰਧਾਰੂ ਰਤਨ ਗੁਰੂ ਕਾ ਸ਼ਬਦ ਹੈ ਬੂਝੈ ਬੂਝਣ ਹਾਰ ਗੁਰ ਮੂਰਖ ਆਪ ਗਣਾਇੰਦੇ ਮਰ ਜੰਮੈ ਹੋਏ ਖੁਆਰ ਨਾਨਕ ਰਤਨਾ ਸੋਲ ਹੈ ਜਿਸ ਗੁਰਮੁਖ ਲੱਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਵਹਾਰ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾਂ ਉਰ ਧਾਰ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਨੀਆ ਹਰ ਨਾਮ ਨਾ ਲੱਗੋ ਪਿਆਰੂ ਮਤ ਤੁਮ ਜਾਣੋ ਓਏ ਜੀਵਨ ਵੇ ਓਏ ਆਪ ਮਾਰੇ ਕਰਤਾਰ ਹਉ ਮੈਂ ਵੱਡਾ ਰੋਗ ਹੈ ਭਾਏ ਦੂਜੈ ਕਰਮ ਕਮਾਏ ਨਾਨਕ ਮਨਮੁਖ ਜੀਵ ਨਿਆ ਮੂਏ ਹਰ ਵਿਸਰਿਆਂ ਦੁੱਖ ਪਾਏ ਪੌੜੀ ਜਿਸ ਅੰਤਰ ਹਿਰਦਾ ਸ਼ੁੱਧ ਹੈ ਤਿਸ ਜਨ ਕਉ ਹਉ ਕਉ ਸਭ ਨਮਸਕਾਰੀ ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਨ ਕਉ ਹਉ ਬਲਿਹਾਰੀ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਿਗੁਰ ਸਭਨਾ ਦਾ ਸਭਨਾ ਕਾ ਮਿਤ ਹੈ ਸਭ ਤਿਸੈ ਪਿਆਰੀ ਸਭ ਆਤਮ ਰਾਮ ਪਸਾਰਿਆ ਗੁਰ ਬੁੱਧ ਵਿਚਾਰੀ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉਮੈ ਕਰਮ ਕਮਾਹੀ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਏ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੀ ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਆ ਨਉ ਮੂੰਹ ਕਾਲੈ ਉੱਠ ਜਾਏ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੇ ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰ ਇੱਕੋ ਦਾਤਾ ਮੰਗੀਐ ਮਨ ਚੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ ਜਿਨ ਸੇਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਐ ਨਾਨਕ ਤਿੰਨ ਵਿੱਟ ਹੋਂ ਵਾਰਿਆ ਜਿਨ ਅਨਦਿਨ ਹਿਰਦੈ ਹਰ ਨਾਮ ਧਿਆਈਐ ਸਲੋਕ ਮਹੱਲਾ ਤੀਜਾ ਭਗਤ ਜਨਾ ਕਉ ਆਪ ਤੁਠਾ ਮੇਰਾ ਪਿਆਰਾ ਆਪੇ ਲਯਨ ਜਨ ਲਾਏ ਪਾਤਸ਼ਾਹੀ ਭਗਤ ਜਨਾ ਕਉ ਦਿੱਤੀ ਅਨ ਸਿਰ ਛਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ ਰਾਜੇ ਉਹ ਨਾ ਆਖੀਐ ਭੇੜ ਮਰਹੇ ਫਿਰ ਜੂਨੀ ਪਾਏ ਨਾਨਕ ਬਿਣ ਨਾਵੈ ਨੱਕੀ ਵੱਡੀ ਫਿਰਹੇ ਸੋਭਾ ਮੂਲ ਨਾ ਪਾਏ ਮਹੱਲਾ ਤੀਜਾ ਸੁਣ ਸਿੱਖਿਆ ਸਾਧਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੈ ਸਤਿਗੁਰ ਸੇਵਿਆਂ ਨਾਮ ਮਨ ਵਸੈ ਵਿੱਚੋਂ ਭਰਮ ਪਉ ਪਾਗੈ ਜਿਹਾ ਸਤਿਗੁਰ ਨੂੰ ਜਾਣੈ ਤੇਹੋ ਹੋਵੈ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੈ ਵਡਿਆਈ ਹਾਰ ਦਾਰ ਸੋਹਨ ਆਗੈ ਪੌੜੀ ਗੁਰਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੈ ਹਰ ਨਾਮ ਵਣੰਜੈ ਰੰਗ ਸਿਉ ਲਾਹਾ ਹਰ ਨਾਮ ਲੈ ਜਾਵੈ ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਭਾਵੈ
ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵੇ ਤਿੰਨਾ ਗੁਰਸਿੱਖਾਂ ਕਉ ਹਉ ਵਾਰਿਆ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਘਰ ਹੁੰਦੀ ਵੱਤ ਨਾ ਜਾਣਨੀ ਅੰਧੇ ਭਾਉ ਕੇ ਮੂਏ ਬਿਲਲਾਏ ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਬ੍ਰਹਮ ਭਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੈ ਅਨ ਦਿਨ ਹਰ ਬੈਰਾਗੀ ਪੌੜੀ ਸੇ ਗੁਰਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ ਗੁਰ ਸਤਿਗੁਰ ਨਾਮ ਰੜਾਇਆ ਤਿਨ ਹਉਮੈ ਦੁਬਿਧਾ ਪੰਨੀ ਬਿਨ ਹਰ ਨਾਵੈ ਕੋ ਮਿੱਤਰ ਨਾਹੀ ਵਿਚਾਰ ਡਿੱਠਾ ਹਰ ਜੰਨੀ ਜਿਨ੍ਹਾਂ ਗੁਰਸਿੱਖਾਂ ਕਉ ਹਰ ਸੰਤੁਸ਼ਟ ਹੈ ਤਿੰਨੇ ਸਤਿਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਧਿਆਏਂਦੇ ਤਿੰਨੀ ਚੜ੍ਹੀ ਚਵਗਣ ਬੰਨੀ ਸਲੋਕ ਮਹੱਲਾ ਤੀਜਾ ਮਨਮੁਖ ਕਾਇਰ ਕਰੂਪ ਹੈ ਬਿਨ ਨਾਵੈ ਨਕ ਨਾਹੀ ਅਣਜਨ ਤੰਦੈ ਵਿਆਪਿਆ ਦੁਸੁਪਨੈ ਪੀ ਸੁਖ ਨਾਹੀ ਨਾਨਕ ਗੁਰਮੁਖ ਹੋਵੈ ਤਾਂ ਉਭਰੈ ਨਾਹੀ ਤਾਂ ਬੱਧੇ ਦੁੱਖ ਸਹਾਹੀ ਮਹੱਲਾ ਤੀਜਾ ਗੁਰਮੁਖ ਸਦਾ ਦਰ ਸੋਹਣੇ ਗੁਰ ਕਾ ਸ਼ਬਦ ਕਮਾਹੀ ਅੰਤਰ ਸ਼ਾਂਤ ਸਦਾ ਸੁਖ ਦਰ ਸੱਚੈ ਸੋਭਾ ਪਾਹੀ ਨਾਨਕ ਗੁਰਮੁਖ ਹਰ ਨਾਮ ਪਾਇਆ ਸਹਿਜੇ ਸੱਚ ਸੁਮਾਹੀ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਨਾਨਕ ਹਰ ਨਾਮ ਲਿਵਲਾਈ ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ ਬਿਨ ਹੰਗੁਰ ਹਰ ਨਾਮ ਕਿੰਨਾ ਕਿਨੈ ਪਾਇਆ ਮੇਰੇ ਪਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ ਉਸ ਨੋ ਸੁਖ ਨਾ ਉਪਜੈ ਭਾਵੈ ਸੌ ਗੇੜਾ ਆਵਣ ਜਾਉ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲਿਵਲਾਉ ਮਹੱਲਾ ਤੀਜਾ ਇਹ ਮਨ ਐਸਾ ਸਤਿਗੁਰ ਖੋਜ ਲਾਉ ਜਿਤ ਸੇਵਿਆ ਜਨਮ ਮਰਨ ਦੁਖ ਜਾਏ ਸਹਸਾ ਮੂਲ ਨਾ ਹੋ ਗਈ ਹਉਮੈ ਸ਼ਬਦ ਜਲਾਏ ਕੂੜੈ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਪੂਰੈ ਕਰਮ ਸਤਿਗੁਰ ਮਿਲੈ ਹਰ ਜੀਓ ਕਿਰਪਾ ਕਰੀ ਰਜਾਏ ਪੌੜੀ ਜਿਸ ਕੈ ਘਰ ਦੀਵਾਨ ਹਾਰ ਹੋਵੈ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ ਮਾਨਸਾ ਕਿਹੋ ਦੀਵਾਨ ਹੋ ਕੋਈ ਨਸ ਭੱਜ ਨਿਕਲੈ ਹਰ ਦੇ ਸਭ ਹਰ ਦੀਵਾਨ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ ਤਿੰਨ ਹਿਰਦੈ ਤਿੰਨ ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ ਗੁਰਮੁਖ ਵਿਰਲੈ ਕਿਨੈ ਧਿਆਇਆ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜਗਤ ਮੋਵਾ ਬਿਰਥਾ ਜਨਮ ਗਵਾਏ ਦੂਜੈ ਭਾਈ ਅਤ ਦੁੱਖ ਲੱਗਾ ਮਰ ਜੰਮੈ ਆਵੈ ਜਾਏ ਵਿਸ਼ਟਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਏ ਨਾਨਕ ਬਿਨ ਨਾਵੈ ਜਮ ਮਾਰਸੀ ਅੰਤ ਗਿਆ ਪਛਤਾਏ ਮਹੱਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਭਾਈ ਸਭ ਘਟ ਭੋਗ ਵੈ ਲਿਪਤ ਰਹੇ ਅਲੱਖ ਨ ਲਖਣਾ ਜਾਈ ਪੂਰੈ ਗੁਰ ਵੇਖਾ ਲਿਆ ਸਭਨੀ ਸ਼ਬਦੇ ਸੂਝੀ ਪਾਈ ਪੁਰਖੈ ਸੇਵੈ ਸੇ ਪੁਰਖ ਹੋਵੈ ਜਿਨੀ ਹਉਮੈ ਸ਼ਬਦ ਜਲਾਈ ਜਿਸ ਤਿਸ ਕਾ ਸਰੀਕ ਕੋ ਨਾਹੀ ਨਾ ਕੋ ਕੰਟਕ ਵੈ ਰਾਈ ਨਿਚਲ ਰਾਜ ਹੈ ਸਦਾ ਤਿਸ ਕੇਰਾ ਨਾ ਆਵੈ ਨਾ ਜਾਈ ਆਨ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤਿਨ ਕਉ ਰੱਖਣ ਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਵੈ ਨਾਲ ਗੱਲਾਂ ਹਰ ਨਾਵੈ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਵਾਰਾ ਜਨ ਨਾਨਕ ਕਉ ਹਰ ਨਾਮ ਹਰ ਗੁਰ ਦੀਆ
ਹਰ ਹਲਤ ਪਲਤ ਸਦਾ ਕਰੀ ਨਿਸਤਾਰਾ। ਸਲੋਕ ਮਹੱਲਾ ਤੀਜਾ। ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੀ। ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ। ਸੱਚਾ ਸ਼ਬਦ ਖਸਮ ਸਮਾਹੀ। ਕੋਲ ਉਧਾਰੇ ਆਪਣਾ ਮੋਖ ਮਗਰ ਪਦਵੀ ਆਪੇ ਪਾਹੇ। ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਪਿਆ। ਜੋ ਗੁਰ ਚਰਨੀ ਜਨ ਪਾਹੇ। ਜਨ ਨਾਨਕ ਹਰਿ ਕਾ ਦਾਸ ਹੈ। ਕਰ ਕਿਰਪਾ ਹਰ ਲਾਜ ਰਖਾਈ। ਮਹੱਲਾ ਤੀਜਾ। ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਈ। ਹਉਮੈ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ। ਜਿਨ ਕਉ ਪੂਰਬ ਲਿਖਿਆ ਤਿਨਾਂ ਸਤਿਗੁਰ ਮਿਲਿਆ ਪ੍ਰਭ ਆਈ। ਨਾਨਕ ਗੁਰਪ੍ਰਸਾਦੀ ਉਭਰੈ। ਹਉਮੈ ਸ਼ਬਦ ਜਲਾਈ ਪੌੜੀ। ਹਰ ਨਾਮ ਹਮਾਰਾ ਪ੍ਰਭ ਅਭਿਗਤਾ। ਗੋਚਰਉ ਅਬਨਾਸੀ ਪੁਰਖ ਵਿਦਾਤਾ। ਹਰ ਨਾਮ ਹਮ ਸ੍ਰੀਵਹਿ ਹਰ ਨਾਮ ਹਮ ਪੂਜੈ। ਹਰ ਨਾਮੇ ਹੀ ਮਨ ਰਾਤਾ। ਹਰ ਨਾਮੈ ਜੇਵੜ ਕੋਈ ਅਵਰ ਨਾ ਸੂਜੈ। ਹਰ ਨਾਮੋ ਅੰਤ ਛਡਾਤਾ। ਹਰ ਨਾਮ ਦੀਆ ਗੁਰ ਪਰਉਪਕਾਰੀ। ਧਨ ਧਨ ਗੁਰੂ ਕਾ ਪਿਤ ਮਾਤਾ। ਹਾਉ ਸਤਿਗੁਰ ਆਪਣੇ ਕਹੋ ਸਦਾ ਨਮਸਕਾਰੀ। ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਸਲੋਕ ਮਹੱਲਾ ਤੀਜਾ। ਗੁਰਮੁਖ ਸੇਵ ਨਾ ਕੀਨੀਆ ਹਰ ਨਾਮ ਨਾ ਲੱਗੋ ਪਿਆਰ। ਸ਼ਬਦੈ ਸਾਧ ਨਾ ਆਇਓ ਮਰ ਜਨਮੈ ਵਾਰੋ ਵਾਰ। ਮਨਮੁਖ ਅੰਧ ਨਾ ਚੇਤਈ ਕਿਤ ਆਇਆ ਸੰਸਾਰੂ। ਨਾਨਕ ਜਿਨ ਕਉ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ। ਮਹੱਲਾ ਤੀਜਾ। ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸੂ। ਸਤਿਗੁਰ ਸੇਵਨ ਜਾ ਗਨ ਸੇ ਜੋ ਰੱਥੇ ਸਚ ਨਾਮ ਗੁਣਤਾਸ। ਮਨਮੁਖ ਅੰਧ ਨਾ ਚੇਤਨੀ ਜਨਮ ਮਾਰ ਹੋਹੇ ਬਿਨਾਸੂ। ਨਾਨਕ ਗੁਰਮੁਖ ਤਿੰਨੀ ਨਾਮ ਤੇ ਆਇਆ ਜਿਨ ਕਉ ਤੁਰ ਪੂਰਬ ਲਿਖਿਆਸ ਪੌੜੀ। ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ ਜਿਤ ਖਾਇਆ ਹਮ ਕਉ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੈ। ਹੋਰ ਪਹਿਨਣ ਕੀ ਹਮਾਰੀ ਸ਼ਰਦ ਗਈ। ਹਰ ਨਾਮ ਹਮਾਰਾ ਵਣਜ ਹਰ ਨਾਮ ਵਪਾਰੂ। ਹਰ ਨਾਮੈ ਕੀ ਹਮ ਕਉ ਸਤਿਗੁਰ ਕਾਰ ਕੁਨੀਂਦੀ। ਹਰ ਨਾਮੈ ਕਾ ਹਲ ਹਮ ਲਿਖਾ ਲਿਖਿਆ ਸਭ ਜਮਕੀ ਅਗਲੀ ਕਾਣ ਗਈ। ਹਰ ਕਾ ਨਾਮ ਗੁਰਮੁਖ ਕਿਨੈ ਵਿਰਲੈ ਧਿਆਇਆ ਜਿਨ ਕਉ ਧੁਰ ਕਰਮ ਪ੍ਰਾਪਤ ਲਿਖਤ ਪਈ। ਸਲੋਕ ਮਹੱਲਾ ਤੀਜਾ। ਜਗਤ ਅਗਿਆਨੀ ਅੰਧ ਹੈ ਦੂਜੈ ਭਾਈ ਕਰਮ ਕਮਾਏ। ਦੂਜੈ ਭਾਈ ਜੇ ਤੇ ਕਰਮ ਕਰੇ ਦੁਖ ਲੱਗੈ ਤਨ ਤਾਏ। ਗੁਰਪ੍ਰਸਾਦੀ ਸੁਖ ਉਪਜੈ ਜਾਂ ਸਤ ਗੁਰ ਕਾ ਸ਼ਬਦ ਕਮਾਏ। ਸੱਚੀ ਬਾਣੀ ਕਰਮ ਕਰੇ ਅਣਦਿਨ ਨਾਮ ਤੇ ਆਏ। ਨਾਨਕ ਜਿਤ ਆਪੇ ਲਾਏ ਤਿਤ ਲੱਗੇ ਕਹਿਣਾ ਕਛੂ ਕਿਛੂ ਨਾ ਜਾਏ। ਮਹੱਲਾ ਤੀਜਾ। ਹਮ ਘਰ ਨਾਮ ਖਜ਼ਾਨਾ ਸਦਾ ਹੈ ਗੁਰ ਕੈ ਸ਼ਬਦ ਅਪਾਰਾ। ਸਤਿਗੁਰ ਸ਼ਬਦ ਗੁਰੂ ਕਾ ਸਦ ਉਚਰੈ ਜੁਗ ਜੁਗ ਬਰਤਾਵਣਹਾਰਾ। ਇਹ ਮਨੁਆ ਸਦਾ ਸੁਖ ਵਸੈ ਸਹਿਜੇ ਕਰੇ ਵਾਪਾਰਾ। ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣਹਾਰਾ। ਨਾਨਕ ਜਿਸਨੋ ਨਦਰ ਕਰੇ ਸੋ ਪਾਏ ਸੋ ਹੋਵੈ ਦਰਸ ਚਿਆਰਾ ਪੌੜੀ। ਧਨ ਧਨ ਗੁਰੂ ਧਨ ਧਨ ਸੋ ਗੁਰਸਿੱਖ ਕਹੀ ਹੈ ਜੋ ਸਤਿਗੁਰ ਚਰਣੀ ਜਾਏ ਪਿਆ। ਧਨ ਧਨ ਸੋ ਗੁਰਸਿੱਖ ਕਹੀ ਹੈ ਜਿਨ ਹਰ ਨਾਮਾ ਮੁਖ ਰਾਮ ਕਹਿਆ। ਧਨ ਧਨ ਸੋ ਗੁਰਸਿੱਖ ਕਹੀ ਹੈ ਜਿਸ ਹਰ ਨਾਮ ਸੁਣਿਆ ਏ ਮਨ ਆਨੰਦ ਪਿਆ। ਧਨ ਧਨ ਸੋ ਗੁਰਸਿੱਖ ਕਹੀ ਹੈ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰਸਿੱਖ ਪਾਉ ਹਾਂ ਸਦਾ ਨਮਸਕਾਰੀ ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ। ਸਲੋਕ ਮਹੱਲਾ ਤੀਜਾ। ਮਨ ਹੱਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ। ਮਨ ਹੱਠ ਭੇਖ ਕਰ ਪਰਮ ਵੇ ਦੁੱਖ ਪਾਇਆ ਦੂਜੈ ਪਾਏ। ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ। ਗੁਰ ਸੇਵਾ ਤੇ ਮਨ ਨਿਰਮਲ ਹੋਵੈ ਅਗਿਆਨ ਅੰਧੇਰਾ ਜਾਏ। ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ। ਮਹੱਲਾ ਤੀਜਾ। ਸਬਦੈ ਸਾਧ ਨਾ ਆਇਓ ਨਾਮ ਨਾ ਲੱਗੋ ਪਿਆਰ। ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ। ਨਾਨਕ ਕਿਰਤ ਭਇਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ। ਧਨ ਧਨ ਸਤਿਗੁਰ ਸਤਿਪੁਰਖ ਸਤਿਗੁਰੂ ਹਮਾਰਾ। ਜਿਤ ਮਿਲਿਆ ਹਮ ਕਉ ਸ਼ਾਂਤ ਆਈ। ਧਨ ਧਨ ਸਤਿਪੁਰਖ ਸਤਿਗੁਰੂ ਹਮਾਰਾ। ਜਿਤ ਮਿਲਿਆ ਹਮ ਹਰ ਭਗਤ ਪਾਈ।
तन तन हर भगत सतगुरु हमारा जिसकी सेवा ते हम हार नाम लिवलाई। तन तन ज्ञानी सतगुरु हमारा जिन वैरी मित्र हम कहो सब सम दृष्ट दिखाई। धन धन सतगुरु मित्र हमारा जिन हर नाम से हमारी प्रीत बनाई। श्लोक महला पहला। घर ही मुंद वडेस पैर नित झूरे संभाले मिलद्या टलना हो गई जे नीयत रास करें। महला पहला। नानक गाली कूड़िया बाज प्रीत पया करे ते चर जाने भला कर। जिचर लेवा दे पौड़ी जिन उपाय जी तेन हर राखिया अमृत सचा नाउ भोजन चाखिया। तिप्त रहे आगाए मिटी पापा खिया सब अंतर अंदर एक वरतै किने विरलै लाखिया। जन नानक पय निहाल प्रभु की पाखिया। श्लोक महला तीजा। सतगुर ते सतगुर नो सब को वेखदा जेता जगत संसार डिठै मुक्त न हो गई जिचर शब्द न करे विचार। हौ मैं मैल न चुकई हा नाम न लगै प्यारू एक आपे बख्श मिलायनु दुबदा तज बेकार। नानक एक दर्शन देख मर मिलै सतगुर हेत प्यारू। महला तीजा। सतगुरु ना सेवियो मूर्ख अंध गवार दूजे भाई बहुत दुख लागा जलता करी पुकार। जिन कारण गुरु विसारिया से ना उपकरे अंति वार। नानक गुरमति सुख पाया बख्शे बख्शन हार। पौड़ी। तू आपे आप आप सब करता कोई दूजा होए सो अवरू कही है। हर आपे बोले आप बुलावे हर आपे जल थाल रब रही है। हर आपे मारे आपे हर आपे विछोड़े मन हर शरणी पड़ रही है। हर बिन कोई मार जीवाल ना सके मन होए नचिंद निसल होए रही है। उठदियां बहिंदियां सुतियां सदा सदा हर नाम ध्याई है। जन नानक गुरमुख हर लही है। हार बिन कोई मार जीवाल न सकै मन होए नचिंद निसल होए रही है। उठदियां बहिंदियां सुतियां सदा सदा हर नाम ध्याई है। जन नानक गुरमुख हर लही है। वाहिगुरु जी का खालसा वाहिगुरु जी के फतेह। सतनाम श्री वाहिगुरु जी। ओ सोदार राग आसा महला पहला। एक ओंकार सतगुर प्रसाद। सोदार तेरा केहा सो कर केहा जितवें सर्ब समाले वाजे तेरे नाद अनेक असंखा केते तेरे वावनहारे केते तेरे राग परिसं कही है केते तेरे गावन हारे। गावन तुदनो पवन पाणी बसंतर गावे राजा धर्म द्वारी। गावन तुदनो चित गुप्त लिख जान नौ लिख लिख धर्म विचारी। गावन तुदनो ईश्वर ब्रह्मा देवी सोहन तेरे सदा सवारी। गावन तुदनो इंद्र इंद्रासन बैठे देवत्या अंदर नाले। गावन तुदनो सिद्ध समाधि अंदर गावन तुदनो साध विचारी। गावन तुदनो जति सती संतोखी गावन तुदनो वीर करारी। गावन तुदनो पंडित पढ़न रखी सर जुग जुग वेदा नाले। गावन तुदनो मोहनिया मन मोहन सुरग मछ पयाले। गावन तुदनो रतन उपाए तेरे अठ साठ तीर्थ नाले। गावन तुदनो जोध महाबल सूरा गावन तुदनो खाणी चारे। गावन तुदनो खंड मंडल ब्रह्म मंडा

ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖਾਏ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਾਉ ਸਾਚੇ ਨਾਮ ਕੀ ਦਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਖ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ

ਜੇ ਵੜਿਆਪ ਤੇ ਵਡੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ ਖਸਮ ਬਸਾ ਰਹੇ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕੌ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਗਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜ ਕਾ ਗੈ ਕਰ ਤਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਈ ਠਾਕੁਰ ਕਾਹੀ ਮਨ ਭਉ ਕਰਿਆ ਊਡੇ ਊਡ ਆਵੈ ਸਹਿ ਕੋਸਾ ਤਿਸ ਬਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਮਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਂ ਕਾ

ਬਖਾਣਾ ਜੋ ਸੇਵ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਨ ਟੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹੇ ਨਾਨਕ ਮਾਨ ਮੇਰੇ ਸਦਾ ਰਹੋ ਅਰਨਾਲੇ ਸਾਚੇ ਸਾਹਿਬਾਲ ਕਿਆ ਨਾਹੀ ਕਰ ਦੇ ਰਹੇ ਕਰਤਾ ਦੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟ ਹੋ ਜਿਸ ਦੀਆਂ ਆਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਕਰ ਸੁਭਾ ਗਏ ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ

ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਅਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਧਾਰ ਤਮ ਸੰਸਾਰ ਚਰਨ ਲਗ ਦਰੀਐ ਸਭ ਨਾਨਕ ਬ੍ਰਹਮ ਪਸਾਰੋ।

ਤਰਸ ਪਇਓਈ। ਤਰਸ ਪਇਆ ਮਿਹ ਰਾਮਤ ਹੋਈ, ਸਤਿਗੁਰ ਸਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਇਆ ਮਿਹ

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ
1: ਅਰਦਾਸ ਤੇਰੇ ਕਮਰੀ ਤੇਰੇ ਪਾਲ ਨੂੰ ਸੰਤ ਕਰੇ।

बाद में बात कर

भगवान आज कई साल की समुद्र आए स्थान से बहुत देखने को होता है।

ततनाम वाहिगुरु साहिब जी एक ओंकार सतगुर प्रसाद हर गुण

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਰਿਆ ਗਏ ਅਰਦਾਸ ਹਮਾਰੀ।

ਸਤਿ ਸ਼੍ਰੀ ਅਕਾਲ।

ਮੁਖ ਲਾਵਾ ਗੁਰ ਸਿੱਖਾਂ ਕੀ ਕਾਲ ਆਏ ਪਈ ਜਿਨਹਾਰ ਨਾਮ ਤੇ ਆਵਾ।

0: परम सत्कारियो सतगुरां जी साजी निमाजी सत्संग जीओ अज असी 32वीं पौड़ी की विचार शुरू कर रहे जिथे गुरु नानक देव सच्चे पातशाह ने सानू सच्यार बनन की जात दसी है ते कूड़ की कंध तोड़न का तरीका दसिया और सहजे सहजे गावे को तां और साचा साहिब साच नाए फिर तीर्थ नहावां चेत पावां ये सारिया पौड़िया की लड़ीवार आप जी ने विचार सुने। जिस तरह तुसी गुरु दरबार तक पहुंचने वास्ते इन्हां पौड़िया राही स्टैप बाई स्टैप चढ़ते हो दरबार में हाजिर हो जाते। सचमुच इसे तरह गुरु पातशाह ने उन्हां पाए हुए भुलेखिया उन्हां गलत रवायतों बड़े सुंदर तरीके नाल उन्हां नूं समझाउण दा यतन किया। जिवें कि रात मुंदा संतोख तो लैके एका माई जुगत व्याई और आसन लोए लोए पंडार आदि दीयां पौड़ियां विच उन्हां जोगियां प्रति और साडे प्रति यह गल समझाउण की कृपा की है कि सिर्फ दिखावे दे चिन्ह धारण करन नाल सिर्फ दिखावे दे जोगी बनन नाल कोई भी परमेश्वर तक नहीं पहुंच सकता। परमेश्वर की प्राप्ति ते नेड़ता वास्ते सानू आपा भाव दूर करना पड़े और उसके हुक्म मनन उसकी रजा में चलन वाली जो प्रथा है उस दे धारनी होना पवे। पर महाराज ने उसका यह अर्थ नहीं समझना कि असी परमात्मा का अंत पा लें क्योंकि अंत असी पा ही नहीं सकते। हाँ यह ठीक है कि बूंद जदों समुद्र तो वक्री है तो उसनों बूंद कहा जाता पर जदों बूंद समुद्र में समा जाती है तो फिर वह समुद्र ही बन जाता। जिमें आप बाणी विच भी पढ़ रहे हैं जब हम होते तब तू नहीं अब तू ही मैं नहीं अनल अगम जैसे लहर मैं उदत जल केवल जल माए माधवे क्या कहिए ब्रह्म ऐसा जैसा मानिए होए न कैसा। असल विच परम पै गया उस परम के कारण असी तेरे तो वखरे हो गए। साड़ी हालत बिल्कुल ए है नरपत एक सिंहासन सोया सुपने भया भिखारी अछत राग विचरत दुख पाया सो गत भई हमारी। जिमें राजा सुपने विच देखता मैं मंगता बन गया ये परम है सुपना परम है क्योंकि सुपना कदों आता है जदों मनुख सुता होता है। इसे तरह अज्ञानता की नींद में सुता होया मनुख परम का शिकार हो जाता है। जिस तरह वो राजा राज हुंदिया होया भी भिखारी बन के दुखी हो रहा है सो गत भई हमारी साड़ी हालत भी हो रही है। पर गुरुदेव बड़ा तरस करते उन्होंने हिरदा बड़ा कोमल है वह सानू उस अकाल पुरख नाल इकमिक होया देखना चाहते हैं। हुण अज दी पौड़ी विच नाले नाल उसकी बेअंतता का जिक्र है ते नाले उस नाल इकमिक होण दी प्रेरणा ते जाच भी दसते एक दू जीवों लख होए जे एक जीव तो लख जीवा हो जा लख होए लख वी एक लख तो भी लख हो जा लख लख गेड़ा आखी है एक एक जीव नाल लख लख वारी उसका नाम आखण करी एक नाम जगदीश वो जो जगत का ईश है वो जो जगत का मालक है उसका नाम एक एक जीव नाल लख लख वारी भी कहा जाता पत पवड़िया चढ़ी है होए इक्कीस आख्या ये पौड़ियां पति दे राह दियां हैं। पति कौन है परमेश्वर अकाल पुरख ਉਸ ਵਾਹਿਗੁਰੂ ਅਕਾਲ ਪੁਰਖ ਤੱਕ ਪਹੁੰਚਣ ਲਈ ਇਹ ਪੌੜੀਆਂ ਤੇ ਜ਼ਰੂਰ ਨੇ, ਪਰ ਜਦੋਂ ਤੀਕਰ ਆਪਣੇ ਅੰਦਰੋਂ ਆਪਾ ਨਹੀਂ ਮਿਟੇਗਾ, ਜੇ ਫਿਰ ਆਪਣੇ ਆਪ ਦੀ ਵੱਖਰੀ ਹਸਤੀ ਕਾਇਮ ਰੱਖਣੀ ਹੈ ਤੇ ਇਕੀਸ ਨਹੀਂ ਹੋ ਸਕਦੀ। ਇਕੀਸ ਸ਼ਬਦ ਜਿਹੜਾ ਅਸੀਂ ਪੜ੍ਹ ਕੇ ਜਾਂਦੇ ਹਾਂ, ਪਰ ਜੇ ਇਸ ਨੂੰ ਥੋੜਾ ਸੰਧੀ ਛੇਦ ਕਰਕੇ ਵੇਖੀਏ, ਇੱਕ ਈਸ, ਈਸ ਦਾ ਮਤਲਬ ਹੈ ਈਸ਼ਵਰ, ਇੱਕ ਈਸ ਦਾ ਮਤਲਬ ਹੈ ਉਹਦੇ ਨਾਲ ਇੱਕ ਮਿੱਤਾ ਹੋ ਜਾ। ਹੁਣ ਇੱਕ ਮਿੱਤਾ ਉਦੋਂ ਹੋਵੇਗੀ ਜਦੋਂ ਹਉਮੈ ਮਿਟੇ, ਹਾਂ ਹਾਂ ਮੈਂ ਵਿੱਚੋਂ ਖੋਵੇ, ਦੂਜੀ ਦੁਰਮਤ ਸ਼ਬਦ ਹੋਵੇ, ਆਪਣੇ ਅੰਦਰੋਂ ਹਾਂ ਹਾਂ ਨੂੰ ਤੇ ਮੈਂ ਨੂੰ ਖੋਵੇ, ਦੂਰ ਕਰੇ। ਔਰ ਗੁਰੂ ਦੇ ਸ਼ਬਦ ਰਾਹੀਂ ਜਿਹੜੀ ਦੁਰਮਤ ਖੋਟੀ ਮੈਲ ਹੈ ਉਸਨੂੰ ਧੋਣਾ ਹੈ, ਫਿਰ ਕੀ ਹੋਵੇਗਾ, ਇਕੀਸ ਇੱਕਮਿਕ ਹੋ ਜਾਓ। ਪਰ ਗੁਰਦੇਵ ਕਹਿੰਦੇ ਨੇ ਇਹੋ ਜਿਹੀਆਂ ਗੱਲਾਂ ਸੁਣ ਕੇ, ਇਹ ਗੱਲਾਂ ਇਉਂ ਸਮਝੋ ਜਿਵੇਂ ਅਸਮਾਨ ਦੀਆਂ ਗੱਲਾਂ, ਉੱਚੀਆਂ ਗੱਲਾਂ। ਕਈ ਪਖੰਡੀ ਲੋਕਾਂ ਨੂੰ ਜਿਹੜੇ ਕੀੜਿਆਂ ਦੀ ਤਰ੍ਹਾਂ ਨੇ, ਪਾਪ ਕਰਦੇ ਕਰਾਉਂਦੇ ਕੁਝ ਨਹੀਂ ਤੇ ਚਾਹੁੰਦੇ ਨੇ ਅਸੀਂ ਵੀ ਇਸ ਅਵਸਥਾ ਤੱਕ ਪਹੁੰਚ ਜਾਈਏ, ਉਹ ਰੀਸ ਕਰਦੇ, ਉਹ ਯਤਨ ਕਰਦੇ। ਪਰ ਕਿਸੇ ਉਰਦੂ ਦੇ ਵਿਦਵਾਨ ਨੇ ਠੀਕ ਆਖਿਆ, ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ, ਦਾਨਾ ਖਾਕ ਮੇ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਜੇ ਕੁਝ ਬਣਨਾ ਹੈ ਤੇ ਆਪਣੀ ਹੋਮੇ ਮਿਟਾਉਣੀ ਪਵੇ। ਜਿਸ ਤਰ੍ਹਾਂ ਇੱਕ ਦਾਣਾ ਜਦ ਤੱਕ ਮਿੱਟੀ ਵਿੱਚ ਨਹੀਂ ਮਿਲਦਾ ਉਦੋਂ ਤੀਕਰ ਉਹ ਬੂਟਾ ਨਹੀਂ ਬਣ ਸਕਦਾ। ਗੁਰਦੇਵ ਕਹਿੰਦੇ ਆਪ ਗਵਾਈ ਹੈ ਤਾਂ ਸ਼ੈ ਪਾਈ ਹੈ ਔਰ ਕੈਸੀ ਚਤੁਰਾਈ। ਤੋ ਇਹ ਜਿਹੜੇ ਯਤਨ ਹਨ ਇਹ ਤਾਂ ਠੀਕ ਹਨ, ਪਰ ਇਹਨਾਂ ਯਤਨਾਂ ਦੀ ਸਫਲਤਾ ਤਾਂ ਹੈ ਜੇ ਆਪਣੇ ਅੰਦਰੋਂ ਹੋਮੇ ਮਿਟ ਜਾਏ। ਤੋ ਫਿਰ ਧਿਆਨ ਦਿਓ, ਇੱਕ ਦੂਜੀ ਪੌਣ ਲੱਖ ਹੋਏ, ਲੱਖ ਹੋਵੇ ਲੱਖ ਵੀ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼, ਏਕ ਰਾਹ ਪਤ ਪਵੜੀਆਂ, ਚੜੀਐ ਹੋਏ ਇਕੀਸ। ਜੇ ਸੱਚਮੁੱਚ ਆਪਣੇ ਅੰਦਰੋਂ ਹੋਮੇ ਮਿਟਾ ਕੇ ਸਿਰਫ ਦਿਖਾਵੇ ਮਾਤਰ ਸਿਮਰਨ, ਦਿਖਾਵੇ ਮਾਤਰ ਕੀਰਤਨ, ਕਿਉਂਕਿ ਜਦੋਂ ਗੁਰਬਾਣੀ ਦਾ ਵਿਸ਼ਾਲ ਅਧਿਐਨ ਕਰੀਦਾ ਤੇ ਸਭ ਗੱਲਾਂ ਦਾ ਚਰਨ ਹੋ ਜਾਵੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਗਾਵੈ ਰਾਗੀ ਨਾਦੀ ਬੇਦੀ ਉਹ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੇ, ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੇ, ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਦੀਜੇ, ਦਿਲੋਂ ਮੁਹੱਬਤ ਜਿਨ ਸੇ ਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰਤੇ ਇਸ਼ਕ ਖੁਦਾਏ ਰੰਗ ਦੀ ਧਾਰ ਕੇ, ਵਿਸਰਿਆ ਜਿਨ ਨਾਮ ਤੇ ਤੋਏ ਪਾਰ ਥੀਏ, ਆਪ ਦੀਏ ਲੜ ਲਾਏ ਡਰ ਦਰਵੇਸ਼ ਸੇ, ਤਿਨ ਧਨ ਜਣੇ ਦੀ ਮਾਓ ਆਏ ਸਫਲ ਸੇ। ਤੋ ਗੁਰਦੇਵ ਕਿਤਨੇ ਪਿਆਰ ਨਾਲ ਕਹਿੰਦੇ, ਇਸਦਾ ਇਹ ਮਤਲਬ ਨਹੀਂ ਉਸਦਾ ਨਾਮ ਨਹੀਂ ਜਪਣਾ ਹੈ, ਇੰਨੀ ਵਾਰੀ ਜਪਣਾ ਹੈ ਕਿ ਜਪਦਿਆਂ ਜਪਦਿਆਂ ਹੋਮੇ ਵਿੱਚੋਂ ਖਤਮ ਹੋ ਜਾਏ ਤੇ ਇਕੀਸ ਹੋ ਜਾਏ, ਇੱਕਮਿਕ ਹੋ ਜਾਏ। ਪਰ ਹੁੰਦਾ ਕੀ ਹੈ ਕਿ ਸੁਣ ਗੱਲਾਂ ਆਕਾਸ਼ ਕੀ, ਇਹ ਬਹੁਤ ਉੱਚੀਆਂ ਗੱਲਾਂ ਸੁਣਦੇ ਨਾਲੇ ਨੂੰ ਸਿਆਰੀ ਹੈ, ਸੁਣ ਸੁਣ ਕੇ ਕੀਤਾ ਆਈ ਰੀਸ, ਜਿਹੜੇ ਕਰਦੇ ਕਰਾਂਦੇ ਕੁਝ ਨਹੀਂ, ਕੀੜਿਆਂ ਵਾਂਗੂ ਧਰਤੀ ਤੇ ਰੀਂਗ ਰਹੇ, ਪਰ ਰੀਸ ਕਰਨੀ ਚਾਹੁੰਦੇ ਨੇ, ਬਰਾਬਰੀ ਕਰਨੀ ਚਾਹੁੰਦੇ ਨੇ, ਉਹਨਾਂ ਦੀ ਉਹ ਬਰਾਬਰੀ, ਉਹਨਾਂ ਦੀ ਉਹ ਹੋਮੇ, ਉਹਨਾਂ ਦਾ ਉਹ ਦਿਖਾਵਾ ਤੇ ਪਖੰਡ ਕਿਵੇਂ ਹੈ, ਜਿਵੇਂ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ। ਇਹ ਕੀੜਿਆਂ ਵਾਲੀ ਰੀਸ ਕਰਨ ਵਾਲੀ ਗੱਲ ਹੈ, ਨਿਰਾ ਇਹਨਾਂ ਯਤਨਾਂ ਦੇ ਭਰੋਸੇ ਨਹੀਂ ਰਿਹਾ। ਪਾਤਸ਼ਾਹ ਫਿਰ ਕਹਿੰਦੇ ਨੇ, ਨਾਨਕ ਨਦਰੀ ਪਾਈ ਹੁੰਦੀ ਹੈ, ਉਹਦੀ ਬਖਸ਼ਿਸ਼ ਜ਼ਰੂਰ ਚਾਹੀਦੀ, ਉਹਦੀ ਮਿਹਰ ਜ਼ਰੂਰ ਚਾਹੀਦੀ ਹੈ, ਔਰ ਉਸਦੀ ਮਿਹਰ ਤਾਂ ਹੀ ਮਿਲਦੀ ਹੈ ਜੇ ਮਨੁੱਖ ਆਪਣੇ ਅੰਦਰੋਂ ਹੋਮੇ ਛੱਡ। ਆਖੇ ਕੀਤਾ ਕਰਨਾ ਸਰਵ ਰਜਾਈ, ਕਿਛ ਕੀਤਾ ਜੇ ਕਰ ਸਕੀਏ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੇ ਤਿਉਂ ਰੱਖੀਏ, ਮੇਰੇ ਹਰ ਜੀਉ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਕੈ, ਜਿਉਂ ਭਾਵੇ ਤਿਵੇ ਬਖਸ਼। ਜੇ ਕੋਈ ਆਖੇ ਮੈਂ ਰਸਨਾ ਨਾਲ ਸਿਮਰਨ ਕੀਤਾ, ਮੈਂ ਸਰੀਰ ਨਾਲ ਸੇਵਾ ਕੀਤੀ, ਆਖਿਆ ਕਹਿੰਦੇ ਨੇ ਸਭ ਜੀਉ ਪਿੰਡ ਦੀਆ ਤੁਦੇ ਆਪੇ ਕਾਰੈ ਲਾਏ, ਜੇ ਆਤੂ ਹੁਕਮ ਕਰੈ ਤੇ ਕੋ ਕਰਮ ਕਮਾਵੇ, ਜੇ ਆ ਤੁਦ ਤੁਰ ਲਿਖ ਪਾਇਆ। ਸਾਡੀ ਹਉਮੈ ਨੂੰ ਖਤਮ ਕਰਨ ਵਾਸਤੇ ਗੁਰਦੇਵ ਨੇ ਆਖਿਆ, ਇਹ ਗੱਲ ਸੁਣੋ, ਪੰਚ ਤਤ ਕਰ ਤੁਦ ਸਿਸ਼ਟ ਸਭ ਸਾਜੀ। ਹੇ ਅਕਾਲ ਪੁਰਖ, ਤੂੰ ਸਾਰੀ ਸਿਸ਼ਟੀ ਪੰਜਾਂ ਤੱਤਾਂ ਵਿੱਚ ਬਣਾਈ, ਜੇ ਤੁਹਾਡੇ ਵਿੱਚੋਂ ਕੋਈ ਕਰ ਸਕਦਾ ਕੋਈ ਛੇਵਾਂ ਕਰਿਓ, ਜੇ ਕਿਸ ਕੀਤਾ ਹੋਵੇ ਕੋਈ ਛੇਵਾਂ ਤੱਤ ਬਣਾ ਕੇ ਵਿਖਾ ਦਿਓ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ, ਇੱਕ ਮਨ ਮੁਖ ਕਰੇ ਸਿਰ ਹੋਵੇ, ਹਰ ਕੀ ਵਡਿਆਈ ਹਾਂ ਆਖ ਨਾ ਸਕਾਂ, ਹਾਂ ਮੂਰਖ ਮੁਗਧ ਅਜਾਨ। ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ, ਸ਼ਰਨਾਗਤ ਪਿਆ ਅਜਾਨ। ਗੱਲ ਕੀ, ਪਾਤਸ਼ਾਹ ਕਹਿੰਦੇ ਨੇ ਸਭ ਕੁਝ ਕਰਦੇ ਆ, ਉਹਦੀ ਨਜ਼ਰ ਤੋਂ ਬਿਨਾਂ, ਉਹਦੀ ਬਖਸ਼ਿਸ਼ ਤੋਂ ਬਿਨਾਂ ਇੱਥੇ ਤੱਕ ਕੋਈ ਨਹੀਂ ਪਹੁੰਚ ਸਕਦਾ। ਤੇ ਜੇ ਕੋਈ ਉਸਦੀ ਨਜ਼ਰ ਤੋਂ ਬਿਨਾਂ ਪਹੁੰਚਣ ਦੀ ਡੀਂਗ ਮਾਰਦਾ ਤੇ ਉਹਦੀ ਉਹ ਡੀਂਗ ਕੀ ਹੈ? ਕੂੜੀ, ਕੂੜੈ, ਠੀਸ। ਠੀਸ ਦਾ ਮਤਲਬ ਹੈ ਗੱਪ, ਉਹਦੀ ਠੀਕ ਗੱਪ ਹੈ, ਪਹੁੰਚਿਆ ਕੋਈ ਨਹੀਂ, ਕਿਉਂਕਿ ਉਸਦੀ ਰਹਿਮਤ ਤੋਂ ਬਿਨਾਂ, ਉਹਦੀ ਨਜ਼ਰ ਤੋਂ ਬਿਨਾਂ ਸਾਡੇ ਸਾਰੇ ਯਤਨ ਵੀ ਕਾਮਯਾਬ ਨਹੀਂ ਹੋ ਸਕਦੇ। ਇਸ ਲਈ ਗੁਰੂ ਸਾਹਿਬ ਉਸ ਹਉਮੈ ਨੂੰ ਵਿੱਚੋਂ ਕੱਢਣ ਵਾਸਤੇ ਕਿਤਨੇ ਪਿਆਰ ਨਾਲ ਸਮਝਾਉਂਦੇ ਨੇ, ਇੱਕ ਦੂਜੀ ਬੋਲਾ ਕਿਉਂ ਹੈ। ਹਾਂਜੀ ਵੀਰ ਜੀ,
1: ਗੁਰੂ ਪਿਆਰੇ ਸਾਧ ਸੰਗਤ ਜੀ, ਗੁਰਬਾਣੀ ਦਾ ਜੋ ਵਿਸ਼ਾ ਹੈ ਇਹ ਕੇਵਲ ਤੋਤੇ ਵਾਕਣ ਰਟਣ ਵਾਲਾ ਨਹੀਂ, ਇਹ ਤਾਂ ਇਸ ਨੂੰ ਪੜ੍ਹ ਕੇ ਹਿਰਦੇ ਵਿੱਚ ਵਸਾਉਣਾ ਹੈ ਅਤੇ ਫਿਰ ਜੋ ਕੁਝ ਇਹ ਆਖਦੀ ਹੈ ਉਸ ਉੱਤੇ ਅਮਲ ਕਰ। ਪਰ ਅਸੀਂ ਕਈ ਗੱਲਾਂ ਗੁਰਬਾਣੀ ਤੋਂ ਲਾਂਭੇ ਹੋ ਕੇ ਆਪਣੇ ਕਈ ਨਵੇਂ ਪ੍ਰੋਗਰਾਮ ਆਪਣੇ ਕੋਲ ਬਣਾ ਲੈਂਦੇ, ਆਪ ਵੀ ਗੁੰਮਰਾਹ ਹੋ ਜਾਂਦੇ ਹਾਂ ਅਤੇ ਗੁਰੂ ਕੀ ਸੰਗਤਾਂ ਨੂੰ ਗੁੰਮਰਾਹ ਕਰਦੇ ਨੇ। ਕਈ ਤਾਂ ਤੁਸੀਂ ਦੇਖਿਆ ਪਾਣੀ ਦੇ ਅੰਦਰ ਪੜ੍ਹ ਕੇ ਵੇਖਿਆ ਅਤੇ ਇੰਨਾ ਸਿਮਰਨ ਲੱਖਾਂ ਜੀਵਾਂ ਹੋ ਜਾਣ, ਇੱਕ ਇੱਕ ਜੀਵ ਜਿਹੜਾ ਲੱਖ ਲੱਖ ਵਾਰੀ ਆਖੀ ਉਹਦਾ ਪਰਮਾਤਮਾ ਦਾ ਨਾਮ ਕਹਿਣ, ਫਿਰ ਵੀ ਜਦੋਂ ਤੱਕ ਇਕਲੀ ਚ ਨਹੀਂ ਹੋਵੋਗੇ, ਹਮੇ ਨਹੀਂ ਅੰਦਰੋਂ ਜਾਏਗੀ, ਮਿਲਾਪ ਨਹੀਂ ਹੋਵੇਗਾ। ਪਰ ਅਸੀਂ ਤਾਂ ਇੱਥੇ ਗੁੰਮਰਾਹ ਹੋ ਕੇ ਕਈ ਵਾਰ ਅਸੀਂ ਗੁਰਬਾਣੀ ਨੂੰ ਵੀ ਅਸੀਂ ਵੰਡਣਾ ਸ਼ੁਰੂ ਕਰਦੇ ਨੇ, ਗੁਰਬਾਣੀ ਦੀਆਂ ਰਸੀਦਾਂ ਕੱਟਣੀਆਂ ਸ਼ੁਰੂ ਕਰਦੇ ਨੇ, ਇੰਨੇ ਪਾਸ ਜਪਜੀ ਸਾਹਿਬ ਦੇ ਅਰਦਾਸ ਕਰੋ ਰਸੀਦਾਂ ਕਟਾਓ, ਇੰਨੇ ਪਾਸ ਜਪਜੀ ਸਾਹਿਬ ਦੇ ਕਰਾਂਗੇ, ਭਾਈ ਗਿਣਤੀ ਮਿਣਤੀ ਨਾਲ ਨਹੀਂ ਪਰਮਾਤਮਾ ਦਾ ਮਿਲਾਪ ਹੋਣਾ। ਇੱਥੇ ਤੇ ਮਿਲਾਪ ਹੋਣਾ ਹੈ, ਲੇਖਾ ਛੋੜ ਲੇਖਾ ਛੁੱਟ ਹੈ ਹਮ ਨਿਰਗੁਣ ਲਿਓ, ਇੱਥੇ ਤੇ ਬਖਸ਼ਿਸ਼ ਹੋਣੀ ਹੈ। ਤੇ ਸਾਰੀ ਪੌੜੀ ਦਾ ਵੀਰ ਜੀ ਨੇ ਬੜੇ ਵਿਸਤਾਰ ਨਾਲ ਬੜੇ ਪਿਆਰ ਨਾਲ ਇਹਦੇ ਆਪ ਜੀ ਨੂੰ ਇਹਦੇ ਅਰਥ ਦੱਸ ਕੇ ਤੇ ਆਖਰੀ ਇਸ ਪੌੜੀ ਦੇ ਅੰਦਰ ਮਹਾਰਾਜ ਫਿਰ ਨਤੀਜਾ ਕੱਢਦੇ ਨੇ ਤੇ ਹੁਕਮ ਕਰ ਰਹੇ ਨੇ ਨਾਨਕ, ਫਿਰ ਕਿਵੇਂ ਮਿਲਾਪ ਹੋ ਸਕਦਾ ਜੀ? ਐਂਡ ਵੀ ਨਹੀਂ ਹੋ ਸਕਦਾ, ਐਂਡ ਵੀ ਨਹੀਂ ਹੋ ਸਕਦਾ, ਫਿਰ ਕਿਵੇਂ ਹੋ ਸਕਦਾ? ਨਾਨਕ ਨਗਰੀ ਪਾਈਏ, ਹੇ ਨਾਨਕ, ਨਾਨਕ ਦਾ ਤੱਕਾ ਮੁਕਤਾ ਹੈ, ਇਹਦਾ ਅਰਥ ਹੈ ਹੇ ਨਾਨਕ ਨਦਰੀ ਪਾਈਏ, ਉਹਦੀ ਮਿਹਰ ਨਾਲ, ਉਹਦੀ ਬਖਸ਼ਿਸ਼ ਨਾਲ ਉਸਦੀ ਪ੍ਰਾਪਤੀ ਹੁੰਦੀ ਹੈ। ਜਿਹੜੀ ਗੁਰਬਾਣੀ ਦੇ ਅਨੁਕੂਲ ਨਹੀਂ ਹਨ, ਕਹਿੰਦੇ ਕੂੜੀ ਕੂੜੈ ਠੀਕ, ਕੂੜੈ ਕੂੜੇ ਦੀ, ਇਹ ਕੇਵਲ ਤੇ ਕੇਵਲ ਉਹਦੀ ਗੱਪ ਹੀ ਹੈ, ਇਹਦੇ ਹੋਰ ਕੋਈ ਇਹਦੇ ਅੰਦਰ ਹੋਰ ਕੋਈ ਇਹਦੇ ਅੰਸ਼ ਨਹੀਂ ਹੈ ਇਹਦੇ ਅੰਦਰ। ਸੋ ਸਤਿਸੰਗ ਜੀ, ਸਾਧ ਸੰਗਤ ਜੀ, ਇੱਕ ਮੈਂ ਗੱਲ ਹੋਰ ਕਲੀਅਰ ਕਰ ਦੇਵਾਂ, ਸਿਮਰਨ ਕਹਿੰਦੇ ਕਿਹਨੂੰ ਨੇ ਇਹ ਪਤਾ ਹੋਣਾ ਚਾਹੀਦਾ। ਘੱਟੋ ਘੱਟ ਜੋ ਅਸੀਂ ਕਰਨਾ ਹੈ ਸਾਨੂੰ ਪਤਾ ਤੇ ਹੋਵੇ। ਹੁਣ ਵੀਰ ਜੀ ਨੇ ਬੜੇ ਚੰਗੀ ਤਰ੍ਹਾਂ ਸਮਝਾਇਆ, ਗਿਣਤੀਆਂ ਮਿਣਤੀਆਂ ਨੂੰ ਹੀ ਸਿਮਰਨ ਨਹੀਂ ਕਿਹਾ ਜਾਂਦਾ, ਕੇਵਲ ਗਿਣਤੀ ਦੀਆਂ ਕੇਵਲ ਗਿਣਤੀ ਮਿਣਤੀ ਦੀਆਂ ਮਾਲਾਵਾਂ ਜਿਹੜੀਆਂ ਨੇ ਕਾਊਂਟ ਕਰ ਲੈਣਾ ਵੀ ਇੰਨੀ ਵਾਰੀ ਮੈਂ ਰਾਮ ਕਿਹਾ ਜਾਂ ਇੰਨੀ ਵਾਰੀ ਮੈਂ ਵਾਹਿਗੁਰੂ ਕਿਹਾ ਜਾਂ ਇੰਨੀ ਵਾਰੀ ਮੈਂ ਅੱਲਾਹ ਕਿਹਾ। ਤੇ ਹਜ਼ੂਰ ਕਹਿੰਦੇ ਨੇ ਰਾਮ ਰਾਮ ਸਭ ਕੋ ਕਹਿ ਕਹਿ ਰਾਮ ਨਾ ਹੋਏ। ਕਹਿਣ ਨੂੰ ਤੇ ਹਰ ਕੋਈ ਰਾਮ ਕਹੀ ਜਾਂਦਾ ਹੈ, ਪਰ ਕਹਿਣ ਨਾਲ ਹੀ ਥੋੜ੍ਹੀ ਨਾ ਕੋਈ ਰਾਮ ਹੋ ਜਾਂਦਾ। ਕਹਿਣ ਦੇ ਨਾਲ ਹੀ ਰਾਮ ਅੰਦਰ ਪ੍ਰਵੇਸ਼ ਥੋੜ੍ਹੀ ਨਾ ਕਰਦਾ ਹੈ। ਤਿੰਨ ਗੱਲਾਂ ਚੇਤੇ ਰੱਖਣੀਆਂ, ਪੜ੍ਹਨਾ ਬਹੁਤ ਜ਼ਰੂਰ ਹੈ। ਜ਼ੁਬਾਨ ਦਾ ਕੰਮ ਹੈ, ਦਿਮਾਗ ਦਾ ਕੰਮ ਹੈ, ਅੱਖਾਂ ਦਾ ਕੰਮ ਹੈ, ਫਿਰ ਹੈ ਬੁੱਝ, ਫਿਰ ਜੋ ਪੜ੍ਹਿਆ ਉਹਨੂੰ ਬੁੱਝਣਾ ਬਹੁਤ ਜ਼ਰੂਰੀ ਹੈ, ਵਿਚਾਰ ਬਹੁਤ ਜ਼ਰੂਰੀ ਕਰਨੀ ਹੈ। ਫਿਰ ਇੱਥੇ ਵੀ ਗੱਡੀ ਰੁਕਦੀ ਨਹੀਂ ਹੈ, ਮਨ ਵਸਾਉਣ ਆ, ਜੋ ਪੜ੍ਹਿਆ ਜੋ ਬੁੱਝੇ ਸਮਝੇ ਫਿਰ ਉਹਨੂੰ ਮਨ ਵਿੱਚ ਵਸਾਉਣਾ। ਜੇ ਕੇਵਲ ਪੜ੍ਹਨ ਤੱਕ ਹੀ ਰਹੇ ਫਿਰ ਕਿਵੇਂ ਗੱਲ ਬਣੇਗੀ। ਮੈਨੂੰ ਇੱਕ ਸਾਖੀ ਚੇਤੇ ਆ ਗਈ, ਇੱਕ ਸਾਧ ਕੋਲ ਕੁਝ ਚੇਲੇ ਪੜ੍ਹਨ ਵਾਸਤੇ ਆ। ਅਸੀਂ ਜੀ ਰੱਬ ਨੂੰ ਮਿਲਣਾ, ਕਿਵੇਂ ਮਿਲੀਏ? ਬੈਠੋ, ਸਿਮਰਨ ਕਰਦੇ ਹਾਂ, ਇਹ ਕੰਮ ਕਰਿਆ ਕਰੋ। ਹੁਣ ਉਸਤਾਦ ਇੱਕ ਘੰਟਾ ਦੋ ਘੰਟੇ ਕਰੇ, ਉਹ ਚਾਰ ਚਾਰ ਘੰਟੇ ਕਰਨ, ਉਹ ਜ਼ਿਆਦਾ ਦੇਰ ਤੱਕ ਕਰਨ, ਉਹਨਾਂ ਨੂੰ ਕੋਈ ਰਸਮ ਦੱਸੇ ਇੱਕ ਵਾਰੀ ਕਰਨ ਦੇ ਲਈ, ਉਹ ਪੰਜ ਪੰਜ ਵਾਰੀ ਕਰਨ, ਕਿਉਂਕਿ ਚਾਹ ਬਹੁਤ ਹੈ ਅੰਦਰ। ਤੇ ਜਦੋਂ ਕਾਫੀ ਸਮਾਂ ਬਤੀਤ ਹੋ ਗਿਆ, ਸਾਲ ਨਿਕਲ ਗਿਆ, ਇਹਨਾਂ ਦੇ ਮਨ ਵਿੱਚ ਆਈ ਗੱਲ ਤੇ ਕੋਈ ਬਣੀ ਨਹੀਂ। ਜਿੰਨਾ ਉਹ ਕਹਿੰਦੇ ਨੇ ਅਸੀਂ ਦੁੱਗਣਾ ਤਿੱਗਣਾ ਕਰੀ ਜਾ ਰਹੇ ਹਾਂ ਤੇ ਗੱਲ ਕੋਈ ਬਣੀ ਨਹੀਂ। ਉਹਨਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ਸਾਨੂੰ ਰੱਬ ਕਦੋਂ ਮਿਲੇਗਾ, ਸਾਨੂੰ ਗਿਆਨ ਕਦੋਂ ਹੋਏਗਾ? ਕਹਿੰਦੇ ਕੋਈ ਨਹੀਂ, ਠਹਿਰੋ ਅਜੇ ਤੁਸੀਂ। ਫਿਰ ਦੂਜੇ ਤੀਜੇ ਦਿਨ ਸਾਨੂੰ ਰੱਬ ਕਦੋਂ ਮਿਲੇਗਾ, ਸਾਨੂੰ ਗਿਆਨ ਕਦੋਂ ਹੋਏਗਾ? ਕਹਿੰਦੇ ਠਹਿਰ ਜਾਓ, ਪਤਾ ਲੱਗ ਜਾਏਗਾ। ਇੱਕ ਦਿਨ ਉਹ ਸ਼ਗਿਰਦ ਉੱਠੇ ਤੇ ਵੇਖਿਆ ਉਸਤਾਦ ਉੱਥੇ ਹੈ ਹੀ ਨਹੀਂ। ਕਹਿੰਦੇ ਚਲੋ ਗਏ ਹੋਣਗੇ ਕਿਧਰੇ। ਇੰਤਜ਼ਾਰ ਕਰਦੇ ਰਹੇ, ਦਸ ਗਿਆਰਾਂ ਵੱਧ ਗਏ, ਉਸਤਾਦ ਹੋਰੀ ਆਏ ਕੋਈ ਨਾ, ਇਹ ਲੱਭਣ ਤੁਰ ਪਏ ਸਾਡਾ ਉਸਤਾਦ ਕਿੱਥੇ ਚਲੇ ਗਏ। ਸਾਰਾ ਪਿੰਡ ਸਾਰਾ ਸ਼ਹਿਰ ਗਾਹ ਮਾਰਿਆ, ਉਹਨਾਂ ਨੂੰ ਆਪਣਾ ਉਸਤਾਦ ਨਜ਼ਰ ਹੀ ਨਹੀਂ ਆਇਆ। ਅਚਾਨਕ ਸ਼ਾਮਾਂ ਨੂੰ ਕਿਸੇ ਨੇ ਦੱਸ ਪਾਈ ਵੀ ਤੁਹਾਡਾ ਜਿਹੜਾ ਟੀਚਰ ਹੈ, ਤੁਹਾਡਾ ਜਿਹੜਾ ਸਾਧ ਹੈ, ਉਹ ਤੇ ਗੰਗਾ ਦੇ ਕਿਨਾਰੇ ਹੈ, ਇਹ ਦੌੜੇ ਉੱਧਰ। ਗੰਗਾ ਦੇ ਕਿਨਾਰੇ ਵੇਖਿਆ ਜੀ, ਗੰਗਾ ਦੇ ਵਿੱਚ ਖੜੇ ਨੇ ਸਾਡੇ ਉਸਤਾਦ ਜੀ। ਕੀ ਕਰਦੇ ਪਏ? ਇਸ਼ਾਰਾ ਕਰਤਾ, ਬੋਲਣਾ ਨੀ, ਚੁੱਪ, ਵੇਖੀ ਜਾਓ ਬਸ। ਵੇਖਿਆ ਕੀ ਕਰਦੇ ਨੇ? ਉਸਤਾਦ ਜੀ ਨਾਲ ਇੱਕ ਖੋਤਾ ਵਾਲਿਆ ਹੋਇਆ ਨਾਲ, ਤੇ ਉਹਦੇ ਉੱਤੇ ਪਾਣੀ ਪਾਈ ਜਾ ਰਹੇ ਨਾਲ ਦੀ ਨਾਲ ਗੰਗਾ ਦਾ। ਫਿਰ ਕਹਿਣ ਕੀ ਕਰੇ? ਬੋਲਣਾ ਨੀ ਕੁਛ, ਫਿਰ ਉੱਕਰੇ। ਤੇ ਤਿੰਨ ਚਾਰ ਵਾਰੀ ਪੁੱਛਿਆ ਨਾ, ਉਹ ਕਹਿਣ ਲੱਗੇ ਤੁਹਾਨੂੰ ਦੇਖਦਾ ਨੀ, ਮੈਂ ਚਾਹੁੰਦਾ ਇਹ ਗਾਂ ਬਣ ਜਾਏ। ਹੁਣ ਉਹ ਕਹਿੰਦੇ ਇਹ ਗਾਂ ਕਿਵੇਂ ਬਣ ਜਾਏਗਾ? ਕਹਿੰਦੇ ਕਿਉਂ, ਗੰਗਾ ਦਾ ਪਾਣੀ ਹੈ, ਸਵੇਰ ਤੋਂ ਮੈਂ ਲੱਗਾ ਹੋਇਆ ਇਹਦੇ ਉੱਤੇ ਪਾਉਣ ਵਾਸਤੇ, ਇਹ ਗਾਂ ਕਿਉਂ ਨਾ ਬਣੇਗਾ? ਕਹਿੰਦੇ ਨਹੀਂ ਨਹੀਂ ਨਹੀਂ, ਇਹ ਨਹੀਂ ਗਾਂ ਬਣ ਸਕਦਾ। ਕਹਿੰਦੇ ਅੱਛਾ, ਨਹੀਂ ਬਣ ਸਕਦਾ? ਕਹਿੰਦੇ ਮੈਨੂੰ ਬਾਹਰ ਕੱਢ ਕੇ ਨਾ ਇਹਦੇ ਮੱਥੇ ਤੇ ਓਮ ਲਿਖ ਦਾਂਗਾ। ਕਹਿੰਦੇ ਪਏ ਲਿਖ ਦਿਓ, ਤਾਂ ਵੀ ਇਹਨੇ ਗਾਂ ਤੇ ਨਹੀਂ ਬਣ ਜਾਣਾ। ਕਹਿੰਦੇ ਮੇਰੀ ਹਰ ਇੱਕ ਅੰਗ ਦੇ ਉੱਤੇ ਗ੍ਰੰਥਾਂ ਵੇਦਾਂ ਸ਼ਾਸਤਰਾਂ ਨੂੰ ਅੰਕਿਤ ਕਰ ਦੇਵਾਂਗਾ। ਕਹਿੰਦੇ ਤਾਂ ਵੀ ਇਹਨੇ ਗਾਂ ਨਹੀਂ ਬਣਨਾ। ਕਹਿੰਦੇ ਮੈਂ ਇਹਦੇ ਉੱਤੇ ਗਾਂ ਦੀ ਸਾਰੀ ਖਲ ਮੜ ਦੇਵਾਂਗਾ। ਕਹਿੰਦੇ ਤਾਂ ਵੀ ਇਹਨੇ ਗਾਂ ਨਹੀਂ ਬਣਨਾ। ਕਹਿੰਦੇ ਕਿਉਂ? ਕਹਿੰਦੇ ਇਹਨੇ ਤਾਂ ਕਿਹੜਾ ਦੁੱਧ ਦੇ ਦੇਣਾ, ਇਹ ਤਾਂ ਖੋਤਾ ਹੀ ਰਹੇਗਾ ਨਾ, ਇਹਦਾ ਬੋਲਣਾ ਖੋਤਾ ਵਰਗਾ ਰਹੇਗਾ, ਇਹਦਾ ਤੁਰਨਾ ਖੋਤੇ ਵਰਗਾ ਰਹੇਗਾ, ਇਹਦੀਆਂ ਹਰਕਤਾਂ ਖੋਤੇ ਵਰਗੀਆਂ ਰਹਿਣਗੀਆਂ। ਤੁਸੀਂ ਭਾਵੇਂ ਇਹਦੇ ਉੱਤੇ ਸਾਰੇ ਗ੍ਰੰਥ ਲਿਖ ਲਓ, ਭਾਵੇਂ ਇਹਦੀ ਜਿਹੜੀ ਸ਼ਕਲ ਹੈ ਗਾਂ ਵਰਗੀ ਬਣਾ ਲਿਓ, ਅਸਲ ਵਿੱਚ ਇਹ ਖੋਤਾ ਹੀ ਰਹੇਗਾ। ਤੇ ਉਹ ਆਖਣਗੇ ਤੁਹਾਡੇ ਸਵਾਲ ਦਾ ਜਵਾਬ ਹੈ, ਤੁਸੀਂ ਵੀ ਨਿਰੇ ਖੋਤੇ ਹੀ ਰਹੋਗੇ ਜਦ ਤੱਕ ਕੇਵਲ ਤੇ ਕੇਵਲ ਇਹ ਮੰਤਰ ਆਪਣੇ ਉੱਤੇ ਲੱਦੀ ਰੱਖੋਗੇ, ਬਸ ਆਪਣੇ ਅੰਦਰ ਗੁਣ ਨਹੀਂ ਵਸਾਓਗੇ। ਤੁਸੀਂ ਰਾਮ ਰਾਮ ਤੇ ਬਹੁਤਾ ਕੀਤਾ ਹੈ, ਪਰ ਰਾਮ ਦੇ ਕੋਈ ਗੁਣ ਵੀ ਅੰਦਰ ਲੈ ਕੇ ਗਏ ਹੋ? ਵਾਹਿਗੁਰੂ ਵਾਹਿਗੁਰੂ ਤੇ ਬਹੁਤ ਕੀਤਾ ਅਸੀਂ ਲੋਕਾਂ ਨੇ, ਕਿ ਵਾਹਿਗੁਰੂ ਦੇ ਗੁਣ ਅਸੀਂ ਅੰਦਰ ਲੈ ਕੇ ਗਏ ਹਾਂ। ਤੇ ਜੇ ਨਹੀਂ ਲੈ ਕੇ ਗਏ ਤੇ ਫਿਰ ਭਗਤ ਕਬੀਰ ਜੀ ਨੇ ਤਾਂ ਸਾਨੂੰ ਸਮਝਾਇਆ ਵੀ ਫਿਰ ਜਿੰਨੇ ਮਰਜ਼ੀ ਗਿਣਤੀਆਂ ਮਿਣਤੀਆਂ ਕਰੀ ਜਾਓ, ਇਹਦਾ ਜਿਹੜਾ ਫਾਇਦਾ ਹੈ ਉਹ ਕੋਈ ਵੀ ਨਹੀਂ। ਇੱਕ ਹੋਰ ਮੈਨੂੰ ਸਾਖੀ ਚੇਤੇ ਆ ਗਈ, ਇੱਕ ਹਿੰਦੂ ਵੀਰ ਮਾਲਾਵਾਂ ਬਹੁਤ ਫੇਰਦੇ ਸਨ, ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਮ ਰਾਮ ਦਾ ਉਚਾਰਨ ਕਰਨਾ ਮਾਲਾ ਤੋਂ ਲੈ ਕੇ, ਤੇ ਨਾਲ ਹੀ ਉਹਨਾਂ ਦੇ ਇੱਕ ਸਰਦਾਰ ਵੀਰ ਵੀ ਸਨ, ਉਹ ਵੀ ਮਾਲਾ ਬਹੁਤ ਫੇਰਦੇ ਸਨ, ਉਹ ਵੀ ਵਾਹਿਗੁਰੂ ਵਾਹਿਗੁਰੂ ਬਹੁਤ ਕਰਦੇ ਸਨ। ਸਾਰੇ ਪਿੰਡ ਵਿੱਚ ਉਹਨਾਂ ਦੀ ਮਾਨਤਾ ਸੀ ਵੀ ਜੇ ਸਿਮਰਨ ਕਰਨਾ ਸਿੱਖਣਾ ਹੈ
2: ਤੇ ਇਹਨਾਂ ਦੋਵਾਂ ਕੋਲੋਂ ਸਿੱਖੋ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੇ ਹੱਥ ਵਿੱਚ ਮਾਲਾ ਰਹਿੰਦੀ ਹੈ, ਉਹ ਰਾਮ ਰਾਮ ਕਰਦੇ ਰਹਿੰਦੇ ਨੇ, ਇਹ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ ਨੇ, ਬੜਾ ਸਤਿਕਾਰ ਉਹਨਾਂ ਦਾ। ਕੁਦਰਤੀ ਭਾਣਾ ਵਾਪਰਿਆ, ਕਦੇ ਯਾਤਰਾ ਤੇ ਜਾ ਰਹੇ ਸਨ ਨਾਲ ਹੀ ਪਿੰਡ ਵਾਲੇ, ਤੇ ਨਾਲ ਹੀ ਇਹ ਤੇ ਐਕਸੀਡੈਂਟ ਹੋ ਗਿਆ, ਸਾਰੇ ਮਰ ਗਏ। ਜੋ ਸਾਰੇ ਮਰ ਗਏ ਤੇ ਪਹੁੰਚ ਕੇ ਦਰਬਾਰ ਦੇ ਵਿੱਚ ਹੁਣ ਹਿਸਾਬ ਕਿਤਾਬ ਹੋ ਰਿਹਾ, ਫਲਾਣੇ ਨੂੰ ਇੱਥੇ ਪਾ ਦਿਓ, ਉਹਨੂੰ ਆਹ ਜੂਨੀ ਦੇ ਦਿਓ, ਉਹਨੂੰ ਇਹ ਨਰਕ 'ਚ ਪਾ ਦਿਓ, ਤੇ ਸਾਰੇ ਗੱਲਾਂ ਕਰਦੇ ਵੀ ਇਹਨਾਂ ਨੂੰ ਤੇ ਹੁਣ ਬਖਸ਼ਿਸ਼ ਹੋਈ ਜਾਣੀ ਹੈ, ਕਿਉਂਕਿ ਸਾਰੀ ਉਮਰ ਇਹਨਾਂ ਨੇ ਮਾਲਾ ਫੇਰੀ ਹੈ, ਰਾਮ ਰਾਮ ਤੇ ਵਾਹਿਗੁਰੂ ਵਾਹਿਗੁਰੂ ਕੀਤਾ, ਇਹਨਾਂ ਨੂੰ ਪਰਮ ਅਵਸਥਾ ਮਿਲ ਗਈ ਕਿ। ਪਰ ਜਦੋਂ ਉਹਨਾਂ ਦੀ ਵਾਰੀ ਆਈ, ਉਹਨਾਂ ਦਾ ਹਿਸਾਬ ਕਿਤਾਬ ਹੋਇਆ, ਤੇ ਗੱਲ ਉਹਨਾਂ ਦੀ ਵੀ ਨਹੀਂ ਬਣੀ। ਸਵਾਲ ਕਰਤਾ ਲੋਕਾਂ ਨੇ ਵੀ, ਅਸੀਂ ਗਵਾਹ ਹਾਂ ਇਸ ਚੀਜ਼ ਦੇ, ਸਾਨੂੰ ਪਤਾ ਸੀ ਕਿ ਪ੍ਰਭੂ ਦੀ ਦਰਗਾਹ ਵਿੱਚ ਨਾਮ ਸਿਮਰਨ ਦਾ ਮੁੱਲ ਪੈਂਦਾ ਹੈ, ਪਰ ਇਹ ਕੀ ਚੱਕਰ ਹੈ? ਸਾਡੇ ਕੋਲੋਂ ਪੁੱਛੋ, ਜਿੰਨਾ ਰਾਮ ਇਹਨਾਂ ਨੇ ਜਪਿਆ, ਜਿੰਨਾ ਵਾਹਿਗੁਰੂ ਇਹਨਾਂ ਨੇ ਜਪਿਆ, ਤੇ ਤੁਸੀਂ ਇਹਨਾਂ ਨੂੰ ਵੀ ਸਾਡੇ ਨਾਲ ਹੀ ਬੰਨ ਦਿੱਤਾ, ਇਹ ਕੀ ਚੱਕਰ? ਉਹ ਆਖਣ ਲੱਗੇ, ਰਾਮ ਤੇ ਇਹਨਾਂ ਨੇ ਬਹੁਤ ਜਪਿਆ, ਪਰ ਮਾਪੇ ਹਮੇਸ਼ਾ ਦੁਖੀ ਰਹੇ ਇਹਦੇ ਕੋਲੋਂ। ਹੁਣ ਰਮਾਇਣ ਦੇ ਵਿੱਚ ਰਾਮ ਤੇ ਇਹ ਸਮਝਾ ਰਿਹਾ ਕਿ ਭਾਵੇਂ ਮਤਰੇਈ ਮਾਂ ਕਿਉਂ ਨਾ ਹੋਵੇ, ਫਿਰ ਵੀ ਉਹਦਾ ਮਾਣ ਰੱਖਣ ਵਾਸਤੇ, ਉਹਦੀ ਮਨ ਦੀ ਮੁਰਾਦ ਪੂਰੀ ਕਰਨ ਵਾਸਤੇ ਇੱਕ ਪੁੱਤਰ ਨੂੰ ਆਪਣਾ ਸਭ ਕੁਝ ਤਿਆਗ ਦੇਣਾ ਚਾਹੀਦਾ। ਪਰ ਇਹਨੇ ਰਾਮ ਰਾਮ ਤੇ ਬੜਾ ਕੇ ਪਰ ਮਾਪਿਆਂ ਨੂੰ ਹਮੇਸ਼ਾ ਦੁਖੀ ਰੱਖਿਆ, ਇਹਨੂੰ ਮੈਂ ਕਿਵੇਂ ਇਹਦੀ ਮੁਕਤੀ ਕਰ ਦੇਵਾਂ? ਕੇਵਲ ਰਾਮ ਕਹਿਣ ਨਾਲ ਹੀ ਰਾਮ ਨਹੀਂ ਹੋਏਗਾ ਇਹ, ਤੇ ਦੂਜੇ ਪਾਸੇ ਜੀ ਵਾਹਿਗੁਰੂ ਵਾਹਿਗੁਰੂ ਕੀਤਾ ਇਹਨੇ, ਕੋਈ ਸ਼ੱਕ ਨਹੀਂ ਹੈ, ਪਰ ਇਹਨੇ ਕਦੇ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਹੀ ਕੋਈ ਨਹੀਂ। ਗੁਰੂ ਨਾਨਕ ਦੇਵ ਜੀ ਤੇ ਜਿੱਥੇ ਵੀ ਗਏ ਤੇ ਲੰਗਰ ਲਾਉਂਦੇ ਰਹੇ, ਪਰ ਇਹਨੇ ਕਿਸੇ ਨੂੰ ਪ੍ਰਸ਼ਾਦਾ ਛਕਾਇਆ ਹੀ ਨਹੀਂ, ਕਿਸੇ ਨੂੰ ਕੀ, ਇਹਨੇ ਆਪਣੇ ਮਾਪਿਆਂ ਦੀ ਸੇਵਾ ਚੱਜ ਨਾਲ ਕੀਤੀ ਕੋਈ ਨਹੀਂ, ਇਹਨੇ ਤੇ ਆਪਣੇ ਮਾਪਿਆਂ ਦੇ ਮੂੰਹ ਵਿੱਚ ਨਿਵਾਲਾ ਨਹੀਂ ਪਾਇਆ, ਇਹ ਵੀ ਕਿਵੇਂ ਸਿਮਰਨ ਹੋਇਆ? ਇਸ ਕਰਕੇ ਇਹਦਾ ਸਿਮਰਨ ਦੀ ਕੋਈ ਵੈਲਿਊ ਨਹੀਂ। ਭਾਵ ਉਚਾਰਨ ਕਰਨਾ ਜ਼ਰੂਰ ਹੈ, ਪਰ ਜੋ ਉਚਾਰਨ ਕਰਦੇ ਪਏ ਹਾਂ ਉਹਦੇ ਸਾਰੇ ਗੁਣ ਸਾਡੇ ਅੰਦਰ ਆ ਜਾਣੇ ਚਾਹੀਦੇ ਨੇ। ਗੁਣ ਕਹਿ ਗੁਣੀ ਸਮਾਵਣਿਆਂ ਵਾਲੀ ਗੱਲ, ਅਕਾਲ ਪੁਰਖ ਵਾਹਿਗੁਰੂ ਜੇ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਾਂ, ਤੇ ਘੱਟੋ ਘੱਟ ਧੰਨ ਗੁਰੂ ਨਾਨਕ ਦੇਵ ਦੇ ਜਿੰਨੇ ਗੁਣ ਸਾਨੂੰ ਪਤਾ ਨੇ ਉਹਦੇ ਵਿੱਚੋਂ ਕੁਝ ਦੇ ਸਾਡੇ ਅੰਦਰ ਆਣ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਲੋਕ ਚੇਤੇ ਆ ਗਿਆ, ਆਇਆ, ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਕੁੱਤਾ ਭਜਦਾ ਉਵੇਂ ਭਜੋ। ਕੁੱਤੇ ਦੇ ਹੱਥ ਵਿੱਚ ਮਾਲਾ ਵੇਖੀ ਕਦੇ ਕਿਸੇ ਨੇ? ਕੁੱਤੇ ਦੀ ਜ਼ੁਬਾਨ ਵਿੱਚੋਂ ਕਦੇ ਵੇਖਿਆ ਆਪਣੇ ਮਾਲਿਕ ਦਾ ਨਾਮ ਬੋਲਦਿਆਂ ਬੋਲਦਿਆਂ? ਮੈਂ ਕੁੱਤਾ ਰੱਖਿਆ ਹੋਵੇ ਆਪਣੇ ਘਰ, ਕੁੱਤਾ ਮਨਿੰਦਰ ਪਾਸ ਵੀ ਮਨਿੰਦਰ ਪਾਸ ਵੀ ਥੋੜਾ ਜਪਦਾ। ਪਰ ਸਤਿਗੁਰ ਕਹਿੰਦੇ ਜਿਵੇਂ ਉਹ ਜਪਦਾ ਉਵੇਂ ਤੂੰ ਜਪ। ਇਹ ਤੇ ਬੜੀ ਵਿਡੰਬਣਾ ਹੋ ਗਈ, ਨਾ ਉਹ ਸਾਡਾ ਨਾਂ ਲੈ ਰਿਹਾ, ਨਾ ਉਹਦੇ ਹੱਥ ਵਿੱਚ ਕੋਈ ਮਾਲਾ ਹੈ, ਨਾ ਹੀ ਉਹਨੇ ਕੋਈ ਉਹ ਕੀਤਾ, ਫਿਰ ਕਿਵੇਂ ਜਪਦਾ ਪਿਆ ਉਹ? ਤੇ ਕੁੱਤੇ ਦਾ ਜੀਵਨ ਤੇ ਵੇਖਣਾ ਪਏਗਾ ਨਾ, ਸਮਝ ਆਉਂਦੀ ਹੈ। ਸਾਡੇ ਗਵਾਂਢੀਆਂ ਨੇ ਕੁੱਤਾ ਰੱਖਿਆ ਹੋਇਆ, ਉਹਨੂੰ ਰੋਟੀ ਪਾ ਦੇਣ ਪੂੰਛ ਲਾਉਣ ਲੱਗ ਪੈਂਦਾ, ਰੋਟੀ ਨਾ ਪਾਉਣ ਤਾਂ ਵੀ ਪੂੰਛ ਲਾਉਣ ਲੱਗ ਪੈਂਦਾ। ਮਾਲਕ ਸਾਨੂੰ ਕੁਝ ਦੇਵੇ ਤਾਂ ਵੀ ਉਹਦਾ ਸ਼ੁਕਰਾਨਾ, ਜੇ ਮਾਲਕ ਨਾ ਦੇਵੇ ਤਾਂ ਵੀ ਉਹਦਾ ਸ਼ੁਕਰਾਨਾ। ਜੇ ਤੇ ਸਾਡੇ ਵਿੱਚ ਹੈ ਇਹ ਗੱਲ, ਫਿਰ ਤੇ ਅਸੀਂ ਉਹਦੇ ਕੋਲ ਸਿੱਖ ਲਿਆ ਕੁਝ ਨਾ ਕੁਝ। ਮੈਂ ਹੈਰਾਨ ਰਹਿ ਗਿਆ, ਤੂੰ ਕੁੱਤਾ ਲਾਲਚੀ ਹੈ? ਮੈਂ ਉਹਨਾਂ ਦੇ ਘਰ ਗਿਆ, ਉਹ ਉਹਨਾਂ ਦਾ ਹੋਟਲ ਦਾ ਕੰਮ ਹੈ, ਤੇ ਦੁੱਧ ਬਹੁਤ ਆਉਂਦਾ, ਦੁੱਧ ਥੱਲੇ ਰੱਖੇ ਪਤੀਲੇ ਭਰ ਭਰ ਕੇ, ਤੇ ਕੁੱਤਾ ਘੁੰਮੀ ਜਾਏ। ਮੈਂ ਇੱਕਦਮ ਘਾਬਰ ਗਿਆ ਵੀ ਇਹਨੇ ਜੇ ਮੂੰਹ ਪਾ ਲਿਆ ਇਹਦੇ ਵਿੱਚ ਤੇ ਕੰਮ ਸਾਰਾ ਖਰਾਬ ਹੋ ਜਾਣਾ। ਮੈਂ ਫਟਾਫਟ ਆਵਾਜ਼ ਮਾਰੀ, ਆਪਣਾ ਕੁੱਤਾ ਹਟਾਓ। ਕਹਿੰਦੇ ਕੀ ਹੋ ਗਿਆ? ਮੈਂ ਕਿਹਾ ਪਤੀਲਿਆਂ ਕੋਲ ਘੁੰਮਦਾ। ਕਹਿੰਦੇ ਕੋਈ ਗੱਲ। ਮੈਂ ਕਿਹਾ ਵੀ ਇਹ ਹੋਟਲ ਵਾਲੇ ਹੁੰਦੇ ਹੀ ਇੱਦਾਂ ਨੇ, ਇਹਨਾਂ ਨੂੰ ਕੀ ਨਾ ਕਿਹਾ ਆਪ ਪੀਣਾ। ਮੈਂ ਕਿਹਾ ਕੀ ਗੱਲ ਜੇ ਮੂੰਹ ਮਾਰ? ਕਹਿੰਦੇ ਨਹੀਂ ਮੂੰਹ ਨਹੀਂ ਮਾਰੇਗਾ, ਇਹ ਰੱਖਿਆ ਹੋਇਆ ਸਾਡਾ। ਮੈਂ ਕਿਹਾ ਦੁੱਧ ਨਹੀਂ ਪੀਂਦਾ? ਕਹਿੰਦੇ ਪੀਂਦਾ ਕਿਉਂ ਨਹੀਂ? ਪਰ ਇਹਨੂੰ ਪਤਾ ਹੈ ਕਿ ਇਹਦੇ ਮਾਲਕਾਂ ਦਾ ਦੁੱਧ ਹੈ, ਤੇ ਜੇ ਇਹਨੇ ਮੂੰਹ ਮਾਰਿਆ ਤੇ ਮਾਲਕ ਨੇ ਨਾਰਾਜ਼ ਹੋ ਜਾਣਾ, ਤੇ ਇਸ ਕਰਕੇ ਮੂੰਹ ਪਾਉਂਦਾ ਹੀ ਕੋਈ ਨਹੀਂ। ਵੇਖੋ ਹੁਣ ਇਹ ਮਾਇਆ ਸਾਰੀ ਆਲੇ ਦੁਆਲੇ ਹੈ ਸਾਡੇ, ਅਸੀਂ ਇਹਦੇ ਵਿੱਚ ਘੁੰਮਣਾ, ਇਹ ਪ੍ਰਭੂ ਦੀ ਮਾਇਆ ਹੈ। ਪਰ ਜੇ ਅਸੀਂ ਇਹਨੂੰ ਭੋਗਣ ਦੀ ਕੋਸ਼ਿਸ਼ ਕੀਤੀ, ਜੇ ਇਹਦੇ ਵਿੱਚ ਖਚਤ ਹੋਣ ਦੀ ਕੋਸ਼ਿਸ਼ ਕੀਤੀ, ਫਿਰ ਸਾਡੇ ਮਾਲਕ ਨੇ ਨਾਰਾਜ਼ ਹੋਣਾ। ਜੇ ਕਦੇ ਅਸੀਂ ਕੁੱਤੇ ਕੋਲੋਂ ਇਹ ਸਿੱਖ ਲਈਏ, ਫਿਰ ਤੇ ਹੋ ਗਿਆ ਸਾਡਾ ਸਿਮਰਨ। ਇਸ ਕਰਕੇ ਹਜ਼ੂਰ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਸਿੱਖਣਾ ਚਾਹੀਦਾ। ਮੈਂ ਤੇ ਹੈਰਾਨ ਹੀ ਹੋ ਗਿਆ, ਮਾਲਕ ਕੁੱਤੇ ਨੂੰ ਮਾਰੀ ਜਾਏ ਉਹ ਪੂੰਛ ਲਾ ਕੇ ਕਦਮਾਂ ਨਾਲ ਲਿਪਟੀ ਜਾਏ, ਮਾਲਕ ਦਾ ਦਰ ਕਦੇ ਨਾ ਛੱਡਦੇ ਭਾਵੇਂ ਸੌ ਸੌ ਪੈਵਣ ਜੁੱਤੇ ਤੈਥੀ ਉੱਤੇ। ਸੂਫੀਆਂ ਨੇ ਵੀ ਕਿਹਾ ਜਿੰਨਾ ਮਾਰੋਗੇ ਓਨਾ ਹੀ ਉਹ ਪੈਰਾਂ ਦੇ ਨਾਲ ਲਿਪੜਦਾ ਹੈ। ਤੇ ਮੈਂ ਕਹਿੰਦਾ ਕੇਤਿਆਂ ਦੂਕ ਭੂਕ ਸਦ ਮਾਰ ਇਹ ਪੇ ਦਾਤ ਤੇਰੀ ਦਾਤ ਆਰ, ਜੇ ਤੇ ਅਸੀਂ ਇਹ ਗੱਲ ਕਹਿ ਦਿੱਤੀ ਫਿਰ ਤੇ ਅਸੀਂ ਸਿੱਖ ਲਿਆ ਸਿਮਰਨ ਕਰਨਾ। ਕਿਉਂ? ਸਤਿਗੁਰੂ ਜੀ ਆਖਦੇ ਨੇ ਉਸ ਕੁੱਤੇ ਕੋਲੋਂ ਸਿੱਖੋ ਸਿਮਰਨ ਕਰਨਾ ਜਿਵੇਂ ਉਹ ਆਪਣੇ ਮਾਲਕ ਦੇ ਪ੍ਰਤੀ ਵਫ਼ਾਦਾਰ ਹੈ। ਉਹਨੇ ਆਪਣੀ ਜ਼ੁਬਾਨ ਤੋਂ ਕਦੇ ਵੀ ਆਪਣੇ ਮਾਲਕ ਦਾ ਨਾਮ ਨਹੀਂ ਲਿਆ, ਉਹਦੇ ਕੋਲ ਤੁਸੀਂ ਕਦੇ ਵੀ ਮਾਲਾ ਨਹੀਂ ਵੇਖੀ ਹੋਏਗੀ, ਪਰ ਉਹਨੇ ਆਪਣੇ ਮਾਲਕ ਨੂੰ ਕਦੇ ਨਾਰਾਜ਼ ਨਹੀਂ ਕੀਤਾ। ਦੂਰ ਕਿਧਰੇ ਹੋਵੇ ਖੇਡਦਾ ਕੁੱਦਦਾ, ਮਾਲਕ ਆਵਾਜ਼ ਮਾਰੇ ਫਟ ਦੌੜਿਆ ਆਉਂਦਾ ਉੱਥੇ। ਉਸੇ ਵੇਲੇ ਕਿਸੇ ਨੂੰ ਪੈਣ ਦਾ ਜਿੱਤ ਕਰੇ, ਮਾਲਕ ਰੋਕ ਦੇ, ਫਟ ਬਹਿ ਜਾਂਦਾ ਉੱਥੇ। ਮਾਲਕ ਨੇ ਕਿਹਾ ਫੜ ਲੈ ਇਹਨੂੰ, ਉਹ ਫਟਾਫਟ ਜਾ ਕੇ ਫੜ ਲੈਣਾ। ਇਸੇ ਤਰ੍ਹਾਂ ਜਦੋਂ ਮਾਲਕ ਕਵੇ ਵੀ ਕਾਮ ਉੱਤੇ ਕ੍ਰੋਧ ਉੱਤੇ ਟੁੱਟ ਕੇ ਬਹਿ ਜਾ, ਉਦੋਂ ਸਾਡਾ ਮਨ ਉਹਦੇ 'ਤੇ ਟੁੱਟ ਕੇ ਪੈ ਜਾਏ। ਜਦੋਂ ਸੱਤ ਸੰਤੋਖ ਨੂੰ ਵੇਖ ਕੇ ਇਹ ਘਾਬਰਦਾ ਹੈ, ਕੁਝ ਕਹਿੰਦਾ ਤੇ ਮਾਲਕ ਵੀ ਨਹੀਂ ਇਹਨੂੰ ਆਉਣ ਦੇ ਆਪਣੇ ਘਰ ਵਿੱਚ, ਫਿਰ ਤੇ ਇਹ ਠੀਕ ਹੈ। ਇਸ ਕਰਕੇ ਸਿਮਰਨ ਦੀ ਜਿਹੜੀ ਗੱਲ ਹੈ ਉਹ ਕੇਵਲ ਤੇ ਕੇਵਲ ਬੋਲਣ ਮਾਤਰ ਨਹੀਂ ਹੈ, ਬੋਲਣਾ ਜ਼ਰੂਰ ਹੈ ਪਰ ਰੁਕ ਨਹੀਂ ਜਾਣਾ ਇੱਥੇ, ਕੇਵਲ ਉਹਦੀ ਗਿਣਤੀ ਕਰਦੇ ਰਹੇ। ਜੇ ਅਸੀਂ ਬੜੇ ਪਿਆਰ ਨਾਲ ਸਤਿਕਾਰ ਨਾਲ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਾਂ, ਕੀ ਇਹ ਸਿਮਰਨ ਨਹੀਂ? ਹਜ਼ੂਰ ਤੇ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ, ਕੀ ਸਾਸ ਸਾਸ ਸਿਮਰੋ ਗੋਬਿੰਦ ਕਹਿਣ ਵਾਲੇ ਆਪ ਸਾਸ ਸਾਸ ਸਿਮਰਨ ਨਹੀਂ ਕਰਦੇ ਹੋਣਗੇ? ਕਰਦੇ ਹੋਣਗੇ ਨਾ, ਪਰ ਇਹ ਪੰਕਤੀ ਕਿਹਨਾਂ ਦੀ ਹੈ? ਕਿਹਨਾਂ ਦੀ ਇਹ ਪੰਕਤੀ ਹੈ? ਸਾਸ ਸਾਸ ਸਿਮਰੋ ਗੋਬਿੰਦ ਪੰਚਮ ਪਾਤਸ਼ਾਹ ਜੀ ਦੀ, ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਕਿਹਨਾਂ ਦੀ ਹੈ? ਪੰਚਮ ਪਾਤਸ਼ਾਹ ਜੀ ਦੀ। ਫਿਰ ਕੀ ਇੰਨੀ ਦੇਰ ਜਿਹੜੀ ਬਾਣੀ ਉਚਾਰਨ ਕਰਦੇ ਰਹੇ ਜੇ ਉਹ ਸਿਮਰਨ ਨਹੀਂ ਹੈ ਤੇ ਉਨੇ ਸਵਾਸ ਕੀ ਵਿਅਰਥ ਚਲੇ ਗਏ ਉਹਨਾਂ ਦੇ? ਨਹੀਂ ਨਹੀਂ ਨਹੀਂ ਨਹੀਂ, ਬਾਣੀ ਦਾ ਇੱਕ ਅੱਖਰ ਸਿਮਰਨ ਹੈ ਜੇ ਸਾਨੂੰ ਕਰਨਾ ਆ ਜਾਏ। ਇਸ ਕਰਕੇ ਸਿਮਰਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਕੇਵਲ ਤੇ ਕੇਵਲ ਇੱਕ ਸ਼ਬਦ ਨੂੰ ਬਾਰ ਬਾਰ ਰਿਪੀਟ ਕਰਕੇ ਤੇ ਇਹ ਕਹਿਣਾ ਇਹੀ ਸਭ ਤੋਂ ਸ੍ਰੇਸ਼ਟ ਹੈ, ਬਾਕੀ ਸਭ ਕੁਝ ਇਸ ਤੋਂ ਨੀਵਾਂ ਹੈ, ਇਹ ਸਾਡੀ ਮੂਰਖਤਾ ਵਾਲੀ ਗੱਲ ਹੋ ਜਾਏਗੀ। ਕਿਉਂ? ਕਿਉਂਕਿ ਬਾਣੀ ਦਾ ਪਾਠ ਕਰਨਾ ਵੀ ਸਿਮਰਨ ਹੈ, ਬਾਣੀ ਦਾ ਕੀਰਤਨ ਕਰਨਾ ਵੀ ਸਿਮਰਨ ਹੈ, ਬਾਣੀ ਦੀ ਵਿਚਾਰ ਕਰਨੀ ਵੀ ਸਿਮਰਤ ਹੈ, ਸੰਗਤ ਕਰਨੀ ਵੀ ਸਿਮਰਨ ਹੈ, ਸਹਿਜ ਪਾਠ ਕਰਨਾ ਵੀ ਸਿਮਰਨ ਹੈ, ਅਖੰਡ ਪਾਠ ਐਨ ਮਰਿਆਦਾ ਦੇ ਨਾਲ ਬੈਠ ਕੇ ਚੰਗੀ ਤਰ੍ਹਾਂ ਸੁਣਨਾ ਕਰਨਾ ਵੀ ਸਿਮਰਨ ਦਾ ਹਿੱਸਾ ਹੈ। ਫਿਰ ਗੁਰੂ ਦੀ ਗੱਲ ਸਮਝ ਕੇ ਉਸ ਅਨੁਸਾਰ ਜੀਵਨ ਜਿਉਣਾ ਵੀ ਸਿਮਰਨ ਦਾ ਹਿੱਸਾ ਹੈ। ਇਸ ਕਰਕੇ ਅਸੀਂ ਸਿਮਰਨ ਦੇ ਕੰਸੈਪਟ ਨੂੰ ਚੰਗੀ ਤਰ੍ਹਾਂ ਸਮਝੀਏ, ਕੇਵਲ ਤੇ ਕੇਵਲ ਬਾਰ ਬਾਰ ਇੱਕੋ ਚੀਜ਼ ਨੂੰ ਪੜ੍ਹ ਲਿਆ ਤੇ ਫਿਰ ਭੁੱਲ ਗਏ, ਫਿਰ ਕੰਮ ਸਾਡੇ ਸਾਰੇ ਦੂਜੇ ਚੋਰਾਂ ਵਾਲੇ ਹੀ ਰਹੇ, ਠੱਗਾਂ ਵਾਲੇ ਹੀ ਰਹੇ, ਫਿਰ ਗੱਲ ਨਹੀਂ ਬਣੇਗੀ। ਇਸ ਕਰਕੇ ਜੋ ਵੀਰ ਜੀ ਵਿਚਾਰ ਕਰ ਰਹੇ ਸਨ ਪਹਿਲਾਂ ਕਿ ਭਗਤ ਕਬੀਰ ਜੀ ਨੇ ਸਮਝਾਇਆ ਕਿ ਇਹ ਜੋ ਕਾਠ ਦੀ ਸਿਮਰਨੀ ਹੈ ਇਹ ਕਿਸੇ ਕੰਮ ਦੀ ਨਹੀਂ ਜੇ ਮਨ ਦੇ ਵਿੱਚ ਪ੍ਰਭੂ ਜਿਹੜਾ ਹੈ ਵਸਿਆ ਨਹੀਂ।

ਗੁਰਮਤ ਦਾ ਸਿਮਰਨ ਐਸਾ ਹੈ, ਸਭ ਤੋਂ ਪਹਿਲਾਂ ਜਿਹੜਾ ਗੁਰਮੁਖ ਹੈ ਉਹ ਆਪਣੇ ਅੰਦਰ ਸੱਚੇ ਦਾ ਭਾਉ ਪੈਦਾ ਕਰ, ਪੈ ਵਿੱਚ ਬੈਸੈ ਪੈ ਰਹੇ ਪੈ ਵਿੱਚ ਕਮਾਵੇ ਕਾ। ਫਿਰ ਇਹ ਮਨ ਅਕੜ ਹੈ, ਜਨਮਾਂ ਜਨਮਾਂ ਦੀ ਇਸਨੂੰ ਮੈਲ ਲੱਗੀ ਹੈ, ਭੈੜੇ ਸੰਸਕਾਰ ਨੇ, ਇਹਨੂੰ ਕੱਢਣਾ ਹੈ। ਜਿਸ ਤਰ੍ਹਾਂ ਇੱਕ ਲੱਕੜ ਵਿੰਗ ਚੜਿੰਗੀ ਹੁੰਦੀ ਹੈ, ਜਦੋਂ ਕਾਰੀਗਰ ਦੇ ਹੱਥ ਲੱਗਦੇ ਨੇ ਉਹ ਫਿਰ ਟੇਸੇ ਦੇ ਨਾਲ ਉਹਦੀਆਂ ਖੁੰਬੀਆਂ ਲਾਉਂਦਾ ਹੈ, ਕੱਢਦਾ ਹੈ, ਫਿਰ ਉਸ ਉੱਤੇ ਰੰਦਾ ਫੇਰਦਾ। ਉਹੀ ਲੱਕੜ ਜਦੋਂ ਖੁੰਬੀਆਂ ਤੋਂ ਬਿਨਾਂ ਹੋ ਜਾਂਦੀ ਹੈ ਤੇ ਫਿਰ ਉਹ ਕੜੀ ਜਾਂਦੀ, ਫਿਰ ਉਹ

0: ਸੂਰਤ ਬਣ ਜਾਂਦੀ। ਇਸੇ ਤਰ੍ਹਾਂ ਗੁਰਮੁਖ ਨੇ ਆਪਣੇ ਮਨ ਨੂੰ ਬਾਣੀ ਦੀ ਸਿੱਖਿਆ ਦੁਆਰਾ ਘੜਨਾ ਹੈ, ਤੇ ਜਿਸ ਦਿਨ ਇਹ ਮਨ ਘੜਿਆ ਗਿਆ ਫਿਰ ਸੁੰਦਰ ਬਣ ਜਾਏਗਾ। ਫਿਰ ਕੀ ਹੋਵੇਗਾ? ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਸਾਚੇ ਕਾ ਭਉ ਪਾਵੇ, ਗੁਰਮੁਖ ਰੋਮ ਰੋਮ ਹਰ ਧਿਆਵੇ, ਫਿਰ ਉਹਦਾ ਰਿਜ਼ਲਟ ਕੀ ਹੋਵੇਗਾ? ਅਕੀਸ ਬਣ ਜਾਏਗਾ। ਨਾਨਕ ਗੁਰਮੁਖ ਸਾਚ ਸਮਾਵੇ, ਸਾਚ ਦੇ ਚੱਚੇ ਨੂੰ ਸਿਆਰੀ ਹੈ, ਉਹ ਫਿਰ ਸੱਚ ਵਿੱਚ ਸਮਾ ਜਾਏ, ਸੱਚ ਦਾ ਰੂਪ ਬਣ ਜਾਏਗਾ। ਇਹ ਹੈ ਮੇਰੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਆਸ਼ਾ ਕਿ ਅਸੀਂ ਇਸ ਤਰੀਕੇ ਨਾਲ ਸਿਮਰਨ ਕਰਨਾ, ਆਪਣੇ ਅੰਦਰੋਂ ਦੂਰੀ ਨੂੰ, ਦਵੈਤ ਨੂੰ, ਹਉਮੈ ਨੂੰ ਘਟਾ ਕੇ ਇਕੀਸ ਹੋ ਜਾਣਾ, ਤੇ ਜੇ ਇਕੀਸ ਨਹੀਂ ਹੋਇਆ, ਹਉਮੈ ਨਹੀਂ ਮਿਟਾਈ, ਤਾਂ ਫਿਰ ਕੂੜੀ ਕੂੜੈ ਠੀਕ, ਫਿਰ ਗੱਪਾਂ ਹੀ ਨਹੀਂ, ਫਿਰ ਐਵੇਂ ਮਹਿਲ ਨਾ ਪਾਵੈ ਕਹਿਤੋ ਪੋਤਾ। ਜੋ ਪ੍ਰੇਮਾਨੇ ਤਿੰਨ ਕੀ ਰੀਸਾ, ਕੂੜੇ ਮੂਰਖ ਕੀ ਹਾਠੀਸਾ, ਸੱਚ ਨਾ ਕਮਾਵੇ ਭੇਖ ਦਿਖਾਵੇ। ਉਹ ਗੁਰਮਤ ਵਿੱਚ ਪ੍ਰਵਾਨ ਨਹੀਂ, ਚਾਹੇ ਮੈਂ ਹੋਵਾਂ, ਚਾਹੇ ਤੁਸੀਂ ਹੋਵੋ, ਚਾਹੇ ਕੋਈ ਹੋਵੇ, ਇੱਥੇ ਕਿਸੇ ਦਾ ਕੋਈ ਲਿਹਾਜ਼ਦਾਰੀ ਨਹੀਂ। ਲੋਕ ਸੁਣੋ,
1: ਆਖਣ ਜੋਰ ਚੁਪੈ ਨਹਿ ਜੋਰ, ਜੋ

0: ਹੁਣ ਉਚਾਰਨ ਦੇ ਸੰਬੰਧੀ ਕਿਉਂਕਿ ਇਹ ਗੁਰਮਤਿ ਦੇ ਵਿਦਿਆਰਥੀ ਹਨ, ਸਿੱਖ ਰਹੇ ਨੇ, ਅਸੀਂ ਵੀ ਸਿੱਖ ਰਹੇ ਹਾਂ, ਤੁਸੀਂ ਵੀ ਸਿੱਖ ਰਹੇ, ਆਪਾਂ ਸਾਰੇ ਹੀ ਸਿੱਖ ਰਹੇ। ਇੱਥੇ ਕੋਈ ਸਿਖਾਉਣ ਵਾਲਾ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੀ ਨੇ, ਉਹਨਾਂ ਦੀ ਛਤਰ ਛਾਇਆ ਹੇਠ ਆਪਾਂ ਸਭ ਨੇ ਸਿੱਖਣ ਦਾ ਯਤਨ ਕਰ। ਸੋ ਇਹ ਜਿਹੜਾ ਅੱਖਰ ਹੈ ਜ਼ੋਰ, ਇਹਦਾ ਉਚਾਰਨ ਜੱਜੇ ਨੂੰ ਥੋੜਾ ਭਾਰਾ ਕਰਕੇ ਜ਼ੋਰ ਬੋਲ
1: ਬਿੰਦੀ ਲਗਾ
0: ਬਿੰਦੀ ਪਾ ਕੇ ਆਖਣ ਜ਼ੋਰ ਚੁੱਪੇ ਨਾ ਜ਼ੋਰ, ਕਿਉਂਕਿ ਇਹਦੇ ਸੰਬੰਧੀ ਵਿਚਾਰ ਹੋ ਚੁੱਕੀ। ਇਹਨੂੰ ਨੈ ਨਹੀਂ ਬੋਲਣਾ, ਨੈ ਕਦੋਂ ਬੋਲਣਾ ਜਦੋਂ ਨੰਨਾ ਹਾਇਲ ਹਿਸ਼ਿਆਰੀ ਲੱਗੀ ਹੋਵੇਗੀ, ਉਹਦਾ ਉਚਾਰਨ ਨਹਿ ਕਰ, ਉਹ ਵੀ ਸਰੂਪ ਮਿਲਦਾ ਹੈ। ਇਹ ਨੰਨਾ ਹਾ ਨਾ ਗੁਰਦੇਵ ਕਹਿੰਦੇ ਨੇ ਸਿਰਫ ਬੋਲਣ ਤੇ ਚੁੱਪ ਰਹਿਣ ਵਿੱਚ ਸਾਡਾ ਕੋਈ ਆਪਣਾ ਅਖਤਿਆਰ ਨਹੀਂ ਹੈ। ਜੇ ਅਸੀਂ ਕਹੀਏ ਵੀ ਅਸੀਂ ਬਿਲਕੁਲ ਚੁੱਪ ਕਰਕੇ ਬੈਠੀਏ ਜਾਂ ਅਸੀਂ ਬੋਲਦੇ ਰਹੀਏ, ਨਹੀਂ, ਇਹ ਵੀ ਸਭ ਉਸਦੀ ਕਿਰਪਾ ਨਾਲ ਹੀ ਹੈ। ਜ਼ੋਰ ਨਾ ਮੰਗਣ ਦੇਣ ਨਾ ਦੋ, ਮੰਗਣ ਵਿੱਚ ਵੀ ਕੋਈ ਜ਼ੋਰ ਸਾਡੀ ਸਮਰੱਥਾ ਨਹੀਂ ਚੱਲ, ਔਰ ਦੇਣ ਵਿੱਚ ਵੀ ਸਾਡਾ ਕੋਈ ਜ਼ੋਰ ਅਖਤਿਆਰ ਨਹੀਂ। ਅਸੀਂ ਆਖਿਆ ਅਸੀਂ ਜ਼ਬਰਦਸਤੀ ਲੈ ਲਈਏ, ਨਹੀਂ। ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਕਿਸ ਨਾਲ, ਇੱਕ ਜਾਂ ਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਣ। ਉਹਦੀ ਰਹਿਮਤ ਹੈ ਜਿੱਤੇ ਹੋ ਜਾਏ। ਫਿਰ ਪਾਤਸ਼ਾਹ ਕਹਿੰਦੇ ਜ਼ੋਰ ਨਾ ਜੀਵਨ, ਜੇ ਕੋ ਕਹੇ ਮੈਂ ਸਦਾ ਜਿਉਂਦਾ ਹੀ ਰਹਾਂ ਪਰਾ ਹੀ, ਇਹ ਵੀ ਸਾਡੇ ਵੱਸ ਦੀ ਗੱਲ ਨਹੀਂ। ਮਰਨ ਨਾ ਜ਼ੋਰ, ਜੇ ਕੋ ਕਹੇ ਕਿ ਮੈਂ ਆਪਣੀ ਮਰਜ਼ੀ ਨਾਲ ਮਰ ਜਾਵਾਂ, ਇਹ ਵੀ ਨਹੀਂ ਕਰ ਸਕਦਾ। ਜ਼ੋਰ ਨਾ ਰਾਜ ਰਾਜ ਮਾਲ ਮਨ ਸ਼ੋਰ, ਜੇ ਕੋ ਕਹੇ ਕਿ ਮੈਂ ਜ਼ੋਰ ਨਾਲ ਤਾਕਤ ਨਾਲ ਰਾਜ ਮਾਲ ਦਾ ਮਾਲਕ ਬਣ ਜਾਊਂ, ਜਿਸ ਰਾਜ ਮਾਲ ਕਰਕੇ ਮਨ ਵਿੱਚ ਸ਼ੋਰ ਫੂੰ ਫਾਂ ਹੰਕਾਰ ਪੈ, ਇਹ ਵੀ ਸਾਡੇ ਵੱਸ ਵਿੱਚ ਨਹੀਂ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਸੁਰਤ ਵਿੱਚ ਗਿਆਨ ਦੀ ਵਿਚਾਰ ਪੈਦਾ ਕਰਨੀ, ਇਹ ਵੀ ਆਪਣੇ ਅਖਤਿਆਰ ਨਹੀਂ। ਜ਼ੋਰ ਨਾ ਜੁਗਤੀ ਛੁਟੈ ਸੰਸਾਰ, ਉਹ ਜੁਗ ਧਾਰਨ ਕਰਨੀ ਜਿਸ ਤੇ ਧਾਰਨ ਕਰਨ ਨਾਲ ਸੰਸਾਰ ਦੇ ਬੰਧਨਾਂ ਤੋਂ ਛੁੱਟ ਜਾਈ, ਉਹ ਵੀ ਸਾਡੇ ਆਪਣੇ ਵੱਸ ਹੈ। ਮਹਾਰਾਜ ਬਿਲਕੁਲ ਹਥਿਆਰ ਸਾਡੇ ਸਰੈਂਡਰ ਕਰਵਾ ਦੇਣਾ ਚਾਹੁੰਦੇ, ਔਰ ਸੱਚਮੁੱਚ ਸਰੈਂਡਰ ਹੋਏ ਤੋਂ ਬਿਨਾਂ ਉਹਦੀ ਕਿਰਪਾ ਦੇ ਪਾਤਰ ਨਹੀਂ ਬਣਿਆ। ਜਦੋਂ ਤੀਕਰ ਥੋੜੀ ਜੀ ਵੀ ਹਉਮੈ ਰਵੇਗੀ, ਉਦੋਂ ਤੀਕਰ ਸਾਡਾ ਧਿਆਨ ਨਹੀਂ ਜੁੜੇ। ਉਹ ਥੋੜੀ ਜੀ ਹਉਮੈ ਜਿਹੜੀ ਹੈ ਉਹ ਵੀ ਸਾਡੇ ਲਈ ਰੁਕਾਵਟ ਬਣੀ ਰਹੇ। ਸੋ ਜਦੋਂ ਇਹ ਗੱਲ ਸਮਝ ਵਿੱਚ ਆ ਗਈ ਗੁਰੂ ਦੀ ਕਿਰਪਾ ਨਾਲ ਸਾਡੇ ਵੱਸ ਵਿੱਚ ਕੁਝ ਨਹੀਂ, ਫਿਰ ਪਾਤਸ਼ਾਹ ਨੂੰ ਜਿਸ ਹੱਥ ਜ਼ੋਰ, ਹੱਥ ਦੇ ਥੱਥੇ ਨੂੰ ਤਿਆਰੀ ਹੈ, ਜਿਹਦੇ ਹੱਥ ਵਿੱਚ ਇਹ ਜ਼ੋਰ ਹੈ ਉਹ ਕੌਣ ਹੈ? ਅਕਾਲ ਪੁਰਖ। ਉਹ ਤੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ, ਉਹਦੀ ਸਮਰੱਥਾ ਬਾਰੇ ਕਦੇ ਗੁਰੂ ਸਾਹਿਬ ਨੂੰ ਪੁੱਛੀਏ ਤੇ ਮਹਾਰਾਜ ਕਹਿੰਦੇ ਨੇ ਉਹ ਤੇ ਇੰਨਾ ਸਮਰੱਥ ਹੈ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਕੱਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰ ਕਰਾਵੇ, ਪੁਰਖਣ ਤੇ ਜੋ ਤਾਰੀ। ਉਹ ਤੇ ਅੱਖ ਦੇ ਫੋਰ ਵਿੱਚ ਕੁਝ ਨਾ ਕੁਝ ਕਰ। ਪਰ ਗੁਰਦੇਵ ਕਹਿੰਦੇ ਨੇ ਹਾਂ, ਜੇ ਗੁਰੂ ਦੀ ਸੰਗਤ ਵਿੱਚ ਆ ਜਾਏ, ਗੁਰੂ ਦੀ ਵਿਚਾਰਧਾਰਾ ਤੇ ਸਿੱਖਿਆ ਨੂੰ ਸੁਣ ਕੇ ਮੰਨ ਲਵੇ, ਫਿਰ ਕੀ ਹੋ ਸਕਦਾ? ਲਓ ਸੁਣੋ, ਪਾਤਸ਼ਾਹ ਕਹਿੰਦੇ ਨੇ

0: ਹੈ ਮੇਰੇ ਮਿੱਤਰੋ ਸਤਸੰਗੀਓ ਸੁਣੋ ਗੁਰੂ ਦੀ ਸੰਗਤ ਦੀ ਮਹਿਮਾ ਸੁਣੋ ਗੁਰੂ ਦੀ ਸੰਗਤ ਵਿੱਚ ਆ ਕੇ ਕੀ ਕੁਝ ਨਹੀਂ ਹੋ ਸਕਦਾ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦੁਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਨੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਸੀਤਾ ਐਸੀ ਭਗਤ ਗੋਵਿੰਦ ਕੀ ਤਹਸੀ ਜੀਤਾ ਸਿੰਘ ਬਿਲਾਈ ਹੋਏ ਗਯੋ ਤ੍ਰਿਣ ਮੇਲ ਦੀਤਾ ਸ਼ਰਮ ਕਰਤੇ ਦਮ ਆਡ ਕੋਤੇ ਗਨੀ ਧਨੀਤਾ ਕਮਨ ਵਧਾਈ ਕਹਿ ਸਕੋ ਏ ਅੰਤ ਗੁਨੀਤਾ ਕਰ ਕਿਰਪਾ ਮੋਹ ਨਾਮ ਦਿਓ ਨਾਨਕ ਦਰਸਰੀਤਾ ਇਹ ਦਾਤ ਮੰਗਣੀ ਕਿਉਂਕਿ ਪਾਤਸ਼ਾਹ ਨੇ ਫੈਸਲਾ ਕਰਤਾ ਵੀ ਸਾਡੇ ਆਪਣੇ ਵਸ ਵਿੱਚ ਕੁਝ ਨਹੀਂ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੁੱਛੋ ਤੇ ਪਾਤਸ਼ਾਹ ਦੇ ਕਹਿੰਦੇ ਨੇ ਕਾਠ ਕੀ ਪੁੱਤਰੀ ਕਾਹ ਕਰੇ ਬਪਰੀ ਖਿਲਾਵਨ ਹਾਰ ਜਾਨੀ ਇਹ ਤਾਂ ਉਹ ਮਾਲਕ ਹੀ ਜਾਣਦਾ ਤੋ ਮਤਲਬ ਕਹਿਣ ਤੋਂ ਇਹਨਾਂ ਸਾਰੀਆਂ ਸ਼ਕਤੀਆਂ ਤੇ ਦਾਤਾਂ ਦਾ ਭੰਡਾਰ ਉਹ ਆਪ ਹੈ ਜਿਸ ਹੱਥ ਜ਼ੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਆਪਣੇ ਕਹਿਣ ਨਾਲ ਕੋਈ ਉੱਤਮ ਤੇ ਨੀਚ ਨਹੀਂ ਬਣ ਸਕਦਾ ਇਹ ਉਹਦੀ ਰਹਿਮਤ ਹੈ ਪਰ ਸਤਸੰਗਤ ਸਾਡੇ ਵਿੱਚ ਇੱਕ ਬਿਰਤੀ ਦਿਨੋ ਦਿਨ ਪਰਪੱਕ ਹੁੰਦੀ ਜਾ ਰਹੀ ਉਹ ਕੀ ਹੈ ਮੈਂ ਉਹਦੇ ਤੇ ਬੜੀ ਚਿੰਤਾ ਪ੍ਰਗਟ ਪਹਿਲਾਂ ਵੀ ਕੀਤੀ ਹੈ ਵੀ ਅਸੀਂ ਇੱਕ ਪੰਕਤੀ ਦੇ ਅਰਥ ਕਰਨ ਲੱਗ ਪਏ ਔਰ ਆਪਣੇ ਮਤਲਬ ਦੀਆਂ ਪੰਕਤੀਆਂ ਚੁਣ ਲੱਗ ਪਏ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਇੱਕ ਗੁਰਸਿੱਖ ਆਇਆ ਅਖੰਡ ਦਾ ਮਹਾਰਾਜ ਅਸੀਂ ਬਾਣੀ ਚ ਪੜ੍ਹਿਆ ਸੁਣਿਆ ਬਈ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਕਿਸੇ ਨਾਲ ਇੱਕ ਜਾਂ ਗੰਦੇ ਨਾਲ ਹੈ ਇੱਕ ਨਾ ਸੁੱਤਿਆਂ ਦੇ ਉਠਾ ਇਹਦਾ ਮਤਲਬ ਸੁੱਤੇ ਹੀ ਰਹਿਣਾ ਚਾਹੀਦਾ ਇਹਦੇ ਤੋਂ ਤਾਂ ਪ੍ਰੇਰਣਾ ਮਿਲਦੀ ਹੈ ਵੀ ਸਾਹਿਬ ਦੀਆਂ ਦਾਤਾਂ ਜਿਹੜੀਆਂ ਨੇ ਉਹਨਾਂ ਨਾਲ ਕੋਈ ਜ਼ੋਰ ਤੇ ਚੱਲਦਾ ਨਹੀਂ ਜਾਗਦੇ ਲੈ ਨਹੀਂ ਸਕਦੇ ਸੁੱਤਿਆਂ ਨੂੰ ਖਾ ਕੇ ਦਿੰਦਾ ਪਰ ਸੁੱਤੇ ਰਹਿ ਕਰੀਏ ਗੁਰੂ ਸਾਹਿਬ ਕਹਿਣਗੇ ਨਹੀਂ ਇਹਦਾ ਮਤਲਬ ਇਹ ਨਹੀਂ ਹੈਗਾ ਸਾਹਿਬ ਦੀਆਂ ਦਾਤਾਂ ਜ਼ੋਰ ਨਾਲ ਨਹੀਂ ਮਿਲਦੀਆਂ ਇੱਕੋ ਬੰਦੇ ਜਿਹੜੇ ਬਹੁਤ ਗੁਰੂ ਦੇ ਨੇੜੇ ਰਹਿੰਦੇ ਨੇ ਬੜੇ ਖੰਡ ਪਾਠ ਕਰਦੇ ਨੇ ਹਉਮੈ ਵੀ ਬੜੀ ਹੈ ਕਿ ਅਸੀਂ ਬੜੇ ਖੰਡ ਪਾਠ ਕਰਦੇ ਉਹ ਕੱਖ ਵੀ ਨਹੀਂ ਗ੍ਰਹਿਣ ਕਰਦੇ ਪਰ ਇੱਕ ਸਧਾਰਨ ਤੋਂ ਸਧਾਰਨ ਵਿਅਕਤੀ ਗੱਲ ਗੁਰੂ ਦੀ ਸੁਣਦਾ ਤੇ ਮੰਨ ਲੈਂਦਾ ਉਹ ਮਾਨੋ ਲੋਕਾਂ ਦੀ ਨਜ਼ਰ ਵਿੱਚ ਸੁੱਤਾ ਹੋਇਆ ਪਰ ਉਸ ਤੇ ਰਹਿਮਤ ਹੋ ਜਾਂਦੀ ਉਹਦੇ ਤੇ ਕਿਰਪਾ ਹੋ ਜਾਂਦੀ ਜਿਹੜੇ ਆਪਣੇ ਆਪ ਨੂੰ ਜਾਗਦੇ ਹੋਣ ਦਾ ਦਾਅਵਾ ਕਰ ਰਹੇ ਨੇ ਡਿੰਗਾ ਮਾਰ ਰਹੇ ਨੇ ਉਹ ਕੁਝ ਨਹੀਂ ਪ੍ਰਾਪਤ ਕਰ ਸਕਦੇ ਪਰ ਜਿਹੜੇ ਭੋੜੇ ਪਾ ਇਸੇ ਲਈ ਬਾਣੀ ਚ ਲਿਖਿਆ ਬਾਈ ਗੋਬਿੰਦ ਪਾਓ ਭਗਤ ਦਾ ਭੁੱਖ ਗੋਬਿੰਦ ਨੂੰ ਭੋਲੇ ਬਣ ਕੇ ਚਤੁਰਾਈਆਂ ਛੱਡ ਕੇ ਪ੍ਰਾਪਤ ਕੀਤਾ ਜਾ ਸਕਦਾ ਚਤੁਰਾਈ ਨਾ ਚਤੁਰਭੁਜ ਪਾਈ ਭੋਲੇ ਪਾਏ ਮਿਲੇ ਲਗਵਾਏ ਜੋ ਵੀ ਪ੍ਰਮਾਣ ਹੈ ਗੁਰਬਾਣੀ ਵਿੱਚੋਂ ਮਿਲੇਗੀ ਤੇ ਗੁਰਬਾਣੀ ਸਾਡੀ ਕਲਿਆਣਕਾਰੀ ਹੈ ਜਿਸ ਤੋਂ ਸਾਡਾ ਭਲਾ ਹੋ ਸਕਦਾ ਹੈ ਤੋ ਹੁਣ ਸਾਰੀ ਪੌੜੀ ਦਾ ਨਿਚੋੜ ਕੀ ਨਿਕਲਿਆ ਪਾਤਸ਼ਾਹ ਨੇ ਇਹ ਨਿਚੋੜ ਕੱਢਿਆ ਜਿਸ ਹੱਥ ਜ਼ੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਏ ਆਪਣੇ ਕਹਿਣ ਨਾਲ ਜਾਂ ਆਪਣੇ ਯਤਨਾਂ ਨਾਲ ਜਾਂ ਐਡਵਰਟਾਈਜ਼ਮੈਂਟ ਕਰਾ ਕੇ ਜਾਂ ਕੋਈ ਬੈਨਰ ਲਵਾ ਕੇ ਬਈ ਇਹ ਜੀ ਬ੍ਰਹਮ ਗਿਆਨੀ ਨੇ 161 ਨੇ 101,000 ਨੇ ਜੋ ਮਰਜ਼ੀ ਕਹੀ ਨਹੀਂ ਇਹ ਉਹ ਕਹਿਣ ਨਾਲ ਕੋਈ ਉੱਤਮ ਨੀਚ ਨਹੀਂ ਤੇ ਉਹਦੀ ਬਖਸ਼ਿਸ਼ ਹੋਵੇ ਜਿਹਦੇ ਤੇ ਹੋ ਜਾਏ ਉਹ ਉੱਤਮ ਹੈ ਤੇ ਸਾਡੇ ਕਹਿਣ ਨਾਲ ਕੋਈ ਨੀਚ ਨਹੀਂ ਬਣਦਾ ਤੋ ਇਸ ਵਾਸਤੇ ਆਪਣੀ ਸਾਰੀ ਤਾਕਤ ਨੂੰ ਉਹਦੇ ਚਰਨਾਂ ਵਿੱਚ ਸਮਰਪਿਤ ਕਰ ਦੇਣਾ ਉਹਦੇ ਚਰਨਾਂ ਵਿੱਚ ਰੱਖ ਦੇਣਾ ਗੁਰੂ ਸਾਹਿਬ ਨੇ ਦੇਖ ਲਓ ਇੱਕ ਗੱਲ ਸਮਝਾ ਦਿੱਤੀ ਆਖਣ ਜ਼ੋਰ ਚੁਪੈ ਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨ ਸ਼ੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਚੁਕੈ ਸੰਸਾਰ ਜਿਸ ਹੱਥ ਜ਼ੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ
1: ਕਈ ਵਾਰੀ ਮਨੁੱਖ ਨੂੰ ਭੁਲੇਖਾ ਲੱਗ ਜਾਂਦਾ ਹੈ ਵੀ ਇਹ ਜੋ ਗੱਲਾਂ ਲਿਖੀਆਂ ਨੇ ਕੀ ਇਹ ਸੱਚ ਹੈ ਸੋਚਦਾ ਕਿਉਂ ਅਸੀਂ ਜੋ ਕੁਛ ਕਰਨਾ ਚਾਹੀਏ ਕਰ ਤੇ ਸਕਦੇ ਹਾਂ ਪਰ ਇੱਥੇ ਆ ਕੇ ਬੋਲਣ ਵਿੱਚ ਵੀ ਜ਼ੋਰ ਨਹੀਂ ਯਾਦ ਰੱਖਣ ਵਿੱਚ ਵੀ ਜ਼ੋਰ ਨਹੀਂ ਦੇਣ ਵਿੱਚ ਵੀ ਜ਼ੋਰ ਨਹੀਂ ਕਿਉਂ ਮੈਂ ਤੇ ਦੇਣਾ ਚਾਹਾਂ ਇਹ ਪੈਨ ਤੇ ਮੈਂ ਦੇ ਨਹੀਂ ਸਕਦਾ ਆਮ ਮਨੁੱਖ ਦਾ ਇਹ ਖਿਆਲ ਆ ਜਾਂਦਾ ਪਰ ਕਦੇ ਅਸੀਂ ਆਪਣੇ ਜੀਵਨ ਦੇ ਨਾਲ ਸੰਬੰਧਿਤ ਘਟਨਾਵਾਂ ਨੂੰ ਨਹੀਂ ਵੇਖਦੇ। ਅਕਸਰ ਘਰ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਕਿਸੇ ਨੂੰ ਦੱਸਣਾ ਆਉਂਦਾ ਹੈ ਕਿਸੇ ਦੇ ਨਾਂ ਬਾਰੇ ਤੇ ਨਾਂ ਹੀ ਨਹੀਂ ਦੇਤੇ ਆਉਂਦਾ। ਮਨੁੱਖ ਬੈਠਾ ਰਿਹਾ ਉਹ ਮੈਂ ਹੁਣ ਤੇ ਮੈਨੂੰ ਮਿਲਿਆ ਸੀਗਾ ਚੰਗੇ ਭਲਾ ਨਾਂ ਸੋਚੀ ਜਾਂਦਾ ਪਰ ਉਹਨੂੰ ਚੇਤੇ ਨਹੀਂ ਆਉਂਦਾ। ਕਿਉਂ? ਫਿਰ ਇਹਨਾਂ ਸੋਚਣ ਲਈ ਤੇ ਤੇਰਾ ਕੋਈ ਜ਼ੋਰ ਨਾ ਰਿਹਾ। ਜਦੋਂ ਬੰਦਾ ਵੀ ਚਲੇ ਜਾਂਦਾ ਫਿਰ ਚੇਤੇ ਆਉਂਦਾ ਓਹੋ ਇਹਦੇ ਨਾਂ ਆਹ ਸੀਗਾ। ਇਹਦਾ ਮਤਲਬ ਮਨੁੱਖ ਦੇ ਹੱਥ ਦਾ ਕੁਝ ਨਹੀਂ। ਕਈ ਵਾਰੀ ਕਿਸੇ ਚੀਜ਼ ਨੂੰ ਭੁਲਾਉਣ ਦਾ ਯਤਨ ਕੀਤਾ ਜਾਂਦਾ। ਹੁਣ ਗ੍ਰਸਤ ਵਿੱਚ ਰਹਿੰਦੇ ਹਾਂ, ਕਈ ਦੁੱਖ ਐਸੇ ਆ ਜਾਂਦੇ ਨੇ, ਕਈਆਂ ਨਾਲ ਵਿਛੋੜਾ ਪੈ ਜਾਂਦਾ। ਮਨੁੱਖ ਕਹਿੰਦੇ ਨੂੰ ਨਾ ਹੀ ਯਾਦ ਕਰਾਂ ਚੰਗਾ, ਕੋਈ ਦਿਲ ਦੁਖੀ ਹੁੰਦਾ, ਬੜੇ ਇਕਾਂਤ ਵਿੱਚ ਜਾਂਦਾ, ਸੁਰਤ ਜੋੜਨ ਦੇ ਯਤਨ ਕਰਦਾ, ਪਰ ਉਹ ਫਿਰ ਵੀ ਚੇਤੇ ਆਈ ਜਾਂਦਾ। ਇਹਦਾ ਮਤਲਬ ਭੁੱਲਣ ਵਿੱਚ ਵੀ ਕੋਈ ਜ਼ੋਰ ਨਹੀਂ ਮਨੁੱਖ ਦਾ। ਫਿਰ ਅਸੀਂ ਕਈ ਵਾਰ ਲੰਮੇ ਚੋੜੇ ਪ੍ਰੋਗਰਾਮ ਬਣਾਉਂਦੇ ਹਾਂ, ਪਰ ਅਚਨਚੇਤ ਹੀ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ ਕਿ ਸਾਡੇ ਮਨ ਦੀ ਮਨ ਵਿੱਚ ਹੀ ਰਹਿ ਜਾਂਦੀ ਹੈ। ਦੋ ਦੋ ਤਿੰਨ ਤਿੰਨ ਚਾਰ ਚਾਰ ਦਿਨ ਪਹਿਲਾਂ ਟਿਕਟਾਂ ਵੀ ਬੁੱਕ ਕਰਾ ਲਈਆਂ, ਸਭ ਕੁਝ ਹੋ ਗਿਆ, ਪਰ ਇੱਕ ਫੋਨ ਖੜਕਦਾ ਵੀ ਗਏ ਬਜ਼ੁਰਗ ਤੇ ਸਾਰੇ ਪ੍ਰੋਗਰਾਮ ਜਿਹੜੇ ਉੱਥੇ ਰਹਿ ਗਏ। ਫਸਦੇ ਪਏ ਹਾਂ, ਖੇਡਦੇ ਪਏ ਹਾਂ, ਫਿਰਦੇ ਪਏ ਹਾਂ, ਗੱਲਾਂ ਕਰਦੇ ਪਏ ਹਾਂ, ਅਚਾਨਕ ਹੀ ਕੋਈ ਬਿਮਾਰੀ ਘੇਰ ਲੈਂਦੀ ਹੈ। ਕੁਝ ਵੀ ਮਨੁੱਖ ਦੇ ਹੱਥ ਨਹੀਂ। ਕੌਣ ਕਹਿ ਸਕਦਾ ਹੈ ਕਿ ਇੱਕ ਮੰਗਤਾ ਆਪਣੇ ਮਾਲਕ ਨੂੰ ਜ਼ੋਰ ਨਾਲ ਰਹਿ ਸਕਦਾ ਹੈ? ਤਰਲਾ ਹੀ ਕਰਨਾ ਪੈਂਦਾ, ਝੋਲੀ ਅੱਡਣੀ ਪੈਂਦੀ, ਉਹ ਪਾਵੇ ਨਾ ਪਾਵੇ। ਔਰ ਇਤਿਹਾਸ ਗਵਾਹ ਹੈ, ਜਿਹੜੇ ਇਸ ਸੰਸਾਰ ਦੇ ਦਾਤਾ ਬਣ ਕੇ ਬੈਠੇ ਨਾ, ਉਹ ਵੀ ਨਹੀਂ ਦੇ ਸਕੇ। ਰਾਜੇ ਮਹਾਰਾਜੇ ਸਾਰਾ ਕੁਝ ਉਹਨਾਂ ਦੇ ਕੋਲ ਹੈ, ਪਰ ਭਾਈ ਮਤੀ ਦਾਸ ਜੀ ਦੀ ਝੋਲੀ ਵਿੱਚ ਕੁਝ ਵੀ ਨਹੀਂ ਪਾ ਸਕੇ, ਜ਼ੋਰ ਦੇ ਨਾਲ ਕੁਝ ਵੀ ਨਹੀਂ ਦੇ ਸਕੇ। ਬੜਾ ਕੁਝ ਦੇਣਾ ਚਾਹਿਆ, ਅੱਧਾ ਰਾਜ ਦੇ ਦੀਏ, ਧਨ ਦੌਲਤ ਕਿੰਨੀ ਚਾਹੀ ਹੁੰਦੀ ਲੈ ਲੈ, ਨਾ ਕੁਝ ਵੀ ਨਹੀਂ ਦੇ ਸਕੇ। ਗੱਲ ਕੀ, ਸਾਡੇ ਹੱਥ ਵੱਸ ਵਿੱਚ ਕੁਝ ਨਹੀਂ। ਇਹ ਮਨੁੱਖ ਅਕਲ ਦਾ ਮਾਣ ਕਰਦਾ ਹੈ, ਮਾਣ ਕਰਦਾ ਧਨ ਦੌਲਤ ਦਾ, ਪਰ ਪਤਾ ਕਦੋਂ ਇੱਕ ਚੰਗਿਆੜੀ ਨੇ ਸਵਾਹ ਕਰ ਦੇਣਾ ਸਭ ਕੁਝ, ਪਤਾ ਕਦੋਂ ਪੇਟ ਢਿੱਲਾ ਹੋ ਜਾਣਾ ਦਿਮਾਗ ਦਾ, ਤੇ ਅੱਜ ਦਾ ਵਕੀਲ ਬਣ ਕੇ ਲੋਕਾਂ ਦੇ ਮਸਲੇ ਸੁਲਝਾਉਂਦਾ ਤੇ ਕੱਲ ਨੂੰ ਪਾਗਲਾਂ ਦੀ ਤਰ੍ਹਾਂ ਘੁੰਮਦਾ ਫਿਰਦਾ ਹੋਵੇ। ਮਨੁੱਖ ਦੇ ਹੱਥ ਵੱਸ ਵਿੱਚ ਵੇਖੋ ਤੇ ਕੁਝ ਵੀ ਨਹੀਂ। ਹਜ਼ੂਰ ਕਹਿੰਦੇ ਇਸ ਦਾ ਬਲ ਨਹੀਂ, ਇਸ ਹੱਥ ਇਹਦੇ ਹੱਥ ਵਿੱਚ ਇਹਦਾ ਬਲ ਨਹੀਂ ਜਿਹਦੇ ਹਿਸਾਬ ਨਾਲ ਤੁਰਿਆ ਫਿਰਦਾ। ਕਰਨ ਕਰਾਵਨ ਸਰਬ ਕੋ ਨਾਥ, ਇਸਕਾ ਹੱਥ ਹੋਏ ਤਾਂ ਸਭ ਪਿਛਲੇ। ਮਨੁੱਖ ਦੇ ਸਭ ਕੁਝ ਇਕੱਠਾ ਕਰਕੇ ਆਪਣੇ ਕੋਲ ਰੱਖ ਲਏ, ਕਿਉਂਕਿ ਲਾਲਚੀ ਤੇ ਬਹੁਤ ਤਕੜਾ ਲਾਲਚੀ ਹੈ, ਕਿਸਦੇ ਘਰ ਕੁਝ ਰਹਿ ਨਹੀਂ ਨਾ ਦੇਵੇ, ਪਰ ਇਹਦੇ ਵਿੱਚ ਕੁਝ ਚੱਲਦਾ ਨਹੀਂ। ਇਹ ਵੱਖਰੀ ਗੱਲ ਹੈ ਕਿ ਇਹ ਨੱਚੀ ਜਾਂਦਾ, ਮਾਟੀ ਦਾ ਪੁਤਲਾ ਹੰਕਾਰ ਵਿੱਚ ਕਰੀ ਜਾਂਦਾ। ਹਜ਼ੂਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ। ਦੇਖੋ ਫਸਲ, ਕਣਕ ਦੀ ਫਸਲ ਬਹੁਤ ਵਧੀਆ ਹੋਈ, ਭਾਰਤ ਵਿੱਚ ਅਮੀਰ ਹੋ ਗਿਆ, ਬਾਹਰ ਵੀ ਇਸ ਨੂੰ ਭੇਜ ਰਿਹਾ। ਫਿਰ ਕੀ ਹੁੰਦਾ? ਸ਼ਾਬਾਸ਼ ਜ਼ਿਮੀਦਾਰ ਦਿੱਤੀ ਜਾਂਦੀ ਹੈ, ਟੈਲੀਵਿਜ਼ਨ ਤੇ ਰੇਡੀਓ ਦੇ ਉੱਤੇ ਸ਼ਾਬਾਸ਼ ਦਿੱਤੀ ਜਾਂਦੀ, ਕਾਮਿਆਂ ਨੂੰ ਬੜਾ ਮਿਹਨਤ ਨਾਲ ਕੰਮ ਕੀਤਾ ਹੈ। ਖੇਤੀਬਾੜੀ ਦੇ ਵਿਦਵਾਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ, ਇਹਨਾਂ ਨੇ ਬਹੁਤ ਸੋਹਣੀਆਂ ਸਲਾਹਾਂ ਦਿੱਤੀਆਂ ਨੇ, ਸ਼ਾਬਾਸ਼ ਦਿੱਤੀ ਜਾਂਦੀ ਹੈ। ਬਿਜਲੀ ਵਿਭਾਗ ਨੂੰ ਸਮੇਂ ਸਿਰ ਇਹਨਾਂ ਨੇ ਬਿਜਲੀ ਦਿੱਤੀ, ਜੇ ਨਾ ਦਿੰਦੇ ਤੇ ਗੜਬੜ ਹੋ ਜਾਣੀ ਸੀ। ਖਾਦ ਜਿਨ੍ਹਾਂ ਨੇ ਤਿਆਰ ਕੀਤੀ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਪਰ ਧਿਆਨ ਦੇਣਾ, ਜੇ ਸਭ ਕੁਝ ਅਸੀਂ ਠੀਕ ਕਰਦੇ, ਨਿਰੰਕਾਰ ਸਮੇਂ ਸਿਰ ਬਾਰਿਸ਼ ਹੀ ਨਾ ਪਾਉਂਦਾ। ਜਦੋਂ ਫਸਲ ਪੱਕੀ ਸੀ ਤੇ ਉਸੇ ਸਮੇਂ ਉੱਪਰੋਂ ਗੜੇ ਸੁੱਟ ਦਿੰਦਾ, ਲੈ ਲੈਂਦੇ ਫਸਲ ਫਿਰ ਸਾਰੀ ਦੀ ਸਾਰੀ। ਮਨੁੱਖ ਦੇ ਹੱਥ ਵੱਸ ਵਿੱਚ ਕੁਝ ਨਹੀਂ, ਰੱਬ ਦੀ ਹੀ ਬਖਸ਼ਿਸ਼ ਹੈ, ਰੱਬ ਦੀ ਹੀ ਬਰਕਤ ਹੈ ਜੇ ਸਾਡੀਆਂ ਝੋਲੀਆਂ ਨੇ ਭਰੀਆਂ ਹੋਈਆਂ ਨੇ। ਇਸ ਕਰਕੇ ਹਜ਼ੂਰ ਆਖ ਰਹੇ ਨੇ ਮਨੁੱਖ ਜਿਹੜਾ ਹੈ ਪਰ ਅਧੀਨ, ਔਰ ਉਹ ਪਰ ਕੀ ਹੈ? ਅਕਾਲ ਪੁਰਖ ਵਾਹਿਗੁਰੂ। ਮਨੁੱਖ ਰੱਬ ਦੇ ਅਧੀਨ ਹੈ, ਜੋ ਕੁਛ ਵੀ ਉਹਨੂੰ ਮਿਲੇ ਤੇ ਧੰਨਵਾਦ ਕਰੇ ਰੱਬ ਦਾ, ਸੱਚੇ ਪਾਤਸ਼ਾਹ ਤੂੰ ਹੀ ਮੈਨੂੰ ਦਿੱਤਾ, ਮੈਂ ਆਪ ਇਹ ਸਭ ਕੁਝ ਲੈਣ ਦੇ ਯੋਗ ਕੁਝ ਵੀ ਨਹੀਂ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। एक बार फिर नोट कर लो जी 250-392-3874। तुसी अपना सलाह मशवरा सानू ईमेल राही भी भेज सकते हो singsava2@gmail.com singsava2@gmail.com। वाहिगुरु जी का खालसा, वाहिगुरु जी की फतेह।
3: जरनैलों के जरनैल, संतों के संत, दानियों के दानी, सतगुरु गुरु गोविंद सिंह जी का बख्शा नारा करिए बुलंद, आखो गज के वाहगुरु जी का खालसा वाहगुरु जी की फतेह। हंकार बंदे का वाहगुरु के घर तक खेड़ा नहीं छड़दा। हर एक बंदा हंकार विच फुलिया फिरदा है, जिन्हें कोई शहरी कहता हाड़ होश नहीं करता बंदे आ, तू जाना दिनों दिन खुरदा, जिधरों तेनू करदे मोड़दे ते तू मोड़िया नहीं मुड़दा, चढ़ी जवानी माण हा तेनू ते तू झूठे खा खा तुरदा। दूजे पासे की किया, जमदू ता तेरी खलड़ी लाउणी ते तेरा कढ़ के खाणगे गुरदा। एक दिन बंदिया जाना पैणा, जिदे आ गया सुनेहा तुरदा, रंगली दुनिया तो तू बन के मुसाफिर तुरदा, ओए सोहणी देही कंचन वर्गी ते तेनू लोक कहणगे मुरदा। आखिर नू अमलां दा नवेड़ा सतगुरु दे द्वार दे उत्ते होणा, फिर क्यों ना सतगुरां दे चरणां विच जाके सतनाम जपिया जावे।

ਲਾਹੌਰ ਸਰਕਾਰ ਦੀ ਸਖਤੀ ਕਾਰਨ ਸਿੰਘ ਮਾਝੇ ਵਿੱਚੋਂ ਨਿਕਲ ਕੇ ਮਾਲਵੇ ਵਿੱਚ ਆ ਗਏ। ਕੁਝ ਸਿੰਘ ਜਲੰਧਰ ਦੇ ਸੂਬੇਦਾਰ ਅਦੀਨਾ ਬੇਗ ਦੇ ਨਾਲ ਇੱਟ ਖੜੱਕਾ ਹੁੰਦੇ ਹੋਏ ਮਾਝੇ ਵਿੱਚ ਰਹਿ ਰਹੇ, ਪਰ ਦੋ ਜਥੇ ਰਾਜਸਥਾਨ ਦੇ ਵਿੱਚ ਗੰਗਾ ਨਗਰ ਤੋਂ 20 ਮੀਲ ਲੱਗੇ ਬੁੱਢੇ ਜੌੜ ਵਿੱਚ ਆਪਣੇ ਆਸਣ ਲਾ ਕੇ ਬੈਠ ਗਏ। ਬਹੁਤ ਦਿਨ ਬੀਤੇ, ਪੰਜਾਬ ਤੋਂ ਕੋਈ ਖਬਰ ਨਹੀਂ ਆਈ, ਗੁਰੂ ਦੇ ਧਾਮਾਂ ਦਾ ਕੋਈ ਪਤਾ ਨਹੀਂ ਲੱਗਿਆ। ਇੱਕ ਦਿਨ ਸੁਬਾਹ ਦੇ ਵੇਲੇ ਆਸਾ ਜੀ ਦੀ ਵਾਰ ਦਾ ਜਸ ਕੀਰਤਨ ਹੋ ਕੇ ਹਟਿਆ, ਇੱਕ ਸਿੰਘ ਦੂਰ ਆਉਂਦਾ ਨਜ਼ਰ ਪਿਆ। ਸਾਰਿਆਂ ਸਿੰਘਾਂ ਦੀ ਨਿਗਾਹ ਉਸ ਸਿੰਘ ਵੱਲ ਚਲੀ ਗਈ। ਪਤਾ ਲੱਗਿਆ ਕਿ ਜ਼ਰੂਰ ਪੰਜਾਬ ਤੋਂ ਆਇਆ ਹੋਊਗਾ। ਜਦੋਂ ਸਿੰਘ ਨੇੜੇ ਪਹੁੰਚਿਆ, ਵੇਖਿਆ ਸਿੰਘ ਦੀਆਂ ਅੱਖਾਂ ਵਿੱਚ ਪਾਣੀ, ਗਲ ਵਿੱਚ ਗਲੇਡੂ, ਫੜ ਕੇ ਸਿੰਘ ਨੂੰ ਬਾਬਾ ਬੁੱਢਾ ਸਿੰਘ ਨੇ ਬੁੱਕਲ ਵਿੱਚ ਲੈ ਲਿਆ। ਸਿੰਘਾ, ਤੂੰ ਰੋਲਦਾ ਕਿਉਂ ਏ? ਤੈਨੂੰ ਕੀ ਦੁੱਖ ਹੈ? ਤਾਂ ਸਿੰਘ ਬਾਬਾ ਜੀ ਦੇ ਸਾਹਮਣੇ ਕਹਿੰਦਾ, ਬਾਬਾ ਜੀ, ਨਾ ਮੈਨੂੰ ਕੋਈ ਸਰੀਰਕ ਦੁੱਖ ਹੈ, ਨਾ ਕੋਈ ਘਰ ਦਾ ਦੁੱਖ ਹੈ, ਅੱਜ ਦੁੱਖ ਹੈ ਗੁਰੂ ਧਾਮਾਂ ਦੀ ਬੇਅਦਬੀ ਦਾ। ਭਾਈ ਬਲਾਕਾ ਸਿੰਘ ਜੀ ਬਾਬਾ ਬੁੱਢਾ ਸਿੰਘ ਦੇ ਸਾਹਮਣੇ ਤਾਹਾਂ ਮਾਰ ਕੇ ਪੰਜਾਬ ਦੀ ਹਾਲਤ ਹੈ ਇਹੋ ਦੱਸਿਆ ਬਈ।

ਇੰਨਾ ਕੁਝ ਸੁਣਿਆ ਭਾਈ ਬਲਾਕਾ ਸਿੰਘ ਕੌਲੋਂ ਸਿੰਘਾਂ ਨੇ। ਸਿੰਘਾਂ ਦੇ ਹੱਥ ਮੱਲੋ ਮੱਲੀ ਤਲਵਾਰ ਦੇ ਮੁੱਠਿਆਂ ਦੇ ਉੱਤੇ ਚਲੇ ਗਏ। ਕੁਝ ਸਿੰਘਾਂ ਨੇ ਭਾਈ ਬਲਾਕਾ ਸਿੰਘ ਨੂੰ ਡਰਾਕਲ ਕਿਹਾ, ਕਈਆਂ ਨੇ ਕੈਦ ਕਿਹਾ, ਕਈਆਂ ਨੇ ਕਿਹਾ ਬਲਾਕਾ ਸਿੰਘਾ ਜਦੋਂ ਤੂੰ ਹਰਿਮੰਦਰ ਸਾਹਿਬ ਦੀ ਇਹ ਹਾਲਤ ਵੇਖੀ ਸੀ ਤੂੰ ਉੱਥੇ ਲੜ ਕੇ ਸ਼ਹੀਦ ਕਿਉਂ ਨਾ ਹੋ ਗਿਆ, ਤੂੰ ਕੈਦ, ਤੂੰ ਡਰਾਕਲ। ਪਰ ਭਾਈ ਬਲਾਕਾ ਸਿੰਘ ਨੇ ਕਿਹਾ, ਸਿੰਘ ਜੀ ਠੀਕ ਹੈ, ਮੈਂ ਡਰਾਕਲ, ਮੈਂ ਕੈਦ, ਪਰ ਤੁਸੀਂ ਆਪਣੀ ਬੁੱਕਾਂ ਵਿੱਚ ਮੂੰਹ ਪਾ ਕੇ ਵੇਖੋ, ਜਿਹੜੇ ਪੰਜਾਬ ਨੂੰ ਛੱਡ ਕੇ ਬੀਕਾਨੇਰ ਦੇ ਟਿੱਬਿਆਂ ਵਿੱਚ ਲੁਕੇ ਬੈਠੇ ਹੋ, ਤੁਸੀਂ ਕੀ ਹੋ? ਤੁਹਾਨੂੰ ਨਹੀਂ ਪਤਾ ਪੰਜਾਬ ਦੀ ਹਾਲਤ ਕੀ ਹੋਊਗੀ? ਤੁਹਾਨੂੰ ਨਹੀਂ ਪਤਾ ਗੁਰਧਾਮਾਂ ਦੀ ਹਾਲਤ ਕੀ ਹੋਊਗੀ? ਭਾਈ ਬਲਾਕਾ ਸਿੰਘ ਦੀ ਮਾਰੀ ਹੋਈ ਬੋਲੀ ਬਾਬਾ ਬੁੱਢਾ ਸਿੰਘ ਦੇ ਕਾਲ ਦੇ ਵਿੱਚ ਸਾਬਣ ਵਿਛਦੀ ਤਾਰ ਵਾਂਗੂ ਲੰਘ ਗਈ। ਬਾਬਾ ਬੁੱਢਾ ਸਿੰਘ ਨੇ ਜੋਸ਼ ਵਿੱਚ ਆ ਕੇ ਧੂ ਕੇ ਮਿਆਨ ਦੇ ਵਿੱਚੋਂ ਖੰਡਾ ਸਾਰੇ ਸਿੰਘਾਂ ਦੇ ਸਾਹਮਣੇ ਇਹੋ ਤਕਰੀਰ ਕੀਤੀ। ਉਸ ਤਕਰੀਰ ਨੂੰ ਗੁਰਬਖਸ਼ ਸਿੰਘ ਅਲਬੇਲੇ ਗੁਰਦੁਆਰੇ ਦਾ ਢਾਡੀ ਜਥਾ, ਜਸਵੀਰ ਸਿੰਘ ਸਿੱਧੂ, ਅਜਾਜ ਸਿੰਘ ਢਿੱਲੋਂ ਤੇ ਜਗਵੀਰ ਸਿੰਘ ਜਲਾਲਾਬਾਦੀ ਇਹੋ ਕਹਿੰਦਾ ਬਈ

ਇੰਨੀ ਗੱਲ ਸੁਣੀ ਸਿੰਘਾਂ ਨੇ ਬਾਬਾ ਬੁੱਢਾ ਸਿੰਘ ਦੇ ਕੋਲੋਂ, ਸਿੰਘਾਂ ਦੇ ਡੌਲੇ ਫੜਕੇ ਮੱਲੋ ਮੱਲੀ ਹੱਥ ਤਲਵਾਰਾਂ ਦੇ ਮੁੱਠੇ ਤੇ ਚਲੇ ਗਏ। ਸਿੰਘਾਂ ਨੇ ਅੱਖਾਂ ਲਾਲ ਕੀਤੀਆਂ, ਮੱਥੇ ਵਿੱਚ ਪਾਈਆਂ ਤਿਉੜੀਆਂ, ਕਿਉਂਕਿ ਅਕਾਲ ਤਖ਼ਤ ਸਿੱਖਾਂ ਦਾ ਸਿਰ ਹੈ ਤੇ ਹਰਿਮੰਦਰ ਸਾਹਿਬ ਸਿੱਖਾਂ ਦਾ ਹਿਰਦਾ, ਇਹਦੇ ਉੱਤੇ ਹੁੰਦਾ ਬਾਰ ਸਿੱਖ ਕਿਵੇਂ ਸਹਾਰ ਸਕਦੇ। ਤਾਂ ਸਾਰੇ ਦਾ ਸਾਰਾ ਜਥਾ ਬਾਬਾ ਬੁੱਢਾ ਸਿੰਘ ਦੇ ਸਾਹਮਣੇ ਖੜ ਕੇ ਮੱਸੇ ਰਿੰਗੜ ਨੂੰ ਮਾਰਨ ਦੀ ਆਗਿਆ ਹੈ। ਇਹੋ ਮੰਗਦਾ ਬਈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੰਬਲ ਕੀ ਮਾੜੀ ਦੇ ਵਿੱਚ ਇੱਕ ਰਾਮਗੜੀਆਂ ਦੇ ਮੁੰਡੇ ਨੇ 10ਵੇਂ ਗੁਰਾਂ ਦਾ ਅੰਮ੍ਰਿਤ ਪਾਨ ਕਰ ਲਿਆ। ਉਸਦੇ ਘਰਦੇ ਨੇ ਉਹਨੂੰ ਬੜਾ ਬੁਰਾ ਭਲਾ ਕਿਹਾ, ਪਰ ਇੱਕ ਦਿਨ ਰਾਤ ਨੂੰ ਭੰਗ ਪਿਆ ਕੇ ਉਹਦੇ ਕੇਸ ਕਤਲ ਕਰ ਦਿੱਤੇ। ਹਰਕਦਾ ਮਾਰਿਆ, ਸਿੰਘ ਖੂਹ ਵਿੱਚ ਛਾਲ ਮਾਰ ਗਿਆ। ਪਿੰਡ ਵਾਲੇ ਲੋਕਾਂ ਨੇ ਉਹ ਸਿੰਘ ਨੂੰ ਖੂਹ ਦੇ ਵਿੱਚੋਂ ਕੱਢਿਆ ਤਾਂ ਇੱਕ ਬਜ਼ੁਰਗ ਨੇ ਪੁੱਛਿਆ, ਕਾਕਾ ਤੂੰ ਖੂਹ ਵਿੱਚ ਕਿਉਂ ਛਾਲ ਮਾਰੀ, ਤੂੰ ਕਿਉਂ ਮਰਨ ਲੱਗਿਆ ਸੀ? ਤਾਂ ਭਾਈ ਸੁੱਖਾ ਸਿੰਘ ਨੇ ਆਪ ਬੀਤੀ ਫਾਰੀ ਸੁਣਾ ਦਿੱਤੀ। ਤਾਂ ਉਹ ਬਜ਼ੁਰਗ ਨੇ ਕਿਹਾ, ਸਿੰਘਾ ਜੇ ਤੂੰ ਮਰਨਾ ਚਾਹੁੰਦਾ ਹੈ ਤਾਂ ਮਰਦੀ ਮੌਤ ਮਰ, ਜੇ ਤੂੰ ਕਰਨਾ ਚਾਹੁੰਦਾ ਹੈ ਤਾਂ ਕੁਝ ਕੌਮ ਦੀ ਖਾਤਰ ਕਰ। ਸਿੰਘ ਨੂੰ ਗਿਆਨ ਹੋ ਗਿਆ। ਇੱਕ ਦਿਨ ਚੌਧਰੀਆਂ ਦੇ ਮੁੰਡੇ ਤੋਂ ਖੋਹ ਕੇ ਘੋੜੀ ਮਾਰ ਕੇ ਪਲਾਕੀ ਬਾਬਾ ਬੁੱਢਾ ਸਿੰਘ ਦੇ ਜੱਥੇ ਵਿੱਚ ਜਾ ਰਲਿਆ। ਅੱਜ ਸਿੰਘ ਜੱਥੇ ਵਿੱਚ ਬਾਬਾ ਬੁੱਢਾ ਸਿੰਘ ਦੇ ਸਾਹਮਣੇ ਖੜਾ ਹੈ। ਉੱਧਰ ਕੌਣ? ਭਾਈ ਮਹਿਤਾਬ ਸਿੰਘ ਮੀਰਾ ਕੋਟੀਆਂ ਮਾਰ ਕੇ ਛਾਲ ਡਕੀਰ ਟੱਪ ਗਿਆ। ਕਹਿੰਦਾ, ਬਾਬਾ ਜੀ ਮੱਸੇ ਰੰਗੜ ਨੂੰ ਮਾਰਨ ਦਾ ਪੁੰਨ ਮੈਨੂੰ ਬਖਸ਼ ਦਿਓ। ਭਾਈ ਸੁੱਖਾ ਸਿੰਘ ਭਰਾ ਦੇ ਮਗਰੇ ਛਾਲ ਮਾਰ ਕੇ ਟੱਪ ਗਿਆ। ਕਹਿੰਦਾ, ਜੱਥੇਦਾਰ ਜੀ ਵੱਡੇ ਵੀਰ ਦੇ ਨਾਲ ਮੈਂ ਜਾਣਾ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੀਤੀ ਸਿੰਘਾਂ ਨੇ ਅਰਦਾਸ, ਪਾਈਆਂ ਦੋ ਪੌਣ ਦੇ ਪੁੱਤ ਘੋੜਿਆਂ ਦੇ ਉੱਤੇ ਕਾਠੀਆਂ ਮਾਰੀਆਂ ਪਲਾਕੀਆਂ ਪੰਜਾਬ ਵੱਲ ਨੂੰ ਹੇ ਆ ਗੀਤ ਗਵੇ ਤੁਰ ਆਉਂਦੇ ਬਈ।

ਬੁੱਢਾ ਜਾਟ ਤੋਂ ਸਿੰਘਾਂ ਨੇ ਪਾ ਕੇ ਚਾਲੇ ਸੰਗਰੀਆ ਜੱਸੀ ਬਗਸਰ ਤੋਂ ਹੁੰਦੇ ਹੋਏ ਦਮਦਮਾ ਸਾਹਿਬ ਰਾਤ ਕੱਟੀ ਸੁਬਹ ਅੰਮ੍ਰਿਤ ਵੇਲੇ ਉੱਠ ਕੇ ਲੱਖੀ ਜੰਗਲ ਕੋਟਪੂਰਾ ਭਾਈ ਕੀ ਡਰੋਲੀ ਤੋਂ ਹੁੰਦੇ ਹੋਏ ਸਿੰਘਾਂ ਨੇ ਹਰੀ ਕੇ ਪੱਤਲ ਤੋਂ ਦਰਿਆ ਪਾਰ ਕੀਤਾ ਤਾਂ ਪੱਟੀ ਸ਼ਹਿਰ ਵਿੱਚ ਜਾਵੜੇ ਇੱਕ ਥੇ ਦੇ ਉੱਤੇ ਰਾਤ ਕੱਟੀ ਰਹਿ ਰਾਸ ਦਾ ਟਾਈਮ ਹੋਇਆ ਰਹਿ ਰਾਸ ਦੇ ਪਾਰ ਤੋਂ ਬਾਅਦ ਭਾਈ ਮਹਿਤਾਬ ਸਿੰਘ ਸੁੱਖਾ ਸਿੰਘ ਨੂੰ ਕਹਿਣ ਲੱਗਿਆ ਸੁੱਖਾ ਸਿੰਘਾ ਤੂੰ ਕਾਰੀਗਰਾਂ ਦਾ ਮੁੰਡਾ ਤੂੰ ਮਿਸਤਰੀਆਂ ਦਾ ਮੁੰਡਾ ਕੋਈ ਸਕੀਮ ਸੋਚ ਜਿਹਦੇ ਨਾਲ ਭੇਸ਼ ਬਦਲ ਕੇ ਆਪਾਂ ਮੱਸੇ ਦਾ ਸਿਰ ਕੱਟ ਲਈਏ ਆਖਰ ਨੂੰ ਮਤਾ ਪਾਸ ਹੋ ਗਿਆ ਸਿੰਘਾਂ ਨੇ ਇੱਕ ਸਕੀਮ ਬਣਾਈ ਰਾਤ ਨੂੰ ਥੇ ਦੇ ਉੱਤੋਂ ਚੱਕ ਕੇ ਡਿਕਰੀਆਂ ਕਰੀਆਂ ਦੋਨਾਂ ਸਿੰਘਾਂ ਨੇ ਭੇਸ਼ ਬਦਲ ਕੇ ਪੱਟੀ ਦੇ ਨੰਬਰਦਾਰ ਬਣ ਗਏ ਜਿਵੇਂ ਥੇ ਦੇ ਉੱਤੇ ਭੇਸ਼ ਬਦਲ ਰਿਹਾ ਹੈ ਗੁਰਬਖਸ਼ ਸਿੰਘ ਅਲਬੇਲ ਬੁਰਜਵਾਲੇ ਦਾ ਢਾਡੀ ਜੱਥਾ ਅਜਾਇਬ ਸਿੰਘ ਢਿੱਲੋਂ ਜਸਵੀਰ ਸਿੰਘ ਤਲਵੰਡੀ ਸਭ ਵਾਲਾ ਜਗਵੀਰ ਸਿੰਘ ਜਲਾਲਾਬਾਦੀ

ਪੱਟੀ ਥੇ ਦੇ ਉੱਤੇ ਬਹਿ ਕੇ ਦੋਨਾਂ ਸਿੰਘਾਂ ਨੇ ਆਪਣੇ ਭੇਸ ਬਦਲੇ, ਲੰਬੇ ਲੰਬੇ ਕੇਸ ਪਿੱਛਾ ਨੂੰ ਸਿੱਟ ਲਏ, ਉੱਤੇ ਚਾਦਰਾਂ ਦੇ ਭੂਗ ਬਣਾ ਕੇ ਲੈ ਲਏ, ਵੱਡੇ ਵੱਡੇ ਢਾਠਿਆਂ ਨਾਲ ਦਾਣੇ ਬਦਲੇ, ਠੀਕਰੀਆਂ ਗੋਲ ਕਰਕੇ ਥੈਲਿਆਂ ਵਿੱਚ ਪਾ ਲਈਆਂ, ਲੱਦ ਕੇ ਘੋੜਿਆਂ ਦੇ ਉੱਤੇ ਪੱਟੀ ਤੋਂ ਸ੍ਰੀ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿੱਤੇ। ਲੁਕਦੇ ਲੁਕਾਉਂਦੇ ਬਚਦੇ ਬਚਾਉਂਦੇ ਸਿੰਘ ਹਰਿਮੰਦਰ ਸਾਹਿਬ ਦੇ ਵਿੱਚ ਪਹੁੰਚ ਗਏ। ਜਾ ਕੇ ਦਰਸ਼ਨੀ ਡਿਉੜੀ ਦੇ ਅੱਗੇ ਲਾਚੀ ਬੇੜੀ ਨਾਲ ਦੋਨਾਂ ਸਿੰਘਾਂ ਨੇ ਘੋੜੇ ਬੰਨੇ। ਅੱਗੇ ਕੀ ਵਹਿੰਦੇ ਆ, ਦਰਸ਼ਨੀ ਡਿਉੜੀ ਦੇ ਸਾਹਮਣੇ ਦੋ ਪਹਿਰੇਦਾਰ, ਇੱਕ ਨਾ ਅੱਲਾ ਰੱਖਾ, ਦੂਜੇ ਨਾ ਦੀਨ ਮੁਹੰਮਦ ਪਹਿਰਾ ਦੇ ਰਹੇ। ਉਹਨਾਂ ਨੇ ਸਿੰਘਾਂ ਨੂੰ ਅੱਗੇ ਜਾਣ ਤੋਂ ਰੋਕਤਾ, ਕਹਿੰਦੇ ਕੌਣ ਭਾਈ ਸਾਹਿਬ? ਸਿੰਘਾਂ ਨੇ ਬੜੀ ਨਿਮਕੀ ਦੇ ਨਾਲ ਕਿਹਾ, ਪਹਿਰੇਦਾਰ ਜੀ ਘਬਰਾਉਂਦੇ ਕਿਉਂ?

ਤੁਹਾਨੂੰ ਨਹੀਂ ਪਤਾ ਕਿ ਅਸੀਂ ਦੁਨੇ ਭਰਾ ਪੱਟੀ ਦੇ ਨੰਬਰਦਾਰ ਹੈ। ਪੱਟੀ ਤੋਂ ਆ ਪੈਸੇ ਗ੍ਰਹਿ ਕੇ ਚੌਧਰੀ ਨੂੰ ਮਾਮਲਾ ਤਾਰਨ ਵਾਸਤੇ ਆਏ ਹੈ। ਦੁਨੇ ਸਿੰਘ ਬੜੀ ਨਿਮਕੀ ਦੇ ਨਾਲ ਪਹਿਰੇਦਾਰ ਨੂੰ ਆਪਣੇ ਬਾਰੇ ਹੈ ਇਹ ਉਹ ਸਮਝਾ ਰਿਹਾ ਬਈ।

ਇੰਨਾ ਕੁਝ ਕਿਹਾ ਸਿੰਘਾਂ ਨੇ ਪਹਿਰੇਦਾਰਾਂ ਨੂੰ ਬੜੀ ਮਿਣਤੀ ਦੇ ਨਾਲ, ਪਰ ਦੀਨ ਮੁਹੰਮਦ ਕਹਿਣ ਲੱਗਿਆ, ਨੰਬਰਦਾਰ ਜੀ ਤੁਸੀਂ ਸਿਰਫ 2 ਮਿੰਟ ਲਈ ਰੁਕੋ, ਮੈਂ ਚੌਧਰੀ ਸਾਹਿਬ ਤੋਂ ਪੁੱਛਾਂ। ਦੀਨ ਮੁਹੰਮਦ ਦਰਸ਼ਨੀ ਡੇੜੀ ਤੋਂ ਭੱਜਿਆ ਭੱਜਿਆ ਹਰਿਮੰਦਰ ਸਾਹਿਬ ਗਿਆ, ਜਾ ਕੇ ਚੌਧਰੀ ਨੂੰ ਕਹਿਣ ਲੱਗਿਆ, ਚੌਧਰੀ ਜੀ ਪੱਟੀ ਤੋਂ 2 ਨੰਬਰਦਾਰ ਆਇਆ, ਦੋਨਾਂ ਕੋਲੇ ਤਾਂਦੀਆਂ ਥੈਲੀਆਂ ਭਰੀਆਂ ਹੋਈਆਂ, ਆਪ ਨੂੰ ਮਿਲਣ ਦੀ ਆਗਿਆ ਮੰਗਦੇ ਹੈ। ਤਾਂ ਮੱਸੇ ਨੇ ਕਿਹਾ, ਦੀਨਿਆ ਤੈਨੂੰ ਪਤਾ ਦੇਖ ਸਰਕਾਰ ਦਾ ਕਿੰਨਾ ਖਰਚ ਹੋ ਰਿਹਾ, ਆਹ ਬੇਸਵਾ ਨੂੰ ਪੈਸੇ ਦੇਣੇ ਹੈ, ਸ਼ਰਾਬ ਦੇ ਪੈਸੇ ਦੇਣੇ ਹੈ, ਸਾਜੀਆਂ ਦੇ ਪੈਸੇ ਦੇਣੇ ਹੈ, ਪੈਸੇ ਦੀ ਬੜੀ ਲੋੜ ਹੈ, ਨੰਬਰਦਾਰਾਂ ਨੂੰ ਤੂੰ ਜਲਦੀ ਭੇਜ ਦੇ। ਦੀਨਾ ਭੱਜਿਆ ਭੱਜਿਆ ਵਾਪਸ ਆਇਆ, ਕਹਿੰਦਾ ਨੰਬਰਦਾਰ ਹੋ ਤੁਹਾਡਾ ਕੰਮ ਬਣ ਗਿਆ, ਜਾ ਕੇ ਮਾਮਲਾ ਤਾਰਿਆ, ਪਰ ਗੱਲ ਇੱਕ ਹੈ ਵੀ ਆਉਂਦੇ ਹੋਏ ਸਾਨੂੰ ਵੀ ਕੁਝ ਦੇ ਕੇ ਜਾਇਓ। ਮਹਿਤਾਬ ਸਿੰਘ ਕਹਿੰਦਾ, ਪਹਿਰੇਦਾਰਾ ਸਾਡਾ ਗਾਹਾਂ ਵਾਲਾ ਮਾਮਲਾ ਉੱਤਰ ਜਾ, ਮਾਮਲਾ ਤੁਹਾਡੇ ਵਾਲਾ ਵੀ ਤਾਰ ਕੇ ਜਾਵਾਂਗੇ, ਪਰ ਤੂੰ ਪਹਿਰੇ ਤੇ ਖੜਾ ਰਹੀ। ਪਾ ਕੇ ਪਹਿਰੇਦਾਰ ਤੋਂ ਅੱਗੇ ਦੋਨੋਂ ਬੱਬਰ ਸ਼ੇਰ ਹਰਿਮੰਦਰ ਸਾਹਿਬ ਪਹੁੰਚੇ, ਦਹਲੀਜ਼ ਦੇ ਉੱਤੇ ਮੱਥਾ ਟੇਕਿਆ, ਜਾ ਕੇ ਚੌਧਰੀ ਸਾਹਿਬ ਨੂੰ ਕਹਿਣ ਲੱਗੇ, ਦੱਸੋ ਜੀ ਆਹ ਥੈਲੀਆਂ ਕਿੱਥੇ ਰੱਖ ਦਈਏ। ਰੱਜਿਆ ਸ਼ਰਾਬ ਦਾ ਚੌਧਰੀ ਬੜਾ ਊੜ ਜਲੂਲ ਬੋਲ ਰਿਹਾ, ਕਹਿੰਦਾ ਮੇਰੇ ਮੰਜੇ ਦੇ ਥੱਲੇ ਰੱਖ ਦਿਓ। ਭਾਈ ਮਹਿਤਾਬ ਸਿੰਘ ਨੇ, ਭਾਈ ਸੁੱਖਾ ਸਿੰਘ ਨੇ, ਦੋਨਾਂ ਨੇ ਥੈਲੀਆਂ ਪਣਗ ਦੇ ਥੱਲੇ ਜਾ ਸਿੱਟੀਆਂ। ਜਦੋਂ ਮੱਸਾ ਝੁੱਕ ਕੇ ਥੈਲੀਆਂ ਵੱਲ ਵੇਖਣ ਲੱਗਿਆ, ਕਰਿਆ ਸੁੱਖਾ ਸਿੰਘ ਨੇ ਇਸ਼ਾਰਾ, ਮਹਿਤਾਬ ਸਿੰਘ ਨੇ ਖਿੱਚਿਆ ਖੰਡਾ, ਮੱਸੇ ਰੰਗੜ ਦੀ ਤੌੜ ਤੇ ਹੈ।

0: ਸੁੰਨਾ ਸਿੰਘਾਂ ਨੇ ਵੱਢ ਕੇ ਮੱਸੇ ਰੰਗੜ ਦਾ ਸਿਰ ਚੁੱਕ ਕੇ ਪਹਿਰੇਦਾਰ ਵਾਲਾ ਵਰਚਾ ਟੰਗ ਕੇ ਉੱਤੇ ਸਤ ਸ੍ਰੀ ਅਕਾਲ ਦੇ ਜਕਾਰੇ ਛੱਡਦੇ ਹੋਏ ਬੁੱਢੇ ਜੋੜ ਪਹੁੰਚ ਗਏ। ਜਾ ਕੇ ਬਾਬਾ ਬੁੱਢਾ ਸਿੰਘ ਦੇ ਚਰਨਾਂ ਵਿੱਚ ਰੱਖ ਕੇ ਪਾਪੀ ਦਾ ਸਿਰ ਗੱਜ ਕੇ ਫਤਿਹ ਬੁਲਾਈ। ਸਿੰਘਾਂ ਨੇ ਉਹ ਜ਼ਾਲਮ ਦੇ ਸਿਰ ਨਾਲ ਖੁਦੋ ਖੁੰਡੀ ਖੇਡੀ। ਇੰਨਾ ਕੁਝ ਬੋਲਦੇ ਹੋਏ ਗੁਰਬਖਸ਼ ਸਿੰਘ ਅਲਬੇਲਾ ਬੁਰਜ ਰਾਜਗੜ੍ਹ ਵਾਲਾ, ਜਸਵੀਰ ਸਿੰਘ ਤਲਵੰਡੀ ਸਾਬੋ ਵਾਲਾ, ਅਜੈਬ ਸਿੰਘ ਸਿੰਘੋ ਵਾਲਾ, ਜਗਵੀਰ ਸਿੰਘ ਜੋਗੀ ਜਲਾਲਾਬਾਦੀ ਤੇ ਮਿਊਜ਼ਿਕ ਮਾਸਟਰ ਦਰਸ਼ਨ ਸਿੰਘ ਦਲੇਰ ਕੋਟਲੀ ਵਾਲਾ ਆਪ ਤੋਂ ਖਿਮਰੇ ਜੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, at Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

वाहेगुरु।

Good.

Fire! Fire! Fire! Fire!

Why do you?

0: बड़ी खुशी हुई। क्रांति जो पक्षी आई से प्रभाव कहना श्री क्षमा लख मूल मंत्र का पाठ करेंगे गल के सपना बढ़िया पत्नी आईया एक गुरु प्यारे की सुखेल आयो कि साधा प्रभाव उठे उन्होंने बहुत लंबी 300-500 सुखबीर 1000 जंजीर ऐसा माला मूल मंत्र कोई ऐसा न हो भावी ढाई सौ जंगी साहब 34 साहब मूल मंत्र गुरमंत्र इस वारा की भेटा जरूर शाम को लेके आएंगे ताकि 30 दिसंबर को सवेरे 10 बजे धन माता सहन कौर खालस माता के चरणा च ਤੁਹਾਡੀ ਸਾਡੀ ਹਾਜ਼ਰੀ ਲੱਗਦੇ ਗੱਲ ਕੇ ਅੱਖੋ
1: ਸਾਜ਼ਰੀ
0: ਨਹੀਂ ਚੱਲੀ ਫਿਰ ਜੋ ਮਾਂ ਕੋ ਮੰਗਾਂਗੇ ਮਾਂ ਉਹੀ ਝੋਲੀਆਂ ਭਰੇਗੀ ਪਰ ਮਾਂ ਕੋ ਮੰਗਣ ਲਈ ਮਾਂ ਨੂੰ ਨਾਮ ਦੀ ਭੇਟ ਹਾਸਲ ਕਰੀਏ ਸੁਖਮਨੀ ਸਾਹਿਬ ਦੇ 5 ਲੱਖ ਪਾਠਾਂ ਨੂੰ ਉਦਾਹਰਨ ਹੈ ਤੇ ਵੱਧ ਤੋਂ ਵੱਧ ਕਾਰਨ ਕਰਕੇ ਆਪ ਜੀ ਨੇ ਭੇਟਾ ਹਜ਼ੂਰ ਸਾਹਿਬ ਦੀ ਧਰਤੀ ਤੇ ਇਹ ਜਿਤਨੇ ਦੀ ਭੇਟਾ ਦੇਣੀ ਹੈ ਇਹਦੇ ਨਾਲ ਗੁਰੂ ਘਰ ਦੇ ਵਜ਼ੀਰ ਧਾਲੀ ਸਿੰਘ ਰਾਜੀ ਸਿੰਘ ਕਪਾਲਵਾਲ ਅਸੀਂ ਗਰੀਬ ਕੁੱਕਰ ਗੁਰੂ ਘਰ ਦੇ ਸੇਵਾਦਾਰ ਪ੍ਰਬੰਧਕ ਜਨ ਤੁਹਾਡਾ ਸਾਰਿਆਂ ਦਾ ਭਲਾ ਹੋਵੇਗਾ ਨਾਨਕ ਨਾਮ ਕਰਦੀ ਰਾਜੀ ਸੰਤਾਨ ਹਰਿਮੁਖ ਸਾਹਿਬ ਵਰਗਾਂ ਨੇ 300 ਡਾਲਰ 1 ਦਿਨ ਵਲੋਂ ਦੀ ਸੇਵਾ ਕੀਤੀ ਹੈ ਇਸੇ 2 ਦਿਨ ਦੀ ਨਿਯਮ ਸੰਗਤਾਂ ਵੱਲੋਂ ਸੇਵਾ ਸਾਰਿਆਂ ਦੀ ਸੇਵਾ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਹਾਨੂੰ ਗੁਰੂ ਸਿੰਘ ਜੀ ਮਹਾਰਾਜ ਤੁਹਾਡੀ ਸੇਵਾ ਨੂੰ ਭਾਗ ਲਾਉ ਅੱਜ ਰਾਤ ਦਾ ਦੁਆਰਾ ਦੱਸੋ ਨਾ ਕੱਲ ਸਵੇਰੇ 506 ਸਿਮਰਨ ਫਿਰ ਲੰਗਰ ਬਹਿ ਕੇ ਜਲ ਪਾਣੀ ਛੱਕ ਕੇ ਫਿਰ ਇਹ ਤੋਂ ਜਾਵਾਂਗੇ ਸਾਡੇ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਮਾਰੂ ਮਹੱਲਾ ਚੌਥਾ ਹਰ ਅਗਮ ਅਗੋਚਰ ਸਦਾ ਅਬਨਾਸੀ ਸਰਬੇ ਰਵ ਰਹਿਆ ਕਟਵਾਸੀ ਤਿਸ ਬਿਨ ਅਵਰ ਨਾ ਕੋਈ ਦਾਤਾ ਹਰ ਕਿਸੈ ਸਰੀ।

ਆਪ ਵਖਾਣੀ ਜਿਨ ਜਿਨ ਜਪੀ ਤੇਈ ਸਭ ਨਿਸਤਰੇ ਤਿਨ ਪਾਇਆ ਨਿਹਚਲ ਥਾਨਾ ਏ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ ਜੋ ਕਿਸ ਕਰੇ ਸੋ ਆਪਣ ਭਾਣੈ ਸਾਧੂ ਤੂਰ ਜਾਚਹਿ ਜਨ ਤੇਰੇ ਨਾਨਕ ਸਦ ਕੁਰਬਾਨਾ ਏ ਮਾਰੂ ਸੋਲੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਨਿਰੰਜਨ ਪ੍ਰਭ ਨਿਰੰਕਾਰਾ ਸਭ ਮਹਿ ਵਰਤੈ ਆਪ ਨਰਾਰਾ ਵਰਨ ਜਾਤ ਚਿਹਨ ਨਹੀਂ ਕੋਈ ਸਭ ਹੁਕਮੇ ਸ੍ਰਿਤ ਉਪਾਏ ਦਾ ਲੱਖ ਚੁਰਾਸੀ ਜੋਨ ਸਬਾਈ ਮਾਨਸ ਕਹੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਾ ਕੀਤਾ ਹੋਵੈ ਤਿਸ ਕਿਆ ਕਹੀਐ ਗੁਰਮੁਖ ਨਾਮ ਪਦਾਰਥ ਲਹੀਐ ਜਿਸ ਆਪ ਭੁਲਾਏ ਸੋਈ ਭੁੱਲੈ ਸੋ ਬੂਝੈ ਜਿਸਹਿ ਬੁਝਾਏ ਦਾ ਹਰਖ ਸੋਗ ਕਾ ਨਗਰ ਇਹੋ ਕੀਆ ਸੇ ਉਭਰੇ ਜੋ ਸਤਿਗੁਰ ਸਰਨੀਆ ਤ੍ਰਿਹਾਂ ਗੁਣਾ ਤੇ ਰਹਿ ਨਿਰਾਰਾ ਸੋ ਗੁਰਮੁਖ ਸੋਭਾ ਪਾਏ ਦਾ ਅਨਕ ਕਰਮ ਕੀਏ ਬਹੁ ਤੇਰੇ ਜੋ ਕੀਜੈ ਸੋ ਬੰਧਨ ਪੈਰੇ ਕੁਰਤਾ ਬੀਜ ਬੀਜੇ ਨਹੀਂ ਜੰਮੈ ਸਭ ਲਾਹਾ ਮੂਲ ਗਵਾਏ ਦਾ ਕਲ ਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਾਹ ਪਤ ਸਿਉ ਜਾਏ ਦਾ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੈ ਵਸ ਆਪ ਪ੍ਰਭ ਕੀਆ ਨਿਹਚਲ ਏਕ ਆਪ ਅਬਨਾਸਤੀ ਸੋ ਨਿਹਚਲ ਜੋ ਤਿਸਹਿ ਧਿਆਏ ਦਾ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨਾ ਜਾਣੂ ਮਾਨਸ ਦੇਹਾ ਜੋ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਸਲਹਿ ਸਲਲ ਸਮਾਏ ਦਾ ਇੱਕ ਜਾਚਕ ਮੰਗੈ ਦਾਨ ਦੁਆਰੈ ਜਾਂ ਪ੍ਰਭ ਭਾਵੈ ਤਾਂ ਕਿਰਪਾ ਧਾਰੈ ਦੇਹੋ ਦਰਸ ਜਿਤ ਮਨ ਤ੍ਰਿਪਤਾਸੈ ਹਰ ਕੀਰਤਨ ਮਨ ਠਹਿਰਾਏ ਦਾ ਰੂੜੋ ਠਾਕੁਰ ਕਿਤੈ ਵਸ ਨ ਆਵੈ ਹਰ ਸੋ ਕਿਚ ਕਰੇ ਜੇ ਹਰ ਕਿਆ ਸੰਤਾਂ ਭਾਵੈ ਕੀਤਾ ਲੋੜਨ ਸੋਈ ਕਰਾਇਨ ਦਰ ਫੇਰ ਨ ਕੋਈ ਪਾਏ ਦਾ ਜਿਤੈ ਔਕਟ ਆਏ ਬਨਤ ਹੈ ਪ੍ਰਾਣੀ ਤਿਤੈ ਹਰ ਧਿਆਈਐ ਸਾਰਿੰਗ ਪਾਣੀ ਜਿਤੈ ਪੁੱਤਰ ਕਲੱਤਰ ਨਾ ਬੇਲੀ ਕੋਈ ਤਿਤੈ ਹਰ ਆਪ ਛਡਾਏ ਦਾ ਵੱਡਾ ਸਾਹਿਬ ਅਗਮ ਅਥਾਹਾ ਕਿਉਂ ਮਿਲੀਐ ਪ੍ਰਭ ਵੀ ਪਰਵਾਹ ਕਾਟ ਸਿਲਕ ਜਿਸ ਮਾਰਗ ਪਾਏ ਸੋ ਵਿੱਚ ਸੰਗਤ ਵਾਸਾ ਪਾਏ ਦਾ ਹੁਕਮ ਬੂਝੈ ਸੋ ਸੇਵਕ ਕਹੀਐ ਬੁਰਾ ਭਲਾ ਦੁਇ ਸਮਸਰ ਸਹੀਐ ਹਉ ਮੈਂ ਜਾਏ ਤਾਂ ਏਕੋ ਬੂਝੈ ਸੋ ਗੁਰਮੁਖ ਸਹਿਜ ਸਮਾਏ ਦਾ ਹਰ ਕੇ ਭਗਤ ਸਦਾ ਸੁਖਵਾਸੀ ਬਾਲ ਸੁਭਾਏ ਅਤੀਤ ਉਦਾਸੀ ਅਨਕ ਰੰਗ ਕਰਹਿ ਬਹੁ ਭਾਂਤੀ ਜਿਉਂ ਪਿਤਾ ਪੂਤ ਲਡਾਏ ਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਤਾਂ ਮਿਲੀਐ ਜਾਂ ਲਏ ਮਲਾਈ ਗੁਰਮੁਖ ਪ੍ਰਗਟ ਭਇਆ ਤਿਨ ਜਨ ਕੋ ਜਿਨ ਤੁਰ ਮਸਤਕ ਲੇਖ ਲਖਾਏ ਦਾ ਤੂੰ ਆਪੇ ਕਰਤਾ ਕਾਰਨ ਕਰਨਾ ਸ੍ਰਿਸ਼ਟ ਉਪਾਏ ਧਰੀ ਸਭ ਧਰਨਾ ਜਨ ਨਾਨਕ ਸਰਨ ਪਿਆ ਹਰ ਦੁਆਰੈ ਹਰ ਭਾਵੈ ਲਾਜ ਰਖਾਏ ਦਾ ਮਾਰ

ਤਵਣ ਸੁਣੀਐ ਦੂਜੀ ਅਵਰਨਾ ਜਾਪ ਸਕਾਈ ਸਗਲ ਤੁਮਾਰੀ ਧਾਰਨਾ ਆਪ ਚਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਭ ਥੀਆ ਆਪ ਉਪਾਏ ਰਚਿਓਨ ਪਸਾਰਾ ਆਪੇ ਘਟ ਘਟ ਸਾਰਨਾ ਇੱਕ ਉਪਾਏ ਵੱਡ ਦਰਬਾਰੀ ਇੱਕ ਉਦਾਸੀ ਇੱਕ ਘਰ ਬਾਰੀ ਇੱਕ ਭੂਖੇ ਇੱਕ ਤ੍ਰਿਪਤ ਅਗਾਏ ਸਭ ਸਹਿ ਤੇਰਾ ਪਾਰਨਾ ਆਪੇ ਸਤ ਸਤ ਸਤ ਸਾਚਾ ਪੂਤ ਪੂਤ ਭਗਤਨ ਸੰਗ ਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਪਸਾਰਨਾ ਸਦਾ ਸਦਾ ਸਦ ਹੋਵਣ ਹਾਰਾ ਉੱਚਾ ਅਗਮ ਅਥਾਹ ਅਪਾਰਾ ਊਣੇ ਭਰੇ ਭਰੇ ਭਾਰੀ ਊਣੇ ਇਹ ਚਲਤ ਸਵਾਮੀ ਕੇ ਕਾਰਨਾ ਮੁਖ ਸਲਾਹੀ ਸੱਚੇ ਸਾਹਾ ਨੈਣੀ ਪੇਖਾਂ ਅਗਮ ਅਥਾਹਾ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਨਾ ਕਰ ਕਰ ਵੇਖੈ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੈ ਨਦਰੀ ਨਦਰ ਨਿਹਾਲਣਾ ਸੰਤ ਸਭਾ ਜਹਿ ਬੈਸਹਿ ਪ੍ਰਭ ਪਾਸੇ ਆਨੰਦ ਮੰਗਲ ਹਰ ਚਲਤ ਤਮਾਸ਼ੇ ਗੁਣ ਗਾਵਹਿ ਅਨਹਦ ਧੁਨ ਬਾਣੀ ਤਹਿ ਨਾਨਕ ਦਾਸ ਚਿਤਾਰਨਾ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖੈ ਖੇਲ ਅਪਾਰਾ ਆਪ ਉਪਾਏ ਉਪਾਵਣ ਹਾਰਾ

ਕਿ ਸਵਾਮੀ ਅਗਮੇ ਅਪਾਰਨਾ ਤੁਧ ਬਿਨ ਦੂਜੇ ਕਿਸ ਸਲਾਹੀ ਏਕੋ ਏਕ ਜਪੀ ਮਨ ਮਾਹੀ ਹੁਕਮ ਬੂਝ ਜਨ ਭਏ ਨਿਹਾਲਾ ਇਹ ਭਗਤਾਂ ਕੀ ਘਾਲਣਾ ਗੁਰ ਉਪਦੇਸ਼ ਜਪੀਐ ਮਨ ਸਾਚਾ ਗੁਰ ਉਪਦੇਸ਼ ਰਾਮ ਰੰਗ ਰਾਚਾ ਗੁਰ ਉਪਦੇਸ਼ ਟੁੱਟੈ ਸਭ ਬੰਧਨ ਇਹੋ ਭਰਮ ਮੋਹ ਪਰ ਜਾਲਣਾ ਜਹ

ਹੈ ਚੰਦ ਸੂਰਜ ਗੁਣ ਤਾਸਾ ਪੌਣ ਪਾਣੀ ਬੈਸਨ ਤਰ ਸਿਮਰਹਿ ਸਿਮਰਹਿ ਸਗਲੇ ਪਾਰ ਜਨਾ ਸਿਮਰਹਿ ਖੰਡ ਦੀਪ ਸਭ ਲੋਆ ਸਿਮਰਹਿ ਪਾਤਾਲ ਪੁਰੀਆਂ ਸੱਚ ਸੋਆ ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰ ਜਨਾ ਸਿਮਰਹਿ ਬ੍ਰਹਮੇ ਵਿਸ਼ਨ ਮਹੇਸ਼ਾ ਸਿਮਰਹਿ ਦੇਵ ਤੇ ਕੋੜ ਤੇ ਤੀਸਾ ਸਿਮਰਹਿ ਜਖ ਦੈਂਤ ਸਭ ਸਿਮਰਹਿ ਅਗੰਤ ਨਾ ਜਾਈ ਜਸ ਗਣਾ ਸਿਮਰਹਿ ਪਸ ਪੰਖੀ ਸਭ ਭੂਤਾ ਸਿਮਰਹਿ ਬਨ ਪਰਬਤ ਔ ਧੂਤਾ ਲਤਾ ਬਲੀ ਸਾਖ ਸਭ ਸਿਮਰਹਿ ਰਵ ਰਹੇ ਆਸਵਾਮੀ ਸਭ ਮਨਾ ਸਿਮਰਹਿ ਥੂਲ ਸੂਖਮ ਸਭ ਜਨਤਾ ਸਿਮਰਹਿ ਸਿੱਧ ਸਾਧਕ ਹਰ ਮੰਤਾ ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ਸਿਮਰਹਿ ਨਰ ਨਾਰੀ ਆਸ਼ਰਮ ਸਿਮਰਹਿ ਜਾਤ ਜੋਤ ਸਭ ਵਰਨਾ ਸਿਮਰਹਿ ਗੁਣੀ ਚਤੁਰ ਸਭ ਬੇਤੇ ਸਿਮਰਹਿ ਰੈਣੀ ਅਰ ਦਿਨਾ ਸਿਮਰਹਿ ਘੜੀ ਮੂਰਤ ਪਲ ਨਿਮਖਾ ਸਿਮਰਹਿ ਕਾਲ ਅਕਾਲ ਸੁਚ ਸੋਚਾ ਸਿਮਰਹਿ ਸੌਣ ਸ਼ਾਸਤਰ ਸੰਜੋਗਾ ਅਲੱਖ ਨਾ ਲਖੀਐ ਇੱਕ ਖੇਨਾ ਕਰਨ ਕਰਾਮ ਨਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਭ ਹੋ ਜਨਮ ਪਦਾਰਥ ਸੋ ਜਿਨਾ ਜਾਂ ਕੈ ਮਨ ਬੂਠਾ ਪ੍ਰਭ ਆਪਣਾ ਪੂਰੇ ਕਰਮ ਗੁਰ ਕਾ ਜਪ ਜਪਣਾ ਸਰਬ ਨਿਰੰਤਰ ਸੋ ਪ੍ਰਭ ਜਾਤਾ ਬਹੁਰਨਾ ਜੋਨੀ ਭਰਮੁਰਨਾ ਗੁਰ ਕਾ ਸ਼ਬਦ ਵਸੈ ਮਨ ਜਾ ਕੈ ਦੁਖ ਦਰਦ ਭ੍ਰਮਤਾ ਕਾ ਭਾਗੈ ਸੂਖ ਸਹਿਜ ਆਨੰਦ ਨਾਮ ਰਸ ਅਨਹਦ ਬਾਣੀ ਸਹਿਜ ਧੁਨਾ ਸੋ ਧਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾ ਕੈ ਮਨ ਬੂਠਾ ਸੋ ਪੂਰ ਕਰਮਾ ਨਾਸ਼ਿਨਾ ਜਲ ਪਲ ਮਹੀਅਲ ਸਵਾਮੀ ਸੋਈ ਅਵਰਮਾ ਕਹੀਐ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ ਅਵਰਨਾ ਦੀਸੈ ਏਕ ਬਿਨਾ ਉੱਚੇ ਤੇ ਉੱਚਾ ਦਰਬਾਰਾ ਕਹਿਣ ਨਾ ਜਾਈ ਅੰਤ ਨਾ ਪਾਰਾ ਗਹਿਰ ਗੰਭੀਰ ਅਥਾਹ ਸੁਆਮੀ ਅਤੁੱਲ ਨਾ ਜਾਈ ਕਿਆ ਮਿਨਾ ਤੂੰ ਕਰਤਾ ਤੇਰਾ ਸਭ ਕੀਆ ਤੁਝ ਬਿਨ ਅਵਰਨਾ ਕੋਈ ਬੀਆ ਆਦ ਮਦ ਅੰਤ ਪ੍ਰਭ ਤੂੰ ਹੈ ਸਗਲ ਪਸਾਰਾ ਤੁਮ ਤਨਾ ਜਮ ਦੂਤ ਤਿਸ ਨਿਕਟ ਨਾ ਆਵੈ ਸਾਧ ਸੰਗ ਹਰ ਕੀਰਤਨ ਗਾਵੈ ਸਗਲ ਮਨੋਰਥ ਤਾਂ ਕੇ ਪੂਰਨ ਜੋ ਸਰਵਣੀ ਪ੍ਰਭ ਕਾ ਜਸ ਸੁਨਾ ਤੂੰ ਸਭਨਾ ਕਾ ਸਭ ਕੋ

0: ਜ਼ਮਾਨਾ
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: ਇੱਥੇ ਤੁਰਨਾ ਨਹੀਂ ਪੈਂਦਾ, ਇੱਥੇ ਤਾਂ ਬਸ ਉਡਾਰੀ ਮਾਰ ਕੇ ਜੀਵ ਰੂਪੀ ਪੰਛੀ ਮੁਕਤੀ ਦੇ ਫਲ ਤੇ ਜਾ ਬੈਠਦਾ ਹੈ।
5: ਮੇ ਵਜ਼ੀਰ ਵੱਡਾ ਤੀਰ,
4: ਇਹ ਗੁਰੂ ਨਾਨਕ ਦੇ ਦਰ ਤੇ ਬੈਠੇ ਸਤਿਗੁਰੂ ਜੀ, ਤੁਸੀਂ ਉਸ ਅਕਾਲ ਪੁਰਖ ਦਾ ਰੂਪ ਹੋ। ਇੱਥੇ ਥੋੜਾ ਜਿਹਾ ਕੰਮ ਕਰਨਾ ਹੋਵੇ, ਸਲਾਹ ਲੈਣੀ ਪੈਂਦੀ ਹੈ, ਪੁੱਛਣਾ ਪੈਂਦਾ, ਵਿਆਹ ਦੀ ਤਰੀਕ ਰੱਖਣੀ ਹੈ ਰਿਸ਼ਤੇਦਾਰਾਂ ਨੂੰ, ਕਮਰਾ ਚਾਹੇ 10-12 ਦਾ ਹੀ ਬਣਾ ਹੋਵੇ, ਆਰਕੀਟੈਕਟ ਨੂੰ ਪੁੱਛਣਾ ਪੈਂਦਾ, ਕਾਰੀਗਰਾਂ ਨੂੰ ਪੁੱਛਣਾ ਪੈਂਦਾ। ਆਹ ਵੇਖੋ, ਜਦੋਂ ਥਾਟ ਕੀ ਆਵੇ ਕਰਤੇ, ਤਦੋਂ ਪੁੱਛ ਨਾ ਦਾਤ ਬੀਆ, ਇੱਕ ਅਕਾਲ ਪੁਰਖ ਕਰਤੇ ਖੰਡ ਬ੍ਰਹਿਮੰਡ ਸਾਜ ਤੇ, ਕਿਸੇ ਨੂੰ ਪੁੱਛਿਆ ਹੀ ਨੀ ਵੀ ਕਿਵੇਂ ਬਣਾਉਣੇ। ਦੇਖੋ ਉਹ ਹੈ ਬੇਵਜ਼ੀਰ, ਤੈਨੂੰ ਸਲਾਹਕਾਰਾਂ ਦੀ ਲੋੜ ਨੀ, ਉਸੇ ਨੂੰ ਬਹਿਣੀ ਨੇ ਕਹਿਤ। ਉਹ ਕਿਸੇ ਨੂੰ ਪੁੱਛ ਕੇ ਨੀ ਕੋਈ ਕੰਮ ਕਰਦਾ, ਆਪਾਂ ਨੂੰ ਪੁੱਛਣਾ ਪੈਂਦਾ, ਰਹਿ ਲੈਣੀ ਪੈਂਦੀ ਹੈ। ਬੜੇ ਬੜੇ ਰਾਜੇ ਸਰਕਾਰਾਂ ਨੂੰ ਐਡਵਾਈਜ਼ਰ ਰੱਖਣੇ ਪੈਣੇ ਹੈ, ਵਜ਼ੀਰ ਰੱਖਣੇ ਪੈਣੇ ਹੈ, ਪ੍ਰਾਈਮ ਮਿਨਿਸਟਰ ਨੂੰ ਵੀ, ਤੇ ਗੁਰਸਿੱਖ ਪਿਆਰੇ ਪਰ ਉਹ ਵਾਹਿਗੁਰੂ ਕਹਿਸੈ, ਉਹ ਜੋ ਕਿਛ ਕਰੇ ਸੋ ਆਪੇ ਕਰੇ, ਵੀ ਉਹ ਪੁੱਛਣਾ ਮਸਲਤ ਧਰੇ। ਉਹ ਐਸੇ ਨੇ ਅਕਾਲ ਪੁਰਖ ਦਾ ਰੂਪ, ਤੁਸੀਂ ਗੁਰੂ ਰਾਮਦਾਸ ਮਹਾਰਾਜ
5: ਵੱਡੇ ਧੀਰ,
4: ਤੁਹਾਡੀ ਧੀਰਜ ਗੁਰਸਿੱਖ ਪਿਆਰੇ, ਗੁਰੂ ਨਾਨਕ ਦੇ ਦਰ ਵਰਗੀ ਧੀਰਜ, ਕੜਾਈਆ ਕਹਿਤਾ, ਬਿਤਾਲਾ ਕਹਿਤਾ, ਭੂਤ ਕਹਿਤਾ ਗੁਰੂ ਨਾਨਕ ਨੂੰ, ਧੀਰਜ ਡੋਲੀਓ ਨਹੀਂ ਧੀਰਜ ਹਿਲਿਆ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਸਪੁੱਤਰਾਂ ਨੇ ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ ਬੈਠਿਆਂ ਦੇ ਲੱਤ ਮਾਰੀ ਆ ਕੇ, ਤਖ਼ਤ ਪੋਸ਼ ਤੋਂ ਹੇਠ ਗੇਰਤਾ ਸੀ ਮਹਾਰਾਜ ਨੂੰ, ਫੇਰ ਵੀ ਧੀਰਜ ਨਹੀਂ ਹਿਲਿਆ। ਐਸੇ ਧੀਰਜਵਾਨ ਹੋ, ਸਗੋਂ ਗੁਰੂ ਅਮਰਦਾਸ ਜੀ ਨੇ ਭਾਈ ਦਾਤੂ ਜੀ ਦੇ ਚਰਨ ਫੜ ਲਿਆਓ, ਇਹਨਾਂ ਨੂੰ ਘੁੱਟ ਦਵਾਂ, ਸਾਡਾ ਸਰੀਰ ਬੁੜਿਆਂ ਦਾ ਲੱਕੜ ਵਰਗਾ ਹੈ, ਤੁਹਾਡੇ ਜਵਾਨ ਬੱਚਿਆਂ ਦੇ ਚਰਨ ਕੋਮਲ ਹਨ, ਸਾਡੇ ਹੱਡਾਂ ਤੇ ਬਚ ਕੇ ਤੁਹਾਡੇ ਚਰਨ ਨੂੰ ਸੱਟ ਵੱਜੀ ਹੋਊ। ਐਡੀ ਧੀਰਜ ਗੁਰਸਿੱਖ ਪਿਆਰੇ, ਐਸੇ ਧੀਰਜ ਗੁਰੂ ਰਾਮਦਾਸ ਵਰਗੀ ਧੀਰਜ ਗੁਰਸਿੱਖ ਪਿਆਰੇ, ਜਿਨ੍ਹਾਂ ਦੇ ਘਰ ਵਿਆਹ ਹੋਏ ਉਹਨਾਂ ਦੀ ਜਾ ਕੇ ਸੇਵਾ ਟੋਕਰੀ ਧੋਣੀ, ਉਹ ਧੀਰਜ ਸੀ ਅੰਦਰ। ਤੁਸੀਂ ਧੀਰਜਵਾਨ ਹੋ, ਗੁਰੂ ਨਾਨਕ ਦੇ ਸਰੂਪ ਵਿਚ ਆਏ ਹੋਏ, ਜਿਵੇਂ ਅਕਾਲ ਪੁਰਖ ਨਹੀਂ ਹਿੱਲਣ ਵਾਲਾ, ਜੋ ਮਰਜ਼ੀ ਹੋਵੇ, ਇਸ ਤਰ੍ਹਾਂ ਤੁਸੀਂ ਵੀ ਕੌਣ ਹੋ ਜਿਹਨੂੰ ਬਾਣੀ ਵੀ ਤੁਸੀਂ ਸੁਣੇ ਸੀ, ਪਰ ਚੱਖਣ ਵਾਓ ਨਾ ਡੋਲਈ ਪਰਬਤ ਮੇਰਾਣ। ਛੋਟੀਆਂ ਮੋਟੀਆਂ ਪਹਾੜੀਆਂ ਨੂੰ ਹਵਾ ਵੀ ਹਿਲਾ ਦਿੰਦੀ ਹੈ, ਪਹਾੜ ਪੱਥਰ ਜੜਨ ਲੱਗ ਜਾਂਦੇ, ਪਰ ਜਿਹੜਾ ਸੁਮੇਰ ਪਰਬਤ ਹੈ ਉਹ ਨਾ ਕਿਸੇ ਹਵਾ ਵਿਚ ਹਿੱਲ ਗਿਆ। ਐਸੇ ਗੁਰੂ ਸਾਹਿਬ ਹਨ ਗੁਰੂ ਨਾਨਕ ਦੇ ਸਰੂਪ।
5: ਧਰਮ ਅੰਗ,
4: ਤੁਸੀਂ ਧਰਮ ਦੇ ਅੰਗ ਹੋ, ਧਰਮੀਆਂ ਦੇ, ਜਿਹਨੇ ਜਿਹੜੇ ਵੀ ਧਰਮ ਕਰਮ ਕਰਦੇ ਨੇ ਉਹਨਾਂ ਦਾ ਤੁਸੀਂ ਸਾਖ ਸਾਥ ਸਹਾਇਤਾ ਕਰਦੇ ਹੋ, ਜਿੱਥੇ ਵੀ ਜਿਹਨੇ ਕਾਜਕ੍ਰਿਤ ਸੇਵਕ ਕੀ ਤਾਂ ਤਾਂ ਉਠਤਾਵੇ, ਤੇ ਬਾਣੀ ਨੇ ਕਹਿਤਾ ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਨ ਦੇ ਹੋਈ। ਇਹ ਸਤਿਗੁਰ ਜੀ, ਤੁਸੀਂ ਆਪਣੇ ਧਰਮੀ ਪੁਰਸ਼ਾਂ ਦਾ ਜੈ ਜੈਕਾਰ ਕਰਾਉਂਦੇ ਹੋ,
5: ਅਲਖ ਅਗਮ,
4: ਤੁਸੀਂ ਮਨ ਬੁੱਧੀ ਕਰਕੇ ਅਲਖੋ ਅਗਾਮੋ ਗੋਚਰ ਹੋ।
5: ਖੇਲ ਕੀਆ ਆਪਣੇ ਉਸਾਏ,
4: ਆ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ 10 ਰੂਪਾਂ ਵਿਚ ਆ ਕੇ ਸਰੀਰ ਧਾਰਨ ਕੀਤੇ ਹਨ, ਗੁਰੂ ਸਾਹਿਬ ਨੇ ਤੀਰਥ ਬਣਾਏ ਹਨ, ਉਪਦੇਸ਼ ਦਿੱਤਾ, ਇਹ ਆਪਣੀ ਖੁਸ਼ੀ ਵਿਚ ਪਰਮਾਤਮਾ ਤੂੰ ਇਹ ਖੇਲ ਰਚਿਆ, ਜਾਂ ਇਹ ਸ੍ਰਿਸ਼ਟੀ ਰੂਪੀ ਖੇਲ ਵਾਹਿਗੁਰੂ ਤੂੰ ਆਪਣੀ ਖੁਸ਼ੀ ਵਿਚ ਰਚਿਆ, ਕਿਸੇ ਦੇ ਕਹੇ ਤੋਂ ਨੀ ਰਚਿਆ।
5: ਕਥ ਕਥਾ ਕਥੀ ਨਾ ਜਾਏ,
4: ਤੁਹਾਡੀ ਜਿਹੜੀ ਕਥਾ ਹੈ ਉਹ ਕਥਨ ਤੋਂ ਬਾਹਰ ਹੈ, ਕੌਣ ਕਥਾ ਕਰੇ ਰੱਬ ਦੀ, मन के सड़े सतगुरु गुरु ग्रंथ साहब जी क्या हो कथी कथे कथ देखा हे भाई गुरु मैं तेरी क्या कथा करूंगा। बड़े बड़े कथे कथन वाले ने कथा करने वाले ने कथ देखा तेरी कथा करके देख ली सजुग तो लेके अंत नू की कहना पया भी पता नहीं लगे अखो सतनाम अंत नू यही कहना पया मैं कस ना जाई ना वही मेरे कम करन दा नहीं है सारे ने हथ गले कर दते क्यों कथी कथे कथ देखा मैं कथ न कथना जाई बस ऐसे ही खड़ना पया जो तुद पावे सोई अख जिन्ना क तू बुलाउना है उन्ना क बोल ली दे जे कुछ तू कहा रहे है कह ली दे पर तू कहन तो बार है जो तुद पावे सोई अख ते जिन्या ने सतयुग तो लेके अज तक तेनू कथे वो किथे पुजे एक तिल जिनी ओ गल कह सके अज के अखो सतनाम तिल तेरी वड्याई हे सतगुर दे स्वरूप तुसी उस स्वरूप विच आए हो जो कथन कहन तो रहत है
5: तीन लोक रहा समाज
4: कोई काल पुरख सुते सिद्ध जो वाहेगुरु परमेश्वर कण कण विच विराजमान हे गुरु रामदास गुरु नानक देव दे स्वरूप ओही स्वरूप धारण करके तुसी इस संसार विच प्रगट हो
5: सुत सिद्ध रूप धरियो
4: सुत सिद्ध अपने आप सैभंग जिनू जपजी साहब भी तुसी पढ़दे हो सुते प्रकाश साहन कै सा जियो पढ़ो भाई गुरदास जी नू ओ सतगुर सच्चा पातशाह जेड़ा भाई सिर साहां दा शाह बाणी विच नित पढ़दे हो तुसी सज्जन सच्चा पातशाह सिर साहां दा शाह ओ सज्जन सच्चा ऐसा साडा सतगुर सोढ़ी पातशाह शाहां दे पातशाह पातशाह अडोला भाई गुरदास जी बचन करदे हन
5: सत साच श्री निवास
4: हे श्री निवास माया नू आसरा देण वाले तिन्ने लोकां नू आसरा देण वाले तिन्ने लोकां दी माया नू निवास निवास दे देना किसे नू आसरा दे देना तिन्ने लोकां दी माया तुहाडे आसरे चल रही है उस वाहेगुरु दे आसरे चल रही है असी तुहानू सच करके सत मनिया है
5: आद पुरख सदा तू ही
4: सच मने है जेड़ा आद पुरख काल पुरख वाहेगुरु है ओही गुरु नानक दे स्वरूप दसे पातशाहियां हन
5: वाहेगुरु वाहेगुरु वाहेगुरु
4: ग्रंथ पाठी हुण समाप्ति ते वचन करदे ने ऐ संसार दे लोको ऐ मेरे भट्ट वीरो मन करके ओनू वाहेगुरु दा जस करो तन करके रोम रोम करके सिमरन करो ते कर्मा वचन करके बाणी करके मुख तो बोलना करो हे वाहेगुरु तू वाह है तू आश्चर्य है तेरी शोभा बेअंत है। इस तो अगला सवैया अगले समय विच गुरु दी कृपा नाल विचारांगे ए जेड़े वाहेगुरु शब्द दे चार सवैये ने इना विच भी गोज कथा भरी है पठा ने ए थोड़ी जी सहज अवस्था दी है तन भागी हो तुसी हर रोज नित नेम अनुसार गुरु दे चरणा दिया हाजरिया भर रहे हो महा आनंद गुर शब्द विचार महा आनंद की प्राप्ति कर रहे हो फुला तो खिमा बख्शनी अगोले शुभ सेवा करन दा बल बख्शना बेअंत माया संगता वलो हाजर होई है सतगुर तुहाडी माया सफली करन तुहानू नाम दान श्रद्धा प्रेम भावन गुरु के बचन सेवा सिमन करन दा बल बख्शन वाहेगुरु जी का खालसा वाहेगुरु जी की फतह।
0: एक ओंकार सतनाम करता पुरख निरपौ निर्वैर अकाल मूरत अजूनी सैभं गुर प्रसाद जाप आदि सच जुगादि सच है भी सच नानक वो सी भी सच श्री नानक पुरुषोत्तम परम परावरनाथ

0: ਸਹਿਜ ਮੁਖ ਫਨਿੰਦ ਜੀਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਸਾਧ ਸੰਗਤ, ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਪਾਰ ਕਿਰਪਾ ਦਾ ਸਦਕਾ, ਧੰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੱਚਖੰਡੀ ਦਰਬਾਰ ਅੰਮ੍ਰਿਤ ਵੇਲੇ ਦਰਸ਼ਨ ਦਿਦਾਰ,

0: ਆਪ ਤਨ ਭਾਗੀ ਹੋ ਜੋ ਮਾਈ ਭਾਈ ਅੰਮ੍ਰਿਤ ਵੇਲਾ ਸਚ ਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਸਤਿਗੁਰਾਂ ਦੇ ਚਰਨਾਂ ਵਿੱਚ ਪੁੱਜ ਕੇ ਨਿਤਨੇਮ ਅਨੁਸਾਰ ਲਾਹੇ ਪ੍ਰਾਪਤ ਕਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਸਮੇਂ ਨੂੰ ਸਫਲਾ ਕਰ ਰਹੇ ਹੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਨਿਤਨੇਮ ਅਨੁਸਾਰ ਦੋਵੇਂ ਸਮੇਂ ਗੁਰਬਾਣੀ ਦੀ ਵਿਚਾਰ ਆਪਾਂ ਨੂੰ ਬਖਸ਼ੀ ਹੈ ਭੱਟਾਂ ਦੇ ਸਵਈਏ ਜਿਨ੍ਹਾਂ ਦੀ ਵਿਚਾਰ ਕਈ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ ਬਾਬਾ ਭਗਤ ਗਿਆਨ ਜੀ ਭੱਟ ਮਹਾਨ ਵਿਦਵਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਵਡਿਆਈ ਅਕਾਲ ਪੁਰਖ ਦਾ ਸਵੈ ਸਰੂਪ ਸਤ ਸਾਜ ਸਮਝ ਕੇ ਜਾਣ ਕੇ ਨਿਸ਼ਚੇ ਕਰਕੇ ਸਾਨੂੰ ਉਪਦੇਸ਼ ਬਖਸ਼ ਰਹੇ ਹਨ। ਗਿਆਨ ਜੀ ਦੇ ਭੱਟ ਜੀ ਦੇ ਪੰਜ ਸਵਈਏ ਹਨ। ਆਓ ਜੋ ਹੁਣ ਬਚਨ ਆ ਰਹੇ ਨੇ ਗੁਰਬਾਣੀ ਦੇ ਸਤ ਸਰੂਪ ਪਿਆਰ ਸ਼ਰਧਾ ਦੇ ਨਾਲ ਸਰਵਣ ਕਰੀਏ।
1: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ।
0: ਭੱਟ ਗਿਆਨ ਜੀ ਬਚਨ ਕਰਦੇ ਨੇ ਪਹਿਲੇ ਸਵਈਆਂ ਵਿੱਚ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਦੇ ਰਹੇ ਨੇ, ਹੁਣ ਇਸ ਸਵਈਏ ਵਿੱਚ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਸਤਿਗੁਰ ਸ਼ਬਦ ਪਿੱਛੇ ਜਿੱਥੇ ਵੀ ਭੱਟਾਂ ਨੇ ਵਰਤਿਆ ਹੈ ਉੱਥੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਖਾਤਰ ਵਰਤਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦਸੇ ਪਾਤਸ਼ਾਹੀਆਂ ਜਾਂ ਭੱਟਾਂ ਦੇ ਸਮੇਂ ਪੰਚਮ ਪਾਤਸ਼ਾਹ ਤੱਕ ਜੋ ਸਤਿਗੁਰ ਗੁਰਗੱਦੀ ਤੇ ਬਿਰਾਜਮਾਨ ਸਨ, ਭੱਟ ਸਵਈਆਂ ਵਿੱਚ ਅੱਜ ਬਚਨ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਸਤਿਗੁਰ ਸਰੂਪ ਸੱਚੇ ਗੁਰੂ ਦੇ ਸਰੂਪ ਜੋ ਸੱਤ ਦਾ ਪ੍ਰਕਾਸ਼ ਕਰਨ ਵਾਲੇ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਸੱਤ ਦਾ ਸਰੂਪ, ਅਗਿਆਨਤਾ ਰੂਪੀ ਝੂਠ ਦਾ ਅੰਧੇਰਾ ਕੱਟ ਕੇ ਗਿਆਨ ਸਰੂਪ ਸੱਤ ਦਾ ਗਿਆਨ ਸਰੂਪ ਪ੍ਰਕਾਸ਼ ਦੇਣ ਵਾਲੇ, ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰ ਸੱਤ ਦਾ ਸਰੂਪ, ਜਾਂ ਪਿਛਲੇ ਸਮੇਂ ਵਿੱਚ ਗੁਰੂ ਜੀ ਸੱਤ, ਵਰਤਮਾਨ ਸਮੇਂ ਵਿੱਚ ਵੀ ਸਤਿਗੁਰ ਸੱਚ ਸੱਚ ਹਨ, ਆਉਣ ਵਾਲੇ ਸਮੇਂ ਵਿੱਚ ਵੀ ਸਤਿਗੁਰ ਸੱਚ ਹੋਣਗੇ। ਉਹ ਸਤਿਗੁਰ ਕੈਸੇ ਹਨ? ਗੋਬਿੰਦ ਸਰੂਪ। ਗੋਬਿੰਦ ਕਹੀਏ ਗੋ ਜੋ ਪ੍ਰਿਥਵੀ ਦੇ ਧਾਰਨ ਵਾਲਾ ਰੱਖਕ ਹੈ, ਸਾਰੇ ਜੀਵਾਂ ਦਾ ਪ੍ਰਤਪਾਲਕ ਹੈ। ਗੋ ਨਾਮ ਇੰਦਰੀਆਂ ਦਾ ਜੋ ਪ੍ਰੇਰਕ ਹੈ, ਉਹੀ ਸਰੂਪ ਅਕਾਲ ਪੁਰਖ ਸਤਿ ਚੇਤਨੰਦ ਵਾਹਿਗੁਰੂ ਜੀ ਦਾ ਸਤਿਗੁਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਨ।

ਮਿਲਤਾ ਰੱਬ ਨੇ ਦੇਤਾ ਪਰ ਸੁਖ ਨਹੀਂ ਮਿਲਿਆ, ਉਹ ਵੀ ਦੁਖੀ ਰਿਹਾ। ਸਾਰੀ ਸ੍ਰਿਸ਼ਟੀ ਦਾ ਰਾਜ ਕੋਈ ਛੋਟੀ ਗੱਲ ਨਹੀਂ ਹੁੰਦੀ ਭਾਈ, ਸ੍ਰਿਸ਼ਟੀ ਦਾ ਛਤਰਪਤੀ ਰਾਜਾ ਹੋਣਾ ਪਰ ਫੇਰ ਵੀ ਸੁਖ ਨਹੀਂ ਪ੍ਰਾਪਤ ਹੋਇਆ। ਕਿਉਂ ਨਹੀਂ ਪ੍ਰਾਪਤ ਹੋਇਆ? ਦੁੱਖ ਦਾ ਬੀਜ ਗੁਰਮੁਖ ਪਿਆਰਿਓ ਭੁੱਖ ਹੈ ਬਾਣੀ ਵਿੱਚ, ਜਿਹੜਾ ਭੁੱਖ ਹੈ ਨਾ ਇਹ ਦੁੱਖ ਦਾ ਬੀਜ ਹੈ। ਜਿਵੇਂ ਜਿਹੜਾ ਲੋਭ ਹੈ ਇਹ ਪਾਪ ਦਾ ਬੀਜ ਹੈ, ਜਿੱਥੇ ਲੋਭ ਨਾ ਹੋਵੇ ਉੱਥੇ ਪਾਪ ਨਹੀਂ ਹੋਇਆ ਕਰਦਾ, ਜਿੱਥੇ ਭੁੱਖ ਨਾ ਹੋਵੇ ਉੱਥੇ ਦੁੱਖ ਨਹੀਂ ਹੋਇਆ ਕਰਦੇ। ਐਸੀ ਅਵਸਥਾ ਉਹ ਜਿਹਨੂੰ ਸਾਰੇ ਰਾਜ ਸ੍ਰਿਸ਼ਟੀ ਦਾ ਦੇ ਤਾ ਪਰ ਫੇਰ ਵੀ ਦੁਖੀ, ਉਹ ਦੁਖੀ ਕਿਉਂ ਹੋਇਆ? ਸ੍ਰਿਸ਼ਟੀ ਦਾ ਰਾਜ ਤਾਂ ਲੈ ਲਿਆ, ਭੁੱਖ ਪੈਦਾ ਹੋ ਗਈ ਕਿ ਮੈਨੂੰ ਇੰਦਰਪੁਰੀ ਦਾ ਵੀ ਰਾਜ ਮਿਲੇ, ਮੈਨੂੰ ਸਵਰਗਾਂ ਦਾ ਵੀ ਰਾਜ ਮਿਲੇ। ਇਹ ਸ੍ਰਿਸ਼ਟੀ ਦਾ ਰਾਜ ਤਾਂ ਕਰਕੇ ਦੇਖ ਲਿਆ ਪਰ ਸੁਰਗ ਦਾ ਰਾਜ ਦੇਖਾਂ ਕਰਕੇ ਇਹ ਭੁੱਖ ਪੈਦਾ ਹੋ ਗਈ। ਜਦੋਂ ਭੁੱਖ ਪੈਦਾ ਹੋਵੇਗੀ ਉਦੋਂ ਦੁੱਖ ਪੈਦਾ ਹੋਣਾ ਹੀ ਹੈ। ਗੁਰਮੁਖ ਪਿਆਰਿਓ, ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਦੁਖੀ ਆ। ਰਾਜਾ ਨਾਮ ਹੁੰਦਾ ਗੁਰਮੁਖ ਪਿਆਰਿਓ ਰੱਜਿਆ ਹੋਇਆ, ਜੇ ਸਾਨੂੰ ਰੱਜ ਆ ਜਾਵੇ ਉਹਨੂੰ ਰਾਜਾ ਕਹਿੰਦੇ, ਰਾਜੇ ਦਾ ਅਰਥ ਹੈ ਰੱਜਿਆ ਹੋਇਆ। ਇਸੇ ਨੂੰ ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ ਹੈ, ਐਸੋ ਰਾਜ ਨਾ ਕਿਤੇ ਕਾਜ ਚਿਤ ਨਹਿ ਤ੍ਰਿਪਤਾਏ। ਉਹ ਰਾਜ ਕਿਸ ਕੰਮ ਹੈ ਭਾਈ? ਉਹ ਬਾਦਸ਼ਾਹੀਆਂ ਕਿਸੇ ਕੰਮ ਨਹੀਂ ਜੇ ਤੂੰ ਰੱਜਿਆ ਹੀ ਨਹੀਂ ਹੈ। ਨਹਿ ਤ੍ਰਿਪਤਾਏ, ਜਿਹਦੇ ਵਿੱਚ ਤੂੰ ਤ੍ਰਿਪਤ ਨਹੀਂ ਹੋਇਆ ਭੁੱਖਾ ਹੀ ਰਿਹਾ, ਉਹ ਤਾਂ ਰਾਜਾ ਬੇਕਾਰ ਹੈ। ਗੁਰਸਿੱਖ ਪਿਆਰਿਓ ਰਾਜ ਕਦ ਹੈ? ਆਪਾਂ ਹੁਣ ਦੇਖਦੇ ਹੀ ਹੈ ਗੁਰਸਿੱਖ ਪਿਆਰਿਓ, ਜਿੰਨੇ ਵੱਡੇ ਵੱਡੇ ਰਾਜ ਗੱਦੀਆਂ ਤੇ ਬੈਠਦੇ ਹੈ ਸਗੋਂ ਜ਼ਿਆਦਾ ਭੁੱਖ ਵਿਆਪ ਰਹੀ ਹੈ, ਜ਼ਿਆਦਾ ਤ੍ਰਿਸ਼ਨਾ ਲੱਗੀ ਹੋਈ ਹੈ, ਜ਼ਿਆਦਾ ਭੁੱਖੇ ਦਿਖਦੇ ਨੇ ਗੁਰਸਿੱਖ ਪਿਆਰਿਓ। ਉਹ ਰਾਜੇ ਵੱਲੋਂ ਸ੍ਰਿਸ਼ਟੀ ਦਾ ਰਾਜ ਦੇ ਦਿੱਤਾ ਪਰ ਦੁਖੀ ਆ, ਦੁਖੇ ਵਿੱਚ ਰਿਹਾ। ਕਿਉਂ? ਭੁੱਖ ਲੱਗ ਗਈ ਕਿ ਮੈਂ ਇੰਦਰਪੁਰੀ ਦਾ ਰਾਜ। ਇਹ ਪਿਆਰ ਨਾਲ ਬਚਨੇ ਯਾਦ ਰੱਖਿਓ, ਜਦ ਪਰਾਈ ਵਸਤੂ ਦੀ ਚੀਜ਼ ਲੈਣ ਦੀ ਤੁਹਾਡੇ ਅੰਦਰ ਭੁੱਖ ਹੋ ਜਾਵੇਗੀ ਕਦੇ ਵੀ ਸ਼ਾਂਤੀ ਨਹੀਂ ਆਵੇਗੀ। ਤੜਫਦੇ ਫਿਰੋਂਗੇ, ਭੁੱਜਦੇ ਫਿਰੋਂਗੇ, ਟਿਕਾਏ ਨਹੀਂ ਰਹਿਣਾ। ਵਸਤ ਪਰਾਈ ਕੋਠ ਰੋਵੇ, ਕਰਮ ਧਰਮ ਸਗਲਾ ਈ ਖੋਵੇ। ਪਰਾਈ ਵਸਤੂ ਵੱਲ ਜਦੋਂ ਧਿਆਨ ਸਾਡਾ ਜਾਊਗਾ ਕੋਈ ਕਰਮ ਧਰਮ ਸਾਨੂੰ ਯਾਦ ਨਹੀਂ ਰਹਿਣਾ। ਗੁਰਸਿੱਖ ਪਿਆਰਿਓ ਇਹ ਯਾਦ ਹੀ ਨਹੀਂ ਰਹਿਣਾ। ਸਤਿਗੁਰਾਂ ਦਾ ਹੁਕਮ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਇਹ ਕਰਮ ਧਰਮ ਸਾਡੇ ਆਦੇ ਨਹੀਂ ਰਹਿਣਾ। ਇਸੇ ਕਰਕੇ ਪਰਾਈ ਵਸਤੂ ਤੋਂ ਗੁਰਸਿੱਖਾਂ ਨੂੰ ਸੰਤੋਖ ਬਖਸ਼ਿਆ ਭਾਈ, ਜੋ ਕੁਝ ਵਾਹਿਗੁਰੂ ਨੇ ਤੈਨੂੰ ਆਪਣਾ ਦਿੱਤਾ ਉਹਨੂੰ ਬਹੁਤਾ ਕਰਕੇ ਮੰਨ, ਉਹਤੇ ਸੰਤੋਖ ਰਹੋ। ਇਹ ਰਾਜੇ ਵੱਲ ਨੂੰ ਸ੍ਰਿਸ਼ਟੀ ਦਾ ਰਾਜ ਦਿੱਤਾ ਪਰ ਪਰਾਈ ਵਸਤੂ ਇੰਦਰ ਦਾ ਰਾਜ ਲੈਣ ਵਾਸਤੇ ਭੁੱਖ ਲੱਗ ਗਈ। ਉਸ ਭੁੱਖ ਦੀ ਤ੍ਰਿਪਤੀ ਵਾਸਤੇ ਨੇ ਸੋਚਿਆ ਵੀ ਜੰਗ ਕਰਕੇ ਤਾਂ ਇੰਦਰ ਨੂੰ ਮੈਂ ਜਿੱਤ ਨਹੀਂ ਸਕਦਾ। ਆਪਣੇ ਗੁਰੂਆਂ ਦਾ, ਧਾਰਮਿਕ ਬੰਦਿਆਂ ਦਾ ਆਸਰਾ ਲਿਆ ਇਹਨੇ, ਮੰਤਰੀ ਬੁਲਾ ਲਏ, ਧਾਰਮਿਕ ਗੁਰੂ ਬੁਲਾ ਲਏ, ਪੰਡਿਤ, ਉਹਨਾਂ ਨੂੰ ਕਹਿੰਦਾ ਮੈਨੂੰ ਕੋਈ ਤਰੀਕਾ ਦੱਸੋ, ਮੈਨੂੰ ਇੰਦਰਪੁਰੀ ਦਾ ਰਾਜ ਮਿਲ ਜਾਵੇ, ਕੋਈ ਸਾਧਨ ਦੱਸੋ। ਤਾਂ ਗੁਰਮੁਖ ਪਿਆਰਿਓ ਜੇ ਤਾਂ ਉਹ ਸੰਤੋਖੀ ਹੁੰਦੇ, ਗਿਆਨਵਾਨ ਹੁੰਦੇ, ਤਾਂ ਉਹਨੂੰ ਸਮਝਾ ਦਿੰਦੇ ਕਿ ਰਾਜਾ ਤੈਨੂੰ ਤਾਂ ਵਾਹਿਗੁਰੂ ਨੇ ਸ੍ਰਿਸ਼ਟੀ ਦਾ ਰਾਜ ਦਿੱਤਾ, ਤੂੰ ਪਰਾਈ ਵਸਤੂ ਵੱਲ ਕਿਉਂ ਦੇਖਦਾ? ਪਰ ਉਹ ਵੀ ਲਾਲਚੀ ਸਨ, ਉਹ ਜੱਗ ਕਰਨ ਵਿੱਚ ਪਾਤਾ ਕਿ ਜੱਗ ਕਰਨ ਲਾ ਦੋ, ਇਹ ਜੱਗ ਕਰੀ ਜਾਊ, ਸਾਨੂੰ ਪੂਜਾ ਮਿਲੀ ਜਾਊ, ਮਾਲ ਪੂੜੇ ਮਿਲੀ ਜਾਣਗੇ, ਰੋਜ਼ ਦਕਸ਼ਿਣਾ ਮਿਲੂਗੀ। ਉਹਨਾਂ ਨੂੰ ਆਪਣਾ ਭਾਈ ਐਸੇ ਕੰਮ ਸੀ। ਐਸੀ ਅਵਸਥਾ ਵਿੱਚ ਉਹਨਾਂ ਨੇ ਲਾਲਚ ਦੇ ਤਾ ਕਿ 101 ਸਮੇਤ ਜੱਗ ਕਰਾ, ਤੈਨੂੰ ਇੰਦਰਪੁਰੀ ਦਾ ਰਾਜ ਮਿਲ ਜਾਊਗਾ। ਪੁਰਾਣਾ ਵਿੱਚ ਇਹ ਕਥਾ ਆਉਂਦੀ ਹੈ ਜਿਹਦਾ 101 ਸਮੇਤ ਜੱਗ ਪੂਰਾ ਹੋ ਜਾਵੇ ਉਹਨੂੰ ਭਾਈ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਇੰਦਰਪੁਰੀ ਦਾ ਰਾਜ ਦੇ ਦਿੰਦਾ। ਉਹਨੇ ਇਸ ਲਾਲਚ ਵਿੱਚ ਆ ਕੇ ਜੱਗ ਆਰੰਭ ਕਰ ਦਿੱਤੇ। ਗੁਰਸਿੱਖ ਪਿਆਰਿਓ ਜੱਗ ਹੋ ਹੀ ਗਏ, ਜਦੋਂ 100 ਜੱਗ ਪੂਰਾ ਹੋ ਗਿਆ ਉਧਰ ਵਿਚਾਰੇ ਇੰਦਰ ਨੂੰ ਤਾਪ ਚੜ ਗਿਆ ਵੀ ਮੇਰਾ ਰਾਜ ਤਾਂ ਗਿਆ। ਜਿਵੇਂ ਇੱਕ ਦੀਆਂ ਵੋਟਾਂ ਵਧੇ ਤੇ ਦੂਏ ਨੂੰ ਤਾਪ ਚੜ੍ਹਨ ਜਾਂਦਾ ਵੀ ਮੇਰੀ ਕੁਰਸੀ ਤਾਂ ਗਈ, ਉਹਨੂੰ ਤਾਪ ਚੜ ਗਿਆ ਵੀ ਮੈਂ ਤਾਂ ਗਿਆ। ਉਹ ਗਿਆ ਭਗਵਾਨ ਦੇ ਕੋਲ, ਕਹਿੰਦਾ ਭਗਵਾਨ ਤੂੰ ਵੀ ਹੁਣ ਰਿਸ਼ਵਤ ਲੈਣ ਲੱਗ ਪਿਆ, ਤੂੰ ਵੀ ਲਾਲਚ ਵੱਸ ਹੋ ਗਿਆ, ਜੱਗਾਂ ਦੇ ਆਸਰੇ ਮੇਰਾ ਰਾਜ ਖੋ ਕੇ ਉਹਨੂੰ ਦਵੇਂਗਾ। ਭਗਵਾਨ ਕਹਿਣ ਲੱਗੇ ਤੈਨੂੰ ਕਾਹਦੀ ਚਿੰਤਾ ਹੋ ਗਈ, ਜਾ ਆਪਣੀ ਪੁਰੀ ਵਿੱਚ, ਇਹ ਜੱਗ ਨਹੀਂ ਕਰ ਰਿਹਾ। ਤੁਹਾਨੂੰ ਵੀ ਬੇਨਤੀ ਹੈ ਤੇ ਕੜਾ ਪ੍ਰਸ਼ਾਦ ਲਿਆਓ, ਕਿਸੇ ਦੇ ਭਲੇ ਖਾਤਰ, ਆਪਣੀ ਸ਼ਾਂਤੀ ਖਾਤਰ ਲਿਆਓ। ਪਰ ਜੇ ਤੁਸੀਂ 11 ਪਾਉਂਡ ਦਾ ਕੜਾ ਪ੍ਰਸ਼ਾਦ ਲਿਆ ਕੇ ਅਮਰੀਕ ਸਿੰਘ ਤੇ ਅਰਦਾਸ ਕਰਾਓ ਵੀ ਮੇਰੇ ਗੁਆਂਢੀ ਨੇ ਟਰੱਕ ਲਿਆ ਉਹ ਖੜਾ ਹੀ ਰਵੇ, ਉਹ ਫਿਰ ਕੜਾ ਪ੍ਰਸ਼ਾਦ ਤੋੜੋ ਤਾਂ ਗੁਰੂ ਮਹਾਰਾਜ ਨੂੰ ਲਾਲ ਮਿਰਚੇ ਹੀ ਖੜਾ ਰਹੇ ਹੋ ਫਿਰ ਤੁਸੀਂ। ਉਹ ਕੜਾ ਪ੍ਰਸ਼ਾਦ ਤੋੜੋ ਵੀ ਫਲਾਣੇ ਦੀ ਮਹਿਸ ਮਰ ਜਾਵੇ,
ਐਸੀਆਂ ਗੱਲਾਂ ਇੱਥੇ ਨਹੀਂ ਗੁਰਸਿੱਖ ਪਿਆਰਿਓ। ਮੈਂ ਤਾਂ ਉੱਥੇ ਬੜੇ ਬੜੇ ਕੱਟਾਂ ਵਿੱਚ ਆਪਣੇ ਅਕਾਲੀਆਂ ਨੂੰ ਵੀ ਕਹਿੰਦਾ ਹੁੰਦਾ ਵੀ ਤੁਸੀਂ ਇਲੈਕਸ਼ਨ ਦੇ ਅਖੰਡ ਪਾਠ ਨਾ

0: ਕਰਾਇਆ ਕਰੋ। ਜਦ ਉਹ ਖੜਦੇ ਕੱਲਾ ਕੱਲਾ ਅਖੰਡ ਪਾਠ ਧਰਾ ਦਿੰਦਾ ਆਪਣੇ ਘਰਾਂ ਚ, ਫਤਿਹਗੜ੍ਹ ਸਾਹਿਬ ਅੰਮ੍ਰਿਤਸਰ ਬਾਬਾ ਜੀ ਮੈਨੂੰ ਜਿਤਾਈ, ਮਤਲਬ ਉਹਨੂੰ ਹਰਾਈ, ਦੇਖੋ ਇਹ ਅਖੰਡ ਪਾਠ ਹੋਇਆ। ਜੇ ਕਿਸੇ ਦੀ ਬੁਰਿਆਈ ਹਾਰ ਖਾਤਰ ਤੂੰ ਕਰਿਆ ਇਹ ਜਿਹੀਆਂ ਗੱਲਾਂ, ਤਾਂ ਸਤਿਗੁਰ ਪੁਰਖ ਨਿਰਵੈਰ ਹੈ ਜਿਸ ਨੂੰ, ਇਹ ਤੇ ਕੋਈ ਭਲੇ ਦੀ ਗੱਲ ਕਰਾਓ, ਕੋਈ ਭਲਾ ਸੋਚ। ਉਹ ਭਲਾ ਨਹੀਂ ਹੁੰਦਾ ਜਿਹਦੇ ਵਿੱਚ ਦੂਏ ਦੀ ਬੁਰਿਆਈ ਕਰੇ, ਤੂੰ ਦੂਏ ਦੀ ਹੀਣਤੀ ਕਰਨੀ ਚਾਹਵੇ, ਉਹ ਤਾਂ ਕੋਈ ਭਲੇ ਦੀ ਗੱਲ ਨਾ ਹੋਈ। ਇਹੀ ਕੰਮ ਰਾਜੇ ਬਲ ਨੇ ਕੀਤਾ ਗੁਰਸਿੱਖ ਪਿਆਰੇ, ਜੱਗ ਕਰਾਉਣਾ ਮੈਨੂੰ ਇੰਦਰ ਨੂੰ ਕੱਢ ਤੇ ਮੈਨੂੰ ਗੱਦੀ ਦੇ। ਤੇ ਗੁਰਮੁਖ ਪਿਆਰਿਓ ਜਦੋਂ 101ਵਾਂ ਜੱਗ ਆਰੰਭ ਹੋ ਗਿਆ ਤੇ ਹੁਣ ਤਾਂ ਬੜਾ ਚਾਉ ਖੇੜੇ ਹੋ ਗਏ, ਕਹਿੰਦਾ ਰਾਜ ਸ੍ਰਿਸ਼ਟੀ ਦਾ ਵੀ ਮਿਲ ਗਿਆ ਤੇ ਮੈਨੂੰ ਹੁਣ ਇੰਦਰਪੁਰੀ ਦਾ ਵੀ ਰਾਜ ਮਿਲ ਜਾਣਾ। ਉਦੋਂ ਫੇਰ ਯਾਦ ਰੱਖਿਓ ਕਿ ਇਸ ਧਰਤੀ ਤੇ ਸਭ ਤੋਂ ਪਹਿਲਾ ਅਵਤਾਰ ਆਇਆ, ਜਿੱਥੋਂ ਅਵਤਾਰ ਆਉਣੇ ਆਰੰਭ ਹੋਏ, ਸਭ ਤੋਂ ਪਹਿਲਾ ਅਵਤਾਰ ਈਸ਼ਵਰ ਨੇ 52 ਰੂਪ ਧਰਿਆ। 52 ਭਗਵਾਨ ਜੀ ਨੂੰ ਕਹਿੰਦੇ, 52 ਉਂਗਲਾਂ ਦੀ ਦੇਹੀ, ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰ ਪ੍ਰਮਾਣ ਆਏ ਹੈ ਤੇ ਭਾਈ ਗੁਰਦਾਸ ਨੇ ਤਾਂ ਪੌੜੀ ਲਿਖੀ ਹੈ ਪੂਰੀ ਆਪਣੀ ਪੱਕੀ ਬਾਣੀ ਵਿੱਚ। ਬਲ ਰਾਜਾ ਕਰ ਆਪਣੇ ਅੰਦਰ ਬੈਠਾ ਜੱਗ ਕਰਾਵੇ, 52 ਰੂਪੀ ਆਇਆ 4 ਵੇਦ ਮੁਖ ਪਾਠ ਸੁਣਾਵੇ। ਉਹ ਇੱਥੇ ਪ੍ਰਮਾਣ ਹੈ, ਬਲ ਹੈ ਛਲਨ, 52 ਰੂਪੀ ਆਇਆ, 52 ਉਂਗਲਾਂ ਦੀ ਦੇਹ ਧਾਰ ਕੇ ਪੰਡਿਤ ਬਣ ਕੇ ਆ ਗਏ ਭਗਵਾਨ। ਇਹ ਪਹਿਲਾ ਅਵਤਾਰ ਹੈ ਭਾਈ ਈਸ਼ਵਰ ਦਾ, ਜਿੱਥੋਂ ਅਵਤਾਰ ਆਉਣੇ ਆਰੰਭ ਹੋਏ। ਇਸੇ ਨੂੰ ਬਾਣੀ ਵਿੱਚ ਪਿੱਛੇ ਤੁਸੀਂ ਪਿਛਲੇ ਸਾਲ ਸੁਣਿਆ ਸੀ, ਸਾਜੁਗ ਤੈ ਮਾਣਿਓ ਛਲਿਓ ਬਾਲ 52 ਭਾਇਓ, ਉਹੀ ਬਲ ਹੈ ਛਲਨ ਇਸੇ ਪਾਠ ਹੈ। ਤਾਂ ਗੁਰਸਿੱਖ ਪਿਆਰਿਓ ਪੰਡਿਤ ਬਣ ਕੇ ਆ ਗਏ 52 ਉਂਗਲ ਦੇ ਭਗਵਾਨ, ਤੇ ਜਿੱਥੇ ਜੱਗ ਚੱਲਦਾ ਸੀ ਉੱਥੇ ਵੇਦ ਪਾਠ ਪੜੇ ਜਾਂਦੇ ਸੀ, ਮੰਤਰ ਉਚਾਰੇ ਜਾਂਦੇ ਸੀ, ਵੇਦ ਪ੍ਰਕਾਸ਼ ਕਰੇ ਹੋਏ ਸੀ। ਇਸ ਬੌਨੇ ਭਗਵਾਨ ਨੇ 4 ਵੇਦ ਜ਼ਬਾਨੀਓ ਸੁਣਾ ਤੇ, ਚੌਕੜਾ ਮਾਰ ਕੇ ਬੈਠ ਗਏ। ਹੁਣ ਭਗਵਾਨ ਤੋਂ ਕੀ ਭੁੱਲਿਆ ਹੋਇਆ ਸੀ ਗੁਰਮੁਖੋ, 52 ਰੂਪੀ ਆਇਆ 4 ਵੇਦ ਮੁੱਖ ਪਾਠ ਸੁਣਾਵੇ। ਮੁੱਖ ਕਹੀਏ ਜ਼ਬਾਨੀਓ, ਕੋਈ ਗ੍ਰੰਥ ਨਹੀਂ ਪ੍ਰਕਾਸ਼ ਕੀਤਾ ਤੇ ਸਾਰੇ ਇਕੱਠ ਵਿੱਚ ਰੌਲਾ ਪੈ ਗਿਆ। ਉਹ ਐਸਾ ਬਾਹਮਣ ਪੰਡਿਤ ਆਇਆ ਜਿਹਦੇ 4 ਵੇਦ ਜ਼ਬਾਨੀ ਯਾਦ, ਬਹੁਤ ਮੁਸ਼ਕਲ ਹੈ 4 ਵੇਦ ਜ਼ਬਾਨੀ ਯਾਦ ਹੋਣੇ। ਤੇ ਗੁਰਸਿੱਖ ਪਿਆਰਿਓ 4 ਵੇਦ ਸੁਣਾ ਤੇ, ਰਾਜਾ ਆ ਗਿਆ ਉਪਵਾਸ ਸੁਣ ਕੇ, ਕਹਿੰਦਾ ਪੰਡਿਤ ਜੀ ਅੰਦਰ ਚੱਲੋ, ਮਹਿਲਾਂ ਵਿੱਚ ਚਰਨ ਪਾਓ। ਉਦੋਂ ਵਿਦਵਾਨਾਂ ਦੀ ਕਦਰ ਹੁੰਦੀ ਸੀ ਕਿ ਇਹਦੇ 4 ਵੇਦ ਯਾਦ ਨੇ। ਬਲ ਰਾਜਾ ਆਪ ਆ ਗਿਆ ਨੰਗੇ ਪੈਰੀ, ਰਾਜੇ ਅੰਦਰ ਸੱਦਿਆ ਮੰਗ ਸੁਆਮੀ ਜੋ ਤੋਏ ਭਾਵੇ। ਇੰਨੀ ਕਦਰ ਕੀਤੀ ਉਸ ਪੰਡਿਤ ਦੀ ਰਾਜੇ ਨੇ ਕਿ ਤੁਸੀਂ ਵੇਦਾਂ ਦਾ ਪਾਠ ਯਾਦ ਕੀਤਾ, ਜੋ ਮੂੰਹ ਤੋਂ ਮੰਗੋ ਉਹੀ ਤੁਹਾਨੂੰ ਹਾਜ਼ਰ ਹੋ ਜੂਗਾ। ਮੰਗ ਸੁਆਮੀ ਜੋ ਤੁਧ ਪਾਵੇ, ਜੋ ਚੀਜ਼ ਮੰਗਣੀ ਹੈ ਮੰਗ ਲਓ। ਤਾਂ ਸਾਧ ਸੰਗਤ ਕੋਲ ਖੜਾ ਸੀ ਬਲ ਰਾਜੇ ਦਾ ਪੁਰੋਹਿਤ ਸ਼ੁਕਰ ਗੁਰੂ, ਸ਼ੁਕਰ ਜਿਹੜਾ ਫਰਾਈਡੇ ਹੈ, ਇਹ ਰਾਕਸ਼ਾਂ ਦਾ ਗੁਰੂ ਹੈ ਭਾਈ। ਇਹ ਸਮਝ ਗਿਆ, ਚੋਰ ਨੂੰ ਚੋਰ ਛੇਤੀ ਪਛਾੜ ਲੈਂਦਾ ਹੈ, ਅੱਜ ਖੇਰਾ ਕੋ ਸਤਨਾਮ, ਸਾਧ ਨੂੰ ਸਾਧ ਪਛਾੜ ਲੈਂਦਾ ਹੈ। ਉਹ ਸਮਝ ਗਿਆ ਵੀ ਇਹ ਤਾਂ ਵੀ ਗੱਲ ਗੜਬੜ ਹੈ। ਉਹਨੇ ਜਦੇ ਕਹਿਤਾ ਕਿ ਅਛਲ ਛਲਣ ਤੁਧ ਆਇਆ ਸ਼ੁਕਰ ਪੁਰੋਹਿਤ ਕਹਿ ਸਮਝਾਵੇ, ਭਾਈ ਗੁਰਦਾਸ ਜੀ ਦੀ ਵਾਰ ਹੈ, ਉਹਨੇ ਕਹਿਤਾ ਇਹਨੂੰ ਪੰਡਿਤ ਨਾ ਸਮਝ, ਇਹ ਤਾਂ ਕੋਈ ਛਲੀਆ ਬਣ ਕੇ ਤੈਨੂੰ ਛਲਣ ਆਇਆ ਜਿਹਦੇ 4 ਵੇਦ ਜ਼ਬਾਨੀ ਯਾਦ। ਅਛਲ ਛਲ ਪਾਲ, ਗੁਰੂ ਦੀ ਗੱਲ ਕਿੱਥੇ ਸੁਣ ਹੁੰਦੀ ਹੈ ਜਦੋਂ ਤ੍ਰਿਸ਼ਨਾ ਲੋਭ ਲਾਲਚ ਲੱਗਿਆ ਹੋਵੇ, ਅਸੀਂ ਕਿੱਥੇ ਗੁਰੂ ਦੀ ਗੱਲ ਸੁਣਦੇ ਹਾਂ। ਉਹ ਗੁਰੂ ਦੀ ਗੱਲ ਮੰਨੀਓ ਨਹੀਂ, ਆਪਣੇ ਗੁਰੂ ਨੇ ਗੱਲ ਨੂੰ ਠੁਕਰਾ ਦਿੱਤਾ, ਕਹਿੰਦਾ ਤੈਨੂੰ ਕੀ ਪਤਾ ਹੈ, ਇਹ ਤਾਂ ਪੰਡਿਤ ਹੈ ਵਿਦਵਾਨ, ਮੈਨੂੰ ਵਰ ਦੇ ਕੇ ਜਾਊਗਾ। ਗੁਰੂ ਦੀ ਗੱਲ ਟਕਰਾ ਤੀ, ਲੋਭ ਐਸੀ ਉਹ ਚੀਜ਼ ਹੈ, ਤ੍ਰਿਸ਼ਨਾ ਐਸੀ ਉਹ ਚੀਜ਼ ਹੈ, ਹਉਮੈ ਐਸੀ ਉਹ ਚੀਜ਼ ਹੈ, ਇਹ ਕਿੱਥੇ ਯਾਦ ਰੱਖਣ ਦਿੰਦੇ ਗੁਰੂ ਦੀਆਂ ਗੱਲਾਂ। ਗੁਰਸਿੱਖ ਪਿਆਰਿਓ ਮੰਗ ਸੁਆਮੀ ਜੋ ਤੁਲ ਪਾਵੇ, ਹੱਥ ਬਣ ਕੇ ਕਹਿੰਦਾ ਸਵਾਮੀ ਜੀ ਕਿਰਪਾ ਕਰੋ, ਤੁਸੀਂ ਮੇਰੇ ਜੱਗ ਵਿੱਚ ਆਏ ਹੋ, 4 ਵੇਦ ਤੁਸੀਂ ਉਚਾਰੇ ਹੈ, ਮੰਗੋ। ਤੇ ਭਗਵਾਨ ਕਹਿਣ ਲੱਗੇ, ਭਾਈ ਰਾਜਾ ਤੂੰ ਤਾਂ ਬਹੁਤ ਵੱਡਾ ਰਾਜਾ ਹੈ, ਮੇਰਾ ਤਾਂ ਸਰੀਰ ਛੋਟਾ ਜਿਹਾ ਬੌਨ ਹੈ 52 ਉਂਗਲਾਂ ਦਾ, ਤੂੰ ਮੇਰਾ ਸਤਿਕਾਰ ਕੀਤਾ ਬਹੁਤ, ਹੋਰ ਤਾਂ ਮੈਂ ਕੁਝ ਨਹੀਂ ਲੈਣਾ, ਮੈਂ ਤਾਂ ਤਿਆਗੀ ਬਰਾਗੀ ਹੈ, ਤੂੰ ਆਪਣੇ ਮਹਿਲਾਂ ਦੇ ਕੋਲ ਮੈਨੂੰ 2.5 ਕਰਮਾਂ ਧਰਤੀ ਦੇ ਦੇ, ਉੱਥੇ ਮੇਰੀ ਛੱਲ ਪਵਾ ਦੇ, ਆਉਂਦੇ ਜਾਂਦੇ ਤੈਨੂੰ ਮੈਂ ਵੇਦਾਂ ਦਾ ਪਾਠ ਸੁਣਾਇਆ ਕਰੂੰਗਾ। ਕਰੋ 2.5 ਧਰਤ ਮੰਗ, 2.5 ਕਰਮਾਂ ਧਰਤੀ ਮੰਗੀ ਸੀ ਬੌਨੇ ਭਗਵਾਨ ਨੇ, ਬਲ ਹੈ ਛਲਨ ਜਿਹੜਾ ਸ਼ਬਦ ਆਇਆ। ਰਾਜਾ ਬਲ ਕਹਿਣ ਲੱਗਾ, ਇਹ ਪੰਡਿਤ ਜੀ ਇਹ ਕੋਈ ਰਾਜਿਆਂ ਦੇ ਦੇਣ ਦਾ ਦਾਨ ਹੈ। ਮੈਂ ਸਾਰੀ ਪ੍ਰਿਥਵੀ ਦਾ ਰਾਜਾ, ਕੱਲ ਨੂੰ ਮੈਂ ਇੰਦਰਪੁਰੀ ਦਾ ਰਾਜਾ, ਤੋਂ ਕੋਈ ਬੜੀ ਚੀਜ਼ ਮੰਗ। ਢਾਈ ਕਰਮਾਂ ਧਰਤੀ ਕੀ ਹੁੰਦੀ ਹੈ ਗੁਰਮੁਖ ਪਿਆਰਿਓ? ਹੋ ਭਗਵਾਨ ਫੇਰ ਸਮਝਾਉਂਦੇ ਹੈ ਕਿ ਰਾਜਾ ਤੂੰ ਤਾਂ ਬੜਾ ਹੈ ਪਰ ਮੈਂ ਬਹੁਤ ਛੋਟਾ ਹੈ। ਮੇਰੀ ਤਾਂ 52 ਉਂਗਲਾਂ ਦੀ ਦੇਹੀ ਹੈ, ਮੈਂ ਕੀਲਾ ਧਰਤੀ ਕੀ ਲੈਣੀ ਹੈ? ਢਾਈ ਕਰਮਾਂ ਚ ਮੇਰੀ ਕੁੱਲੀ ਬਣ ਜਾਣੀ ਹੈ। ਬਸ ਅਸੀਂ ਜੋ ਕੁਝ ਮੰਗਦੇ ਹਾਂ ਉਹੀ ਦੇ। ਰਾਜਾ ਬਾਲ ਆਪਣੀ ਮੰਤਰੀ ਨੂੰ ਕਹਿੰਦਾ, ਜਿੱਥੇ ਬਾਹਮਣ ਕਹਿੰਦਾ ਮਿਣਦੇ ਢਾਈ ਕਰਮਾਂ ਧਰਤੀ, ਭਗਵਾਨ ਕਹਿੰਦੇ ਇਹ ਤੋਂ ਨੀ ਮਨਾਉਣੀਆਂ, ਦਾਨ ਤੈਥੋਂ ਲੈਣਾ ਨਾਲ ਚੱਲ, ਜਿੱਥੇ ਤੂੰ ਕਵੇਂਗਾ ਉਹ ਲੈਣੀ ਹੈ ਧਰਤੀ। ਤੇ ਉਹਨੇ ਕਹਿਤਾ, ਮਹਿਲਾਂ ਦੇ ਕੋਲ ਹੈ ਜੀ, ਇੱਥੇ ਢਾਈ ਕਰਮਾਂ ਪਾ ਲਓ, ਪਾ ਦਿੰਦੇ ਤੁਹਾਨੂੰ ਮਿਣ ਕੇ ਦੇ ਦਿੰਦੇ। ਭਗਵਾਨ ਕਹਿੰਦੇ ਕਰਮਾਂ ਵੀ ਤੈਥੋਂ ਨੀ ਪਾਉਣੀਆਂ, ਤੇਰੀਆਂ ਕਰਮਾਂ ਬੜੀਆਂ ਹੈ, ਮੇਰਾ ਸਰੀਰ ਛੋਟਾ, ਬਹੁਨਾ ਛੋਟਾ ਹੁੰਦਾ ਨਾ, ਮੈਂ ਕਰਮਾਂ ਵੀ ਆਪਣੀਆਂ ਹੀ ਪਾਉਣੀਆਂ, ਤੂੰ ਗਿਣਦਾ ਰਹੀ। ਬਸ ਬਲ ਰਾਜਾ ਲੈ ਮਗਰ ਮਨਾਵੇ, ਬਾਤ ਫੜ ਲਿਆ ਫਿਰ ਭਗਵਾਨ ਨੇ। ਕਹਿੰਦੇ ਪਿੱਛੇ ਪਿੱਛੇ ਆਈ, ਕਿਤੇ ਕਰਮ ਘੱਟ ਵੱਧ ਨਾ ਹੋ ਜਾਵੇ। ਅਸੀਂ ਬ੍ਰਾਹਮਣ ਪੰਡਿਤ ਹੁੰਦੇ, ਵੇਦਾਂ ਦੇ ਵਾਚਕ, ਜਿੰਨਾ ਦਾਨ ਕਹੀਏ ਓਨਾ ਹੀ ਲੈਣਾ, ਵੱਧ ਘੱਟ ਨੀ ਲੈਣਾ। ਬਸ ਫਿਰ ਗੁਰਮੁਖ ਪਿਆਰਿਓ, ਤੁਹਾਨੂੰ ਪਤਾ ਹੀ ਹੈ ਕਿਹੜਾ ਫਿਰ ਜਲੰਧਰ ਦੇ ਪਟਵਾਰੀ ਦੀਆਂ ਕਰਮਾਂ ਤੀਆਂ, ਉਹ ਭਗਵਾਨ ਦੀਆਂ ਕਰਮਾਂ ਤੀਆਂ। ਫਿਰ ਦੋ ਕਰਮਾਂ ਵਿੱਚ ਤਿੰਨ ਲੋਕ ਦੀ ਧਰਤੀ ਮਿਣ ਦਿੱਤੀ। ਬਲ ਹੈ ਛਲਨ, ਤਿੰਨ ਲੋਕਾਂ ਦੀ ਧਰਤੀ ਖਤਮ। ਪਿੱਛੇ ਉਹਨੂੰ ਘਨੀਸਿਆ ਹੋਇਆ, ਕਹਿੰਦੇ ਗਿਣਦਾ ਰਹੀ ਕਿਤੇ ਘੱਟ ਵੱਧ ਨਾ ਹੋ ਜਾਣ, ਜਦ ਅੱਧੀ ਕਰਮ ਬਾਕੀ ਰਹਿ ਗਈ। ਫਿਰ ਭਗਵਾਨ ਕਹਿੰਦੇ, ਉਹ ਰਾਜਿਆ ਤੇਰਾ ਦਾਨ ਬਾਕੀ ਰਹਿ ਗਿਆ, ਤੇ ਢਾਈ ਦਿੱਤੀਆਂ, ਇਹ ਤਾਂ ਧਰਤੀ ਦੋ ਕਰਮਾਂ ਹੀ ਹੋਈ ਹੈ, ਹੁਣ ਅੱਧੀ ਕਰਮ ਤੇਰੇ ਕੰਨੀ ਰਹਿ ਗਈ, ਦੱਸ ਇਹਨੂੰ ਕਿੱਥੇ ਰੱਖਾਂ? ਤੇਰਾ ਜੇ ਵਚਨ ਪੂਰਾ ਨਾ ਹੋਇਆ, ਤੇਰੇ ਸਾਰੇ ਜੱਗ ਨਿਸਫਲ ਚਲੇ ਜਾਣੇ। ਦਾਨ ਕਰਕੇ ਵਚਨ ਪੂਰਾ ਨਾ ਕਰੀਏ। ਤੁਹਾਨੂੰ ਵੀ ਬੇਨਤੀ ਹੈ, ਸੁੱਖਾ ਸੁੱਖਾ ਐਵੇਂ ਨਾ ਸੁਖੀ ਜਾਇਆ ਕਰੋ, ਘਰ ਬੈਠੇ ਖੰਡ ਪਾਠ ਕਰਾਏਂਗੇ, ਅੰਮ੍ਰਿਤਸਰ ਜਾਏਂਗੇ, ਹਜ਼ੂਰ ਸਾਹਿਬ ਜਾਏਂਗੇ, ਫਲਾਣਾ ਕੰਮ ਕਰਾਏਂਗੇ, ਫਿਰ ਉਹ ਹੁੰਦੇ ਨੀ, ਫਿਰ ਬੜੀ ਗੜਬੜ ਹੁੰਦੀ ਹੈ। ਗੁਰਸਿੱਖ ਪਿਆਰਿਓ, ਜਿਹੜਾ ਬਚਨ ਦਾਨ ਪੁੰਦਾ ਕਰ ਲੋ ਮੂੰਹ ਤੋਂ, ਉਹ ਜਲਦੀ ਤੋਂ ਜਲਦੀ ਪੂਰਾ ਕਰ ਦੇਣਾ ਚਾਹੀਦਾ। ਉਧਾਰ ਜਲਦੀ ਉਤਰ ਜਾਵੇ ਚੰਗਾ ਹੁੰਦਾ, ਨਹੀਂ ਫਿਰ ਫਿੱਕ ਪੈ ਜਾਂਦੀ ਹੈ ਜੀ, ਤੋਂ ਉਧਾਰ ਲਿਆ ਜਾਵੇ। ਵਾਹਿਗੁਰੂ ਪਰਮੇਸ਼ਰ ਨਾਲ ਵੀ ਦਾਨ ਪੁੰਦਾ ਜਿਹੜਾ ਉਧਾਰ ਕਰ ਲਈਏ, ਉਹ ਜਲਦੀ ਉਤਰ ਜਾਣਾ ਚਾਹੀਦਾ, ਨਹੀਂ ਫਿਰ ਫਰਕ ਪੈ ਜਾਂਦਾ। ਗੁਰਸਿੱਖ ਪਿਆਰੇ, ਉਹ ਹੁਣ ਅੱਧੀ ਕਰਮ ਰਹਿ ਗਈ ਤੇ ਫੇਰ ਨੀ ਮਾਨ ਟੁੱਟਿਆ। ਦੇਖੋ, ਬਲ ਰਾਜਾ ਮਾਇਆ ਹੰਕਾਰੀ, ਜਗਨ ਕਰੇ ਬੋ ਭਾਰ ਅਪਾਰੀ। ਦੇਖੋ ਕੈਸੇ ਬਚਨ ਨੇ ਬਾਣੀ ਦੇ, ਜਗਨ ਜਗ ਦਾ ਬਹੁ ਵਚਨ, ਇੱਥੇ ਨੰਨਾ ਜੁਦਾ ਨੀ ਵਰਤਣਾ, ਜਗ ਨਾ ਨੀ ਜਗਨ, ਜਗ ਦਾ ਬਹੁ ਵਚਨ। ਮਾਇਆ ਹੰਕਾਰੀ, ਸਾਰੀ ਸ੍ਰਿਸ਼ਟੀ ਦਾ ਰਾਜ ਇੰਦਰਪੁਰੀ ਦਾ ਰਾਜਾ ਮੈਂ ਬਣਨੇ, ਆਫਰਿਆ ਫਿਰਦਾ ਸੀ ਉਹ ਕਿੱਥੇ ਰੱਬ ਆਦ। ਇੰਨੀ ਗੱਲ ਦੇਖ ਕੇ ਵੀ ਗਿਆਨ ਨੀ ਆਇਆ ਵੀ ਜਿਹਨੇ ਦੋ ਕਰਮਾਂ ਚ ਪ੍ਰਿਥਵੀ ਮਿਣਤੀ, ਹੁਣ ਇਹਦੀ ਚਰਨ ਫੜ ਲਵਾਂ, ਭੁੱਲ ਬਖਸ਼ਾ ਲਵਾਂ। ਨਹੀਂ ਨਹੀਂ, ਲੰਮਾ ਪੈ ਗਿਆ ਮੂਹਰੇ। ਕਹਿੰਦਾ ਭਗਵਾਨ ਮੈਂ ਕਥਾ ਸੁਣੀ ਹੈ ਪੁਰਾਣਾ ਵਿੱਚ, ਸਰੀਰ ਵੀ ਧਰਤੀ ਹੈ, ਉਹ ਜਿਹੜੀ ਆ ਤੇਰੀ ਅੱਧੀ ਕਰਮ ਨੂੰ ਤਾਂ ਪੈਰ ਚੱਕਿਆ ਬਹਿ। ਕਹਿੰਦਾ ਮੇਰੇ ਸਰੀਰ ਪਰ ਧਰ ਕੇ ਪੂਰਾ ਕਰ ਲੈ, ਮੈਂ ਬਚਨ ਪੂਰਾ ਕਰਨਾ। ਭਗਵਾਨ ਕਹਿੰਦੇ ਤਾਂ ਮੂਰਖ ਅਜੇ ਵੀ ਨੀ ਸਮਝਿਆ, ਫਿਰ ਛਾਤੀ ਪਰ ਧਰਿਆ ਪੈਰ, ਅੱਧੀ ਕਰਮ ਵਿੱਚ ਫਿਰ ਵਾਹਿਗੁਰੂ ਨੇ ਸੱਤ ਪਤਾਲ ਮਿਣਤੇ, ਸੱਤਵੇਂ ਪਤਾਲ ਚ ਬਚਾ ਤਾ। ਤੇ ਗੁਰਮੁਖ ਪਿਆਰਿਓ, ਫਿਰ ਉੱਥੇ ਇੱਕ ਗੱਲ ਯਾਦ ਰੱਖਿਓ, ਵਾਹਿਗੁਰੂ ਤੁਹਾਡੇ ਦਾਨ ਪੁੰਨ ਸੇਵਾ ਦਾ ਫਲ ਲਾਜ਼ਮੀ ਦਊਗਾ, ਉਹਨੇ ਨਿਸ਼ਫਲ ਨਹੀਂ ਜਾਣ ਦੇਣਾ ਕਿਤੇ ਤੁਹਾਨੂੰ ਵਹਿਮ ਹੋਵੇ। ਉਹ ਤਾਂ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾ ਦਿੱਤੀ, ਹਰ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਦੇਖੋ ਕੈਸੀ ਗਰੰਟੀ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ, ਤੇਰੀ ਸੇਵਾ ਤੇਰੀ ਘਾਲ ਕਮਾਈ ਵਿੱਚੋਂ ਮੇਰੇ ਸਤਿਗੁਰ ਇੱਕ ਤਿਲ ਜਿੰਨਾ ਵੀ ਗਵਾਉਂਦੇ ਨੀ, ਵੇਸਟ ਨਹੀਂ ਕਰਦੇ, ਇੱਕ ਤਿਲ ਤਿਲ ਜਿੰਨੀ ਸੇਵਾ ਸਿਮਰਨ ਦਾ ਤੈਨੂੰ ਫਲ ਦੇਣਗੇ। ਹਰ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਉਹਨੇ ਫਲ ਤਾਂ ਦੇਣਾ ਸੀ, ਪਰ ਦੰਦਾ ਸਾਨੂੰ ਉਦੋਂ ਹੈ, ਫਲ ਨੋਟ ਕਰ ਲਿਓ, ਜਦ ਉਸ ਫਲ ਨੂੰ ਤੂੰ ਜਾਇਜ਼ ਤਰੀਕੇ ਨਾਲ ਵਰਤਣ ਜੋਗਾ ਹੋ ਜਾਵੇ, ਜਦ ਤੂੰ ਉਹਨੂੰ ਸਾਂਭ ਸਕੇ, ਉਹਦੀ ਗਲਤ ਵਰਤੋਂ ਨਾ ਕਰ ਲਵੇਂ। ਅਪਜਾ ਪਾਉਣ ਦਾ ਤੁਹਾਡੇ ਨੋਟ ਹੈ, ਤੁਸੀਂ 3 ਮਹੀਨੇ ਦੇ ਆਪਣੇ ਬੱਚੇ ਨੂੰ ਕਦੇ ਵੀ ਨਹੀਂ ਫੜਾਓਗੇ, ਚਾਹੇ ਰੋਈ ਜਾਵੇ ਪਿੱਟੀ ਜਾਵੇ। ਉਹ 50 ਪਾਉਂਡ ਤਾਂ ਪਿਆਰੇ ਨਹੀਂ ਹੈ ਬੱਚੇ ਨਾਲੋਂ, ਪਰ ਉਹਨੂੰ ਕਿਉਂ ਨਹੀਂ ਫੜਾਉਂਦੇ ਤੁਸੀਂ? ਕਿਉਂਕਿ ਉਹਨੂੰ ਪਤਾ ਨੀ ਲੈਂਦੇ ਨਹੀਂ ਪਾੜ ਦੇਣੇ ਕੋਈ ਸਤਨਾਮ ਸਮੂਹ ਚ ਪਾ ਲੂਗਾ ਪਾੜ ਦੂਗਾ। ਇਸੇ ਤਰ੍ਹਾਂ ਵਾਹਿਗੁਰੂ ਸਾਡੀ ਸੇਵਾ ਦਾ ਫਲ ਦਿੰਦਾ ਹੈ, ਪਰ ਦਿੰਦਾ ਉਦੋਂ ਹੈ ਜਦੋਂ ਤੂੰ ਪਾਤਰ ਬਣ ਜਾਵੇਂ, ਜਦੋਂ ਤੂੰ ਲੈਣ ਜੋਗਾ ਹੋ ਜਾਵੇਂ। ਉਹ ਸਤਿਗੁਰਾਂ ਨੇ ਉਹਦੇ ਜੱਗ ਨਿਸ਼ਫਲ ਨਹੀਂ ਸੀ ਕਰਨੇ, ਪਰ ਉਹਦੇ ਫਲ ਗਲਤ ਵਰਤ ਰਿਹਾ ਸੀ, ਉਹ ਕਿਸੇ ਦੇ ਵਹਿਰ ਵਿੱਚ ਵਰਤ ਰਿਹਾ ਸੀ, ਤੇ ਚਰਨ ਲੱਗ ਗਏ ਗੁਰੂ ਦੇ ਸਰੀਰ ਨੂੰ। ਤੇ ਭਗਵਾਨ ਕਹਿੰਦੇ ਮੇਰੀਆਂ 2.5 ਕਰਮਾਂ ਪੂਰੀਆਂ ਹੋ ਗਈਆਂ, ਮੈਨੂੰ ਹੁਣ ਜਾਣ ਦੇ। ਭਗਵਾਨ ਤੁਰਨ ਲੱਗੇ, ਦੋ ਇਤਿਹਾਸ ਨੇ ਇੱਥੇ ਨਾਲੇ ਲਟਕ ਪਏ। ਅੱਜ ਉਹਦਾ ਰਾਜ ਦਰਮਿਆਨ ਚ ਹੈ, ਤਿੰਨ ਪਤਾਲ ਉਧਰ ਨੇ, ਤਿੰਨ ਉਧਰ ਨੇ, ਤੇ ਚੌਥਾ ਹੈ ਗਬਲਾ ਹੁੰਦਾ, ਚੌਥਾ ਗਬਲਾ ਆ ਗਿਆ ਨਾ ਸੱਤ ਦੇ, ਉਥੇ ਆ ਗਿਆ। ਭਗਵਾਨ ਕਹਿੰਦੇ ਕਿਉਂ ਹੁਣ ਜਾਣ ਦੇ, ਮੇਰੀਆਂ ਕਰਮਾਂ ਪੂਰੀਆਂ ਹੋ ਗਈਆਂ। ਕਹਿੰਦਾ ਜਾਣ ਤਾਂ ਹੁਣ ਤਾਂ ਦਵਾਂ ਜੇ ਤੈਨੂੰ ਪਛਾਣਿਆ ਨਾ ਹੋਵੇ। ਸਤਨਾਮ ਹੁਣ ਤਾਂ ਪਛਾਣ ਲਿਆ, ਚਰਨ ਲੱਗ ਗਏ ਤੇ ਗਿਆਨ ਹੋ ਗਿਆ। ਕਹਿੰਦੇ ਜੇ ਪਛਾਣ ਲਿਆ ਫਿਰ ਮੰਗ ਕੀ ਮੰਗਦੇ, ਮੰਗਣਾ ਜੋ ਕੁਛ ਮੰਗਣਾ। ਕਹਿੰਦਾ ਕੁਝ ਵੀ ਨੀ ਮੰਗਣਾ, ਹੁਣ ਪਰਮਾਤਮਾ ਹੀ ਮਿਲ ਗਿਆ, ਹੁਣ ਕਿਹਨੂੰ ਮੰਗਣਾ। ਕਹਿੰਦਾ ਹੁਣ ਤਾਂ ਰੱਬ ਮਿਲ ਗਿਆ, ਸੰਗਤ ਹੋ ਗਈ, ਗੁਰੂ ਦੇ ਚਰਨਾਂ ਦਾ ਆਸਰਾ ਮਿਲ ਗਿਆ। ਕਹਿੰਦੇ ਚੰਗਾ ਫਿਰ ਚੱਲ ਤੈਨੂੰ ਰਾਜ ਦੇ ਦਈਏ ਤੇਰਾ, ਜਾ ਕਰ ਸ੍ਰਿਸ਼ਟੀ ਦਾ ਰਾਜਾ। ਉੱਥੇ ਬਲ ਰਾਜਾ ਕਹਿੰਦਾ ਭਗਵਾਨ ਉਹ ਰਾਜ ਮੈਨੂੰ ਦੁਬਾਰਾ ਨਾ ਦੇ ਜਿਸ ਰਾਜ ਵਿੱਚ ਮੈਂ ਰੱਜੇ ਹੀ। ਦੇਖੋ ਕੈਸੇ ਬਚਾ, ਉਸ ਰਾਜ ਦੀ ਕੋਈ ਲੋੜ ਨਹੀਂ ਜਿਹਦੇ ਵਿੱਚ ਭੁੱਖਾ ਹੀ ਰਿਹਾ ਮੈਂ ਤਾਂ। ਸਤਿਗੁਰ ਭਗਵਾਨ ਕਹਿਣ ਲੱਗੇ ਚੰਗਾ ਪਤਾਲ ਦਾ ਰਾਜ ਲੈ ਲੈ, ਇੱਥੇ ਸੁਰਗ ਦਾ ਰਾਜ ਦਿੱਤਾ ਤੈਨੂੰ। ਤੇ ਗੁਰਮੁਖ ਪਿਆਰੇ ਉਹ ਕਹਿੰਦੇ ਨਹੀਂ, ਇਹ ਵੀ ਨਹੀਂ ਲੈਣਾ। ਫਿਰ ਲੈਣਾ ਕੀ ਹੈ? ਆਹ ਮੰਗ ਮੰਗੀ ਫਿਰ ਕਿਹੜੀ? ਭਗਵਾਨ ਇੱਕ ਵਾਰ ਦੇ ਦੇ, ਜਿਵੇਂ ਹੁਣ ਤੂੰ ਮੈਨੂੰ ਸਾਹਮਣੇ ਖੜਾ ਦਿਖ ਰਿਹਾ ਨਾ, ਦਰਸ਼ਨ ਹੋ ਰਹੇ ਨੇ 24 ਘੰਟੇ ਮੈਨੂੰ ਦਰਸ਼ਨ ਹੋਈ ਜਾਣ। ਇਹ ਬਲ ਹੈ ਛਲ ਨੇ, ਦੇਖੋ ਛੋਟੇ ਜਿਹੇ ਸ਼ਬਦਾਂ ਵਿੱਚ ਕਿੰਨਾ ਕੁਝ ਲੁਕੋ ਦਿੱਤਾ। ਭਗਵਾਨ ਕਹਿੰਦੇ ਹੁਣ ਤੂੰ ਦਰਸ਼ਨ ਮੰਗੇ, ਜਾਂ ਤੈਨੂੰ ਸੁਰਗ ਦਾ ਰਾਜ ਵੀ ਦਿੱਤਾ, ਤੇ ਅਸੀਂ ਦਰਸ਼ਨ ਵੀ ਤੈਨੂੰ ਏਦਾਂ ਹੀ ਖੜੇ ਦੇਵਾਂਗੇ, ਦਰਸ਼ਨ ਮੰਗ ਲੈ ਤੂੰ। ਯਾਦ ਰੱਖ ਲਿਓ ਬਾਣੀ ਵਿੱਚ ਲਿਖੀ ਹੋਈ ਕਥਾ ਹੈ, ਸਤਜੁਗ ਵਿੱਚ ਇਹ ਗੱਲ ਵਰਤੀ ਹੈ। ਸਤਜੁਗ ਤੋਂ ਲੈ ਕੇ ਅੱਜ ਤੱਕ ਭਗਵਾਨ, ਪੜ੍ਹ ਲਓ ਬਾਣੀ ਦੀ ਤੁਕ, ਨਾਮਾ ਕਹੇ ਭਗਤ ਵਸ ਕੇਸਵ। ਕੇਸਵ ਵਾਹਿਗੁਰੂ ਪਰਮਾਤਮਾ ਆਪਣੇ ਭਗਤਾਂ ਦੇ ਇਤਨਾ ਵਸ ਵਿੱਚ ਹੈ। ਅੱਜ ਹੂੰ ਬਲ ਕੇ ਦੁਆਰ ਖਰੋ, ਅੱਜ ਹੂੰ ਸਾਜੁਗ ਤੋਂ ਲੈ ਕੇ ਅੱਜ ਤੱਕ ਰਾਜੇ ਬਲ ਦੇ ਦਰਵਾਜੇ ਚ ਖੜਾ ਪਹਿਰਾ ਦੇ ਰਿਹਾ। ਕੋ ਸਤਨਾਮ, ਅੱਜ ਹੂੰ ਸਾਜੁਗ ਤੋਂ ਲੈ ਕੇ। ਉਹ ਤਿੰਨਾਂ ਰੂਪਾਂ ਵਿੱਚ ਜਾਂਦਾ, ਹੁਣ ਗੁਰਬਾਣੀ ਦੀ ਕਥਾ, 4 ਮਹੀਨੇ ਬ੍ਰਹਮਾ ਜਾ ਕੇ ਖੜਦਾ ਉਹਦੇ ਦਰਵਾਜੇ ਚ, 4 ਮਹੀਨੇ ਵਿਸ਼ਨੂੰ ਜੀ ਖੜਦੇ ਨੇ, 4 ਮਹੀਨੇ ਸ਼ਿਵ ਜੀ ਜਾ ਕੇ ਦਰਵਾਜੇ ਚ ਖੜ ਕੇ ਦਰਸ਼ਨ ਦਿੰਦੇ ਨੇ, ਤਿੰਨੇ ਗੁਣ ਵਾਹਿਗੁਰੂ ਦੇ। ਜਿਸ ਦਿਨ ਸ਼ਿਵਜੀ ਭਗਵਾਨ ਮੁੜ ਕੇ ਆਉਂਦੇ ਨੇ ਨਾ ਕੈਲਾਸ਼ ਪਰਬਤ ਪਰ, 4 ਮਹੀਨੇ ਬਾਅਦ, ਨੋਟ ਕਰ ਲਿਓ, ਉਸ ਰਾਤ ਦਾ ਨਾਮ ਸ਼ਿਵਰਾਤਰੀ ਹੈ, ਉਹਨੂੰ ਸ਼ਿਵਰਾਤਰੀ ਕਹਿੰਦੇ। ਉਦੋਂ ਉਹ ਮੁੜ ਕੇ ਆਉਂਦਾ। ਇਸ ਤਰ੍ਹਾਂ ਭਗਵਾਨ ਗਿਆਨ ਭਗਤ ਜੀ ਕਹਿੰਦੇ, ਗੁਰੂ ਰਾਮਦਾਸ ਜੀ ਤੁਸੀਂ ਉਹ ਸਰੂਪ ਹੋ ਜਿਨ੍ਹਾਂ ਨੇ ਸਤਜੁਗ ਦੇ ਵਿੱਚ ਬੌਨਾ ਭਗਵਾਨ ਬਣ ਕੇ ਰਾਜੇ ਬਲ ਨੂੰ ਛਲਿਆ ਸੀ, ਜੋ ਭੁੱਖ ਦਾ ਦੁਖੀ ਹੋਇਆ ਇੰਦਰਪੁਰੀ ਦਾ ਰਾਜ ਹੜੱਪਣ ਕਰਨ ਵਾਲਾ ਸੀ।
1: ਬਲ ਛਲਣ ਸਬਲ ਮਲਣ,
0: ਸਬਲ ਸਬਲ ਸਹਿਤ ਬਲ ਦੇ, ਬੜੇ ਬੜੇ ਹੰਕਾਰੀ ਦੈਂਤ ਰਾਕਸ਼ ਹਰਨਾਕਸ਼ ਵਰਗੇ ਜਿਹੜੇ ਸਹਿਤ ਬਲ ਦੇ ਸਨ, ਜਿਹੜੇ ਕਹਿੰਦੇ ਸੀ ਦੁਨੀਆਂ ਵਿੱਚ ਸਾਡੇ ਬਰਾਬਰ ਦਾ ਕੋਈ ਹੈ ਨੀ, ਰਾਵਣ ਵਰਗੇ, ਉਹ ਤੁਸੀਂ ਸਬਲ, ਉਹ ਜਿਹੜੇ ਸਹਿਤ ਬਲ ਦੇ ਸੀ ਉਹਨਾਂ ਨੂੰ ਤੁਸੀਂ ਨਾਸ਼ ਕੀਤਾ। ਇਹੀ ਬਾਣੀ ਕਹਿ ਰਹੀ ਹੈ ਭਾਈ, ਉਹ ਗੁਰੂ ਦੇ ਰੱਬ ਦੇ ਪਿਆਰੇ ਸੰਸਾਰ ਦੀਨ ਦੁਖੀਆਂ ਨੂੰ ਉਬਾਰਦਾ ਹੈ ਤੇ ਦੁਸ਼ਟਾਂ ਨੂੰ ਖਤਮ ਕਰਦਾ ਹੈ।
1: ਭਗਤ ਫਲਨ,
0: ਇਹ ਤੀਜਾ ਗੁਣ ਕੀ ਦੱਸਦੇ ਨੇ ਵਾਹਿਗੁਰੂ ਗੁਰੂ ਰਾਮਦਾਸ ਮਹਾਰਾਜ, ਤੁਸੀਂ ਉਹੀ ਸਰੂਪ ਹੋ ਜੋ ਤੁਹਾਡੀ ਭਗਤੀ ਅਕਾਲ ਪੁਰਖ ਦਾ ਸੇਵਨ ਸਿਮਨ ਕਰਦੇ ਨੇ, ਉਹਨਾਂ ਨੂੰ ਤੁਸੀਂ ਫਲ ਦਿੰਦੇ ਹੋ, ਉਹਨਾਂ ਨੂੰ ਤੁਸੀਂ ਸੁਖੀ ਕਰਦੇ ਹੋ, ਤੁਹਾਡੀ ਭਗਤੀ ਸਹਿਤ ਫਲ ਦੇ ਹੈ।
1: ਕਾਨ ਕੋਰ,
0: ਕਾਨ ਕੋਰ, ਕਾਨ ਕਾਨ ਕਈ ਭਾਈ ਪਿਆਰ ਦੇ ਨਾਲ ਨਾਂ ਰੱਖਿਆ ਸੀ ਜਸੋਦਾ ਜੀ ਨੇ ਕ੍ਰਿਸ਼ਨ ਭਗਵਾਨ ਜੀ ਦਾ, ਕਾਨ ਜਿਵੇਂ ਆਪਾਂ ਬੱਚਿਆਂ ਦੇ ਛੋਟੇ ਮੋਟੇ ਨਾਂ ਰੱਖ ਲੈਣੇ, ਟਿੰਕੂ ਰਿੰਕੂ ਮਿੰਕੂ ਚਿੰਕੂ, ਇਸ ਤਰ੍ਹਾਂ ਕ੍ਰਿਸ਼ਨ ਭਗਵਾਨ ਜੀ ਦਾ ਪਿਆਰ ਵਿੱਚ ਨਾ ਰੱਖਿਆ ਸੀ ਕਾਂਡ। ਕੁਆਰ ਅਸਥਾ ਅਵਸਥਾ ਹੁੰਦੀ ਹੈ ਛੋਟੀ, ਕੁਆਰ ਅਵਸਥਾ, ਕੁਆਰ ਅਸਥਾ ਉਦੋਂ ਕੁ ਹੁੰਦੀ ਹੈ, ਨਾ ਜਵਾਨੀ ਚੜੀ ਹੁੰਦੀ ਹੈ ਨਾ ਬਚਪਨ ਹੁੰਦਾ। ਉਹ ਬੜੀ ਸੁੰਦਰ ਅਵਸਥਾ ਹੈ ਕੁਆਰ ਅਵਸਥਾ, ਗੁਰਸਿੱਖ ਪਿਆਰਿਓ। ਉਸ ਅਵਸਥਾ ਵਿੱਚ ਤੁਸੀਂ ਕਾਂ ਰੂਪ ਹੋ ਕੇ ਖੇਲੇ, ਉਹੀ ਤੁਸੀਂ ਹੁਣ ਸਤਿਗੁਰ ਗੁਰੂ ਰਾਮਦਾਸ ਮਹਾਰਾਜ
1: ਨਿਹ ਕਲੰਕ ਬਜੀ ਡੰਕ
0: ਨਿਹ ਕਲੰਕ ਬਜੀ ਡੰਕ। ਇਹਦੇ ਭਾਈ ਦੋ ਅਰਥ ਕਰਦੇ ਨੇ। ਪੁਰਾਣੀਆਂ ਸਾਖੀਆਂ ਵਿੱਚ ਕੁਛ ਇਸ ਤਰ੍ਹਾਂ ਆਉਂਦਾ ਕਿ 36,000 ਵਰਸ ਜਦੋਂ ਕਲਯੁਗ ਬੀਤੂਗਾ ਉਦੋਂ ਨਿਹ ਕਲੰਕ ਦਾ ਅਵਤਾਰ ਆਉਣਾ। 36,000, ਅਜੇ 6,000 ਸਾਲ ਬੀਤੇ ਭਾਈ, 32,000 ਬਾਕੀ ਨੇ। 36,000 ਸਾਲ ਬੀਤੇ ਤੋਂ ਹੇ ਅਕਾਲ ਪੁਰਖ, ਜੋ ਤੂੰ ਪਿਛਲੇ ਰੂਪਾਂ ਵਿਚ ਆਏ ਹੈ, ਉਹ 36,000 ਸਾਲ ਬੀਤੇ ਤੋਂ ਤੂੰ ਨਹਿ ਕਲੰਕ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਵਈਆਂ ਵਿਚ ਵਤਨ ਕੀਤਾ, ਹਰ ਜੂ ਹਰ ਮੰਦਰ ਆਵੇਂਗੇ ਸ਼ਬਦ ਉਚਾਰਨ ਕੀਤੇ ਨੇ, ਤੇ ਗੁਰਸਿੱਖ ਪਿਆਰੇ, ਉਹ 36,000 ਸਾਲ ਜਦੋਂ ਕਲਯੁਗ ਬੀਤ ਜਾਵੇਗਾ, ਫਿਰ ਤੁਸੀਂ ਹੀ ਜੋ ਪਿਛਲੇ ਰੂਪਾਂ ਵਿਚ ਆਉਂਦੇ ਰਹੇ ਹੋ, ਉਹ ਤੁਸੀਂ ਨਹਿ ਕਲੰਕ ਰੂਪ ਹੋ ਕੇ ਆਵੋਗੇ। ਨਹਿ ਕਲੰਕ ਬਜੀ ਡੰਕ, ਜਿੱਥੇ ਰਾਜੇ ਮਹਾਰਾਜੇ ਆਉਂਦੇ ਨੇ, ਧੌਸੇ ਵੱਜਦੇ ਨੇ ਗੁਰਸਿੱਖ ਪਿਆਰਿਓ, ਫੌਜਾਂ ਨਾਲ ਹੁੰਦੀਆਂ ਹਨ।
1: ਚੜ੍ਹੋ ਦਲ ਅਰਵਿੰਦ ਜੀਓ,
0: ਚੜ੍ਹੂ ਪਾਠ ਕਰਨੇ ਦੁਲੈਂਕੜ ਲੱਖ, ਚੜ੍ਹੂ ਹਾ ਅੱਧ ਹੈ, ਚੜ੍ਹੂ ਦਲ ਅਰਵਿੰਦ ਜੀਓ, ਰਾਵ ਇੰਦ। ਇਹਦੇ ਦੋ ਅਰਥ ਨੇ, ਰੱਬ ਨਾਮ ਹੈ ਸੂਰਜ ਦਾ, ਇੰਦ ਨਾਮ ਹੈ ਚੰਦਰਮਾ ਦਾ। ਉਦੋਂ ਜਦੋਂ ਨਹਿ ਕਲੰਕ ਅਵਤਾਰ ਜੀ ਤੁਸੀਂ ਆਓਗੇ, ਤੁਹਾਡੇ ਨਾਲ ਜਿਹੜੀਆਂ ਫੌਜਾਂ ਹੋਣਗੀਆਂ ਦਲ, ਉਹਨਾਂ ਦੇ ਸੈਨਾਪਤੀ ਸੂਰਜ ਤੇ ਚੰਦਰਮਾ ਹੋਣਗੇ। ਚੜੂ ਦਲ ਰਵਿੰਦ ਜੀ, ਉਹ ਰਾਵ ਸੂਰਜ, ਇੰਦ ਚੰਦਰਮਾ। ਇੰਦ ਬਿਨਾਂ ਜਿਨ ਮੰਦ ਨਿਸ ਮੰਦ ਕੰਜ ਬਿਨ ਤਾਲ, ਇੰਦ ਨਾਮ ਚੰਦਰਮਾ ਦਾ ਹੈ। ਸ਼ਾਸਤਰ ਵਿਚ ਲਿਖਿਆ ਇੰਦ ਬਿਨਾਂ ਜਿਵ ਮੰਦ ਨਿਸ, ਨਿਸ ਨਾਮ ਹੈ ਰਾਤ ਦਾ। ਰਾਤ ਜਿਸ ਰਾਤ ਵਿਚ ਗੁਰਮੁਖ ਪਿਆਰੇ, ਉਹ ਚੰਦਰਮਾ ਨਾਲ ਚੜੇ, ਰਾਤ ਨੇਰੀਓ ਹੁੰਦੀ ਹੈ, ਚੰਗੀ ਨਹੀਂ ਲੱਗਦੀ। ਤੇ ਮੰਦ ਕੰਜ ਬਿਨ ਤਾਲ, ਕੰਜ ਨਾਮ ਹੈ ਕਮਲ ਦਾ, ਜਿਸ ਸਰੋਵਰ ਵਿਚ ਕਮਲ ਫੁੱਲ ਨਾ ਹੋਣ, ਉਹ ਸਰੋਵਰ ਚੰਗਾ ਨਹੀਂ ਲੱਗਦਾ ਹੁੰਦਾ। ਉਹਨਾਂ ਦੇ ਸੈਨਾਪਤੀ ਜਿਹੜੇ ਹੋਣਗੇ, ਉਹ ਰਾਵ ਤੇ ਇੰਦ, ਸੂਰਜ ਚੰਦਰਮਾ ਤੁਹਾਡੇ ਸੈਨਾਪਤੀ ਹੋਣਗੇ। ਦੂਜਾ ਅਰਥ ਇਹ ਕਰਦੇ ਹੁੰਦੇ ਸੀ ਮਹਾਂਪੁਰਸ਼ ਕਿ ਨਹਿ ਕਲੰਕ ਅਵਤਾਰ ਕੌਣ ਹੈ, ਨਹਿ ਕਲੰਕ ਉਹ ਹੈ ਅਕਾਲ ਪੁਰਖ ਵਾਹਿਗੁਰੂ। ਹੁਣ ਚੰਦਰਮਾ ਵੀ ਕਲੰਕ ਵਿਚ ਹੈ ਗੁਰਸਿੱਖ ਪਿਆਰੇ, ਤੇ ਸੂਰਜ ਨੇ ਕਿਸੇ ਹੋਰ ਦਾ ਤਾਂ ਕੀ ਸਵਾਰਨਾ, ਇਹ ਜਿਹੜੀ ਰੋਸ਼ਨੀ ਹੈ ਤਾਂ ਨਮੋ ਸੂਰਜ ਸੂਰਜੇ, ਇਹ ਤਾਂ ਵਾਹਿਗੁਰੂ ਦੀ ਬਖਸ਼ੀ ਹੋਈ ਸ਼ਕਤੀ ਹੈ ਉਹਦੇ ਵਿਚ। ਇਹ ਜਿਹੜੀ ਟਿਊਬ ਦੇ ਵਿਚ ਰੋਸ਼ਨੀ ਹੈ, ਟਿਊਬ ਦੀ ਨਹੀਂ ਹੈ, ਇਹ ਤਾਂ ਪਿੱਛੇ ਕੋਈ ਜਨਰੇਟਰ ਚੱਲ ਰਿਹਾ, ਉਹਦੀ ਬਖਸ਼ੀ ਹੋਈ ਹੈ, ਆਪਣੀ ਤਾਂ ਇਹਦੇ ਵਿਚ ਕੋਈ ਰੋਸ਼ਨੀ ਨਹੀਂ। ਚੰਦਰਮਾ ਵਿਚ ਵੀ ਰਿਫਲੈਕਟਰ ਲੱਗਿਆ ਵਾ, ਉਹ ਸੂਰਜ ਦੇ ਨਾਲ ਟਕਰਾਉਂਦਾ ਤੇ ਉਹ ਚਮਕਦਾ, ਨਹੀਂ ਤਾਂ ਪੱਥਰੇ ਪੱਥਰ ਹੈ ਗੁਰਸਿੱਖ ਪਿਆਰਿਓ। ਇਹਨਾਂ ਦੀਆਂ ਆਪਣੀਆਂ ਰੋਸ਼ਨੀਆਂ ਨੇ, ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰ ਹੈ। ਇਹਦਾ ਭਾਵ ਕੀ ਹੈ, ਜੋ ਸੂਰਜ ਨੂੰ ਵੀ ਰੋਸ਼ਨੀ ਦੇਣ ਵਾਲਾ ਵਾਹਿਗੁਰੂ ਹੈ, ਮੈਨੂੰ ਉਹਦੀ ਨਮਸਕਾਰ ਹੈ। ਜੋ ਚੰਦਰਮਾ ਨੂੰ ਰੋਸ਼ਨੀ ਦੇਣ ਵਾਲਾ ਵਾਹਿਗੁਰੂ ਹੈ, ਮੈਨੂੰ ਉਹਦੀ ਉਹਨੂੰ ਨਮਸਕਾਰ ਹੈ ਮੇਰੀ। ਇਹਨਾਂ ਦੇ ਵਿਚ ਆਪਣੀ ਰੋਸ਼ਨੀ ਨਹੀਂ ਹੈ। ਸੂਰਜ ਦਾ ਜਿਹੜਾ ਰਥਵਾਹੀ ਹੈ ਗੁਰਮੁਖ ਪਿਆਰੇ, ਉਹ ਅਰਣ ਹੈ, ਅਰਣ ਜਿਹੜਾ ਇਹਦਾ ਰਾਤ ਆਖਦ ਹੈ। ਇਹ ਤੁਸੀਂ ਕਿਤੇ ਤੁਖਾਰੀ ਰਾਗ ਦਾ 12ਵਾਂ ਪੜ੍ਹੋ, ਉਥੇ ਰਥ ਫਿਰ ਹੈ ਛਾਇਆ। ਜੇਠ ਦੇ ਮਹੀਨੇ ਵਿਚ ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਉਚਾਰਨ ਕੀਤਾ, ਇਹ ਸੂਰਜ ਦਾ ਰਥ ਹੈ, ਉਹਦੇ ਉੱਤੇ ਗੁਰਮੁਖ ਪਿਆਰੇ ਬੈਠਦਾ, ਤੇ ਇਹਦਾ ਰਥਵਾਹੀ ਹੈ ਅਰਣ, ਉਹ ਹੈ ਪਿੰਗਲਾ, ਅਰਣ ਪਿੰਗ ਲਾਰੀ। ਪੜ੍ਹੋ ਬਾਣੀ ਭਗਤਾਂ ਦੀ ਗੁਰਸਿੱਖ ਪਿਆਰਿਓ, ਕਰਮ ਕਰ ਅਰਣ ਪਿੰਗ ਲਾਰੀ। ਹੋਰ ਦਾ ਤਾਂ ਇਹਨੇ ਕੀ ਸਵਾਰਨਾ, ਆਪਣੇ ਡਰਾਈਵਰ ਦੀਆਂ ਲੱਤਾਂ ਵੀ ਨਹੀਂ ਸਵਾਰ ਸਕਿਆ। ਕੋਈ ਸਤਨਾਮ ਦੇ ਬਾਣੀ ਨੂੰ ਖੋਜੋ, ਫਿਰ ਪਤਾ ਲੱਗਦਾ ਉਹ ਪਿੰਗਲਾ ਹੀ ਹੈ ਸਾਰੀ ਜ਼ਿੰਦਗੀ ਸੂਰਜ ਦਾ। ਤੇ ਇੱਥੇ ਹੁਣ ਬਚਨ ਕੀ ਹੈ, ਅਕਾਲ ਪੁਰਖ ਵਾਹਿਗੁਰੂ ਨਹਿ ਕਲੰਕ ਹੈ। ਬਾਕੀ ਕੋਈ ਵੀ ਅੱਜ ਤੱਕ ਗੁਰਸਿੱਖ ਪਿਆਰੇ, ਉਹ ਕਲੰਕ ਤੋਂ ਰਹਿਤ ਨਹੀਂ ਹੈ। ਕਲੰਕ ਤੋਂ ਰਹਿਤ ਇੱਕ ਵਾਹਿਗੁਰੂ ਹੈ, ਦੋਸ਼ਾਂ ਤੋਂ ਰਹਿਤ, ਵਿਕਾਰਾਂ ਤੋਂ ਰਹਿਤ। ਬਾਕੀ ਤਾਂ ਬੜੇ ਬੜੇ ਅਵਤਾਰ ਆਲੇ ਗੁਰਮੁਖ ਪਿਆਰਿਓ, ਸਾਰਿਆਂ ਦੀਆਂ ਕਥਾ ਤੁਸੀਂ ਸੁਣੀ ਹੈ। ਹੇ ਗੁਰੂ ਰਾਮਦਾਸ ਜੀ, ਇੱਕ ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਨਹਿ ਕਲੰਕ, ਇਹ ਅਸੀਂ ਗਰੰਟੀ ਨਾਲੇ ਕਹਿੰਦੇ। ਇੱਕ ਗੁਰੂ ਨਾਨਕ ਦੇ ਦਸੇ ਪਾਤਸ਼ਾਹ ਨੇ, ਜਿਨ੍ਹਾਂ ਦੇ ਵਿਚੋਂ ਤੁਸੀਂ ਦੋਸ਼ ਨਹੀਂ ਲੱਭ ਸਕਦੇ, ਔਗਣ ਨਹੀਂ ਲੱਭ ਸਕਦੇ ਗੁਰਸਿੱਖ ਪਿਆਰਿਓ। ਨਹੀਂ ਤਾਂ ਕਾਹਨੂੰ ਕਹਿਣਾ ਕਥਾ ਦੇ ਵਿਚ ਘਰ ਦੇ ਝਗੜੇ ਨਹੀਂ ਮਾਰਨੇ ਕੁਛ ਸਤਨ ਕ੍ਰਿਸ਼ਨ ਜੀ ਮਹਾਰਾਜ ਉਹ ਘਰ ਦੇ ਝਗੜਿਆਂ ਵਿੱਚ ਰੁੱਝੇ ਰਹੇ, ਰਾਮ ਚੰਦਰ ਮਹਾਰਾਜ ਉਹ ਵਿਚਾਰੇ ਘਰ ਦੇ ਝਗੜਿਆਂ ਵਿੱਚ ਰੁੱਝੇ ਰਹੇ। ਗੁਰਸਿੱਖ ਪਿਆਰਿਓ, ਇਹ ਅਵਤਾਰ ਤਾਂ ਮੁਹੰਮਦ ਸਾਹਿਬ ਸਤਿਕਾਰ ਉਹ ਯੋਗ ਸਾਡੇ ਹੋਏ ਮੁਸਲਮਾਨ ਵੀਰਾਂ ਦੇ, ਉਹਨਾਂ ਦੇ ਘਰ ਦਾ ਝਗੜਾ ਦੇਖ ਲਓ ਕਿੰਨਾ ਚੱਲਿਆ। ਗੁਰਸਿੱਖ ਪਿਆਰਿਓ, ਇੱਕ ਸਤਿਗੁਰ ਸਾਡੇ ਗੁਰੂ ਨਾਨਕ ਸਰੂਪ ਐਡੀ ਉਪਮਾ ਦੇ ਰਹੇ ਨੇ, ਹੇ ਅਕਾਲ ਪੁਰਖ ਤੁਸੀਂ ਨਾ ਕਲੰਕ ਹੋ, ਨਾ ਕਲੰਕ ਚੜ, ਤੁਹਾਡੇ ਨਾਲ ਜਿਹੜਾ ਦਲ ਹੈ ਉਹ ਭਗਤਾਂ ਦਾ, ਗੁਰਸਿੱਖਾਂ ਦਾ, ਕਿਉਂਕਿ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹਦੇ ਜਪਣ ਨਾਲ ਕੋਈ ਕਲੰਕ ਰਹਿੰਦਾ ਹੀ ਨਹੀਂ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ। ਤੁਸੀਂ ਅਕਾਲ ਪੁਰਖ ਦਾ ਸਰੂਪ ਹੋ, ਜਿਹੜੇ ਗੁਰਸਿੱਖ ਸਿੱਖ ਸੰਗਤ ਭਗਤੀ ਕਰਦੇ ਨੇ ਤੁਹਾਡੀ ਸੇਵਾ, ਉਹ ਵੀ ਨਹਿ ਕਲੰਕ ਹੋ ਜਾਂਦੇ ਨੇ, ਉਹ ਵੀ ਕਲੰਕ ਤੋਂ ਰਹਿਤ ਹੋ ਜਾਂਦੇ ਨੇ, ਉਹਨਾਂ ਦੇ ਸਾਰੇ ਦੋਸ਼ ਕੱਟੇ ਜਾਂਦੇ ਨੇ, ਕਿਉਂਕਿ ਤੁਸੀਂ ਰਾਮ ਦਾ ਪਰਮੇਸ਼ਰ ਦਾ ਸਰੂਪ ਹੋ, ਤੁਹਾਡੇ ਨਾਲ ਸੰਤਾਂ ਭਗਤਾਂ ਦੈਵੀ ਗੁਣਾਂ ਦੀ ਫੌਜ ਹੈ। ਕਰਣਾ ਮੈਤਰੀ ਮੁਦਤਾ ਅਪੇਕਸ਼ਾ, ਜਿਹੜੇ ਚੰਗੇ ਗੁਣ ਨੇ ਭਾਈ ਇੱਕ ਫੌਜ ਹੈ, ਇਹ ਰੱਖਿਆ ਕਰਦੇ ਨੇ, ਇਹੀ ਸਹਾਇਤਾ ਕਰਦੇ ਨੇ ਜਿਹੜੇ ਚੰਗੇ ਗੁਣ ਨੇ। ਤੇ ਔਗਣ ਨੇ ਇਹਨਾਂ ਵਰਗਾ ਕੋਈ ਦੁਸ਼ਮਣ ਵੈਰੀ ਨਹੀਂ ਹੈ। ਗੁਰਸਿੱਖ ਪਿਆਰਿਓ, ਤੁਸੀਂ ਨੇ ਕਲੰਕ ਸਰੂਪ ਗੁਰੂ ਰਾਮਦਾਸ ਮਹਾਰਾਜ ਪਰਮੇਸ਼ਰ ਦਾ ਰੂਪ ਹੋ, ਤੁਹਾਡੇ ਨਾਲ ਕਰਣਾ ਮੈਤਰੀ ਮੁਦਤਾ ਚੰਗੇ ਗੁਣਾਂ ਦੀ ਫੌਜ ਹੈ, ਤੇ ਤੁਹਾਡੇ ਨਾਲ ਚੜੂ ਦਲ ਰਵਿੰਦ ਜੀਓ। ਤੁਹਾਡੀ ਜਿਹੜੀ ਸ਼ੋਭ ਹੈ ਇਹ ਪੂਰਬ ਤੋਂ ਲੈ ਕੇ ਪੱਛਮ ਤੱਕ, ਇੱਥੇ ਰਵਿੰਦ ਦਾ ਅਰਥ ਕਰਨੇ ਚੜ੍ਹਦੇ ਤੋਂ ਲਹਿੰਦੇ ਤੱਕ, ਪੰਜਾਬੀ ਦਾ ਹੀ ਕੰਮ ਹੈ ਆਪਣਾ। ਇਹਦੀ ਸ਼ੋਭਾ ਤਾਂ ਚੜ੍ਹਦੇ ਤੋਂ ਲਹਿੰਦੇ ਤੱਕ ਹੁੰਦੀ ਹੈ। ਉਹ ਅਕਾਲ ਪੁਰਖ ਇੱਕ ਵਾਹਿਗੁਰੂ ਹੈ ਭਾਈ, ਜਿਹਦੀ ਚਾਰੇ ਕੋਟਾਂ ਵਿੱਚ ਸ਼ੋਭਾ ਹੈ। ਜਾਂ ਫਿਰ ਤੁਹਾਡੇ ਗੁਰੂ ਨਾਨਕ ਸਾਹਿਬ ਆਏ, ਬਾਬੇ ਤਾਰੇ ਚਾਰ ਚੱਕ, ਜਿੱਥੇ ਜਾਈਏ ਜਗਤ ਵਿੱਚ ਬਾਬੇ ਬਾਝ ਨਾ ਖਾਲੀ ਜਾਈ, ਪਲਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਇਹ ਸਤਿਗੁਰ ਨਾਨਕ ਦਾ ਐਸਾ ਸਰੂਪ ਤੁਹਾਡਾ ਗੁਰੂ ਰਾਮਦਾਸ ਜੀ, ਤੁਹਾਡੇ ਨਾਲ ਤੁਸੀਂ ਨਹਿ ਕਲੰਕ ਸਰੂਪ ਅਕਾਲ ਪੁਰਖ ਦੇ, ਤੁਹਾਡੇ ਨਾਲ ਦੈਵੀ ਗੁਣਾਂ ਦੀ ਫੌਜ ਹੈ। ਇਹ ਚੰਦ ਸੂਰਜ ਆ ਗਿਆਨ ਤੇ ਬੈਰਾਗ, ਸੂਰਜ ਗੁਰਮੁਖ ਪਿਆਰਿਓ ਵਿਵੇਕ ਹੈ ਤੇ ਚੰਦਰਮਾ ਵੈਰਾਗ ਹੈ, ਇਹ ਫੌਜਾਂ ਦੇ ਤੁਹਾਡੇ ਸੈਨਾਪਤੀ ਨਾਲ ਰਣ
1: ਰਾਮ ਰਵਣ ਗੁਰਤ ਦਵਣ।
0: ਉਹ ਰਾਮ ਪਰਮੇਸ਼ਰ ਦਾ ਜਿਹੜਾ ਨਾਮ ਹੈ ਭਾਈ ਰਵਣ, ਰਵਣ ਜੋਗ ਹੈ, ਸਿਮਰਨ ਜੋਗ ਹੈ, ਇੱਕ ਵਾਹਿਗੁਰੂ ਦਾ ਨਾਮ ਹੀ ਭਾਵ ਤੁਹਾਡਾ ਹੀ ਨਾਮ ਜੋ ਬਾਣੀ ਹੈ ਇਹ ਪੜਨ ਯੋਗ ਹੈ, ਸਿਮਰਨ ਯੋਗ ਹੈ।
1: ਗੁਰਤ ਦਵਣ,
0: ਇਹ ਸਿਮਰਨ ਵਿੱਚੋਂ ਕੀ ਮਿਲਦਾ ਭਾਈ ਵਾਹਿਗੁਰੂ ਦੇ ਨਾਮ ਵਿੱਚੋਂ, ਜੋ ਸਤਿਗੁਰ ਰਾਮਦਾਸ ਜੀ ਤੁਹਾਡਾ ਨਾਮ ਬਾਣੀ ਸੁਣਨਗੇ ਪੜਨਗੇ, ਉਹ ਦੁਰਤ ਦਵਣ, ਜਿਹੜੇ ਖੋਟੇ ਕਰਮ ਹੋਣਗੇ ਉਹ ਦਵਣ ਹੋ ਜਾਣਗੇ, ਨਾਸ਼ ਕਰ ਲੈਣਗੇ, ਖੋਟੇ ਕਰਮ ਉਹਨਾਂ ਦੇ ਨਾਸ਼ ਹੋ ਜਾਂਦੇ, ਕਿਉਂਕਿ ਬਾਣੀ ਵਿੱਚ ਸਮਰੱਥਾ ਹੈ, ਵਾਹਿਗੁਰੂ ਦੇ ਨਾਮ ਵਿੱਚ ਸਮਰੱਥਾ ਹੈ। ਜਿਵੇਂ ਪਾਵਕ ਅਗਨੀ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ। ਲੱਖ ਮੜਿਆ ਕਰ ਇਕੱਠੇ ਇਕ ਰਤੀਲੇ ਭਾਹੇ, ਮੜਿਆ ਕਹਿੰਦੇ ਭਾਈ ਭਾਰ ਨੂੰ, ਆਪਾਂ ਭਾਰ ਬੰਨ ਕੇ ਲੱਕੜਾਂ ਦਾ ਲਿਆਉਂਦੇ ਹੁੰਦੇ ਸੀ, ਲੱਖਾਂ ਭਾਰ ਲੱਕੜਾਂ ਦੇ ਇਕੱਠੇ ਕਰ ਲਓ, ਤੇ ਜਿਹੜੀ ਅੱਗ ਹੈ ਇੱਕ ਕੋਲਾ ਹੀ ਬਥੇਰਾ, ਬਾ ਇੱਕ ਕੋਲਾ ਇੱਕ ਤੀਲੇ ਵਿੱਚ ਰੱਖ ਦੋ, ਸਾਰਿਆਂ ਦੀ ਉਹ ਸਵਾਹ ਬਣਾ ਦੋਗੀ। ਇਸ ਤਰ੍ਹਾਂ ਤੁਹਾਡਾ ਜਿਹੜਾ ਪਰਮੇਸ਼ਰ ਦਾ ਸਿਮਰਨ ਹੈ ਇਹ ਲੱਖਾਂ ਭਾਰ ਬੰਨੇ ਹੋਣ ਪਾਪਾਂ ਦੇ, ਸਾਰਿਆਂ ਨੂੰ ਇਹ ਸਾੜ ਕੇ ਨਾਸ਼ ਕਰ ਦਿੰਦਾ ਹੈ।
1: ਸਕਲ ਭਵਨ,
0: ਸਕਲ ਭਵਨ ਕੁਸ਼ਲ ਕਰਨ, ਇੱਕ ਭਵਨ ਨੀ। ਗੁਰਮੁਖ ਪਿਆਰਿਓ, ਇੱਥੇ ਵੀ ਵਿਚਾਰ ਹੈ, ਮੁਸਲਮਾਨ ਜਿਹੜੇ ਸਾਡੇ ਵੀਰ ਹਨ ਉਹਨਾਂ ਦੇ ਪੈਗੰਬਰ ਜਾਂ ਉਹਨਾਂ ਦੇ ਰਹਿਨੁਮਾ ਆਏ, ਬੜੀ ਗਿਣਤੀ ਹੈ, 4 ਤੋਂ 72 ਤੱਕ ਹੈ ਉਹਨਾਂ ਦੀ। ਗੁਰਸਿੱਖ ਪਿਆਰੇ ਵੱਡੇ ਹਨ ਮੁਹੰਮਦ ਸਾਹਿਬ, ਉਹਨਾਂ ਨੂੰ ਹਜ਼ਰਤ ਤਾਂ ਹੀ ਕਿਹਾ ਜਾਂਦਾ। ਹਜ਼ਰਤ ਫਾਰਸੀ ਦਾ ਸ਼ਬਦ ਹੈ, ਹਜ਼ਰਤ ਦਾ ਅੰਗਰੇਜ਼ੀ ਵੀ ਟ੍ਰਾਂਸਲੇਸ਼ਨ ਹੈ ਹਿਜ਼ ਹਾਈਨੈਸ, ਜਿਹਨੂੰ ਤੁਸੀਂ ਵੱਡਾ ਕਹੋ, ਸਤਿਕਾਰ ਯੋਗ, ਉਹਨੂੰ ਫਾਰਸੀ ਵਿੱਚ ਹਜ਼ਰਤ ਕਹਿੰਦੇ ਨੇ। ਹਜ਼ਰਤ ਕੋਈ ਨਾਂ ਨਹੀਂ ਹੈ, ਸ਼ੋਭਾ ਵਾਚਕ ਸ਼ਬਦ ਹੈ, ਵੱਡਾ ਕਹਿਣਾ, ਸਤਿਕਾਰ ਯੋਗ, ਜਾਂ ਹਿੰਦੀ ਵਿੱਚ ਉਹਨੂੰ ਰਾਏ ਕਹਿੰਦੇ, ਰਾਏ ਸਾਹਿਬ, ਜਿਹੜਾ ਵੱਡਾ ਹੋਵੇ, ਹਜ਼ਰਤ ਨਾਮ ਹੈ ਵੱਡੇ ਦਾ। ਸਾਰੇ ਪੈਗੰਬਰਾਂ ਚ ਉਹ ਮੁਹੰਮਦ ਸਾਹਿਬ ਨੂੰ ਵੱਡਾ ਸਮਝਿਆ, ਇਸ ਕਰਕੇ ਉਹਨਾਂ ਦੇ ਨਾਮ ਨਾਲ ਹਜ਼ਰਤ ਲੱਗੇ। ਉਹਨਾਂ ਦਾ ਉਪਦੇਸ਼ ਸੀਮਤ ਹੈ, ਚਾਰੇ ਕੁੰਟਾ ਸਗਲ ਭਵਨਾ ਖਾਤਰ ਨਹੀਂ ਹੈ, ਜਿਹੜਾ ਮੁਸਲਮਾਨ ਬਣੂ ਕਹਿੰਦੇ ਉਹੀ ਤਰੂਗਾ, ਤੇ ਬਾਕੀਆਂ ਨੂੰ ਤਾਂ ਤੁਹਾਨੂੰ ਪਤਾ ਕੀ ਕਹਿੰਦੇ ਆਪਾਂ ਨੂੰ, ਆਪਣਾ ਨਾਂ ਤਾਂ ਉਹਨਾਂ ਨੇ ਕਾਫਰ ਰੱਖਿਆ ਹੋਇਆ। ਸਤਨਾਮ ਹਿੰਦੂਆਂ ਨੂੰ ਤਾਂ ਕਾਫਰ ਕਹਿੰਦੇ ਹੈ, ਕਾਫਰ ਸ਼ਬਦ ਬਣੇ ਕੁਫਰ ਤੋਂ, ਕੁਫਰ ਹੈ ਝੂਠ ਫਾਰਸੀ ਵਿੱਚ, ਕਹਿੰਦੇ ਤਾਂ ਐਵੇਂ ਝੂਠੇ ਤੁਰੇ ਫਿਰਦੇ, ਸੱਚੇ ਤਾਂ ਅਸੀਂ ਹੈ। ਉਹਨਾਂ ਦਾ ਉਪਦੇਸ਼ ਕੇਵਲ ਮੁਸਲਮਾਨਾਂ ਤੱਕ, ਤੇ ਗੀਤਾ ਜੀ ਦਾ, ਪੁਰਾਣਾ ਦਾ, ਵੇਦਾਂ ਦਾ ਉਪਦੇਸ਼ ਕੇਵਲ ਜਿਹੜੇ ਬ੍ਰਾਹਮਣ ਮਤ, ਹਿੰਦੂ ਮਤ ਵਿੱਚ ਆਉਣਗੇ ਉਹਨਾਂ ਨੂੰ ਇਹ ਤਾਰਨਗੇ। ਮਹਾਤਮਾ ਬੁੱਧ ਜੀ ਦਾ ਉਪਦੇਸ਼ ਜਿਹੜਾ ਮੇਰੇ ਮਹਾਤਮਾ ਬੋਧੀ ਧਰਮ ਵਿੱਚ ਧਾਰਨ ਕਰੂਗਾ, ਭਿਕਸ਼ੂ ਬਣੂਗਾ, ਉਹੀ ਮੇਰੇ ਉਪਦੇਸ਼ ਨਾਲ ਤਰੂਗਾ, ਬਾਕੀ ਨਹੀਂ ਤਰਨਗੇ। ਜੈਨ ਮਤ ਨੇ ਵੀ ਐਨ ਮੋਹਰ ਲਾਈ ਹੋਈ ਹੈ, ਜੈਨੀ ਬਣਨ ਤੋਂ ਬਿਨਾਂ, ਸੰਜਮ ਕਰਮ ਧਰਮ ਕਰਮ ਤੋਂ ਬਿਨਾਂ ਤੁਸੀਂ ਤਰ ਨਹੀਂ ਸਕਦੇ। ਇੱਕ ਬਾਬਾ ਨਾਨਕ ਆਇਆ ਜਿਹਨੇ ਮੋਹਰ ਲਾ ਤੀ, ਐਡੀ ਵੱਡੀ ਮੋਹਰ। ਕੋਈ ਗਾਵੇ ਕੋ ਪੜੇ, ਕੋਈ ਕਰੇ ਵਿਚਾਰ, ਕੋ ਉਪਦੇਸ਼ ਕੋ ਦੜੇ, ਤਿਸਕਾ ਹੋਏ ਉਹਦਾ।
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

Why,

Why do you

Why,

जाने जिन चाखिया ओ जाने जिन चाखिया why do you

ਹੱਥ ਸੌਦਾ ਕੀਤਾ ਸੱਚ ਸੌਦਾ ਕੀਤਾ ਹੱਥ ਸੌਦਾ ਕੀਤਾ ਸੱਚ ਸੌਦਾ ਕੀਤਾ ਜਿਨੇ ਹਰ ਰਸ ਪੀਤਾ ਜਿਨੇ ਹਰ ਰਸ ਪੀਤਾ ਜਿਨੇ ਹਰ ਰਸ ਪੀਤਾ ਜਿਨੇ ਹਰ ਰਸ ਪੀਤਾ Why,

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

Why,

Why,

Why do you

driving, driving.

ਉਹ ਜਾਣੇ ਜਿਨ ਚਾਖਿਆ ਉਹ ਜਾਣੇ ਜਿਨ ਚਾਖਿਆ Why do you want?

ਸੱਚ ਸੌਦਾ ਕੀਤਾ, ਸੱਚ ਸੌਦਾ ਕੀਤਾ, ਸੱਚ ਸੌਦਾ ਕੀਤਾ, ਸੱਚ ਸੌਦਾ ਕੀਤਾ, ਜਿਹਨੇ ਹਰ ਰਸ ਪੀਤਾ, ਜਿਹਨੇ ਹਰ ਰਸ ਪੀਤਾ, ਜਿਹਨੇ ਹਰ ਰਸ ਪੀਤਾ, ਜਿਹਨੇ ਹਰ ਰਸ ਪੀਤਾ, Why,

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

Thank you.

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਭਵਨ ਦਿਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ। ਦਰਸ਼ਨ ਵੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਉ ਸ਼ਰਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਦਾ। ਹਮ ਆਪ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਚਾੜ ਬਿਖੈ ਬਿਖਾਏ। ਮਾਇਆ ਮੋਹ ਪਰਮ ਪੈ ਫੂਲੇ ਸੁਤ ਦਾ ਰਾਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਇ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਇ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ। ਓ ਵੈ ਸਿਵ ਤਖ ਸਮਦੀ ਨੂਰ ਅਰ ਸੋਂ ਕੁਰ ਸੋਂ ਚਟੀਐ। ਤੁਦ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਸ਼ਾ ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰਸ਼ੰ ਦੇ ਵੈ ਜੋਰ ਚਰਨ ਗਹੋਂ ਬਕੋ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ। ਕੋਈ ਜਨ ਹਰਸ਼ੰ ਦੇ ਵੈ ਜੋਰ ਚਰਨ ਗਹੋਂ ਬਕੋ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ। ਰਹਾਉ ਮਨ ਤਨ ਨਿਰਮਲ ਕਰਦ ਕਿਆਰੂ ਹਰ ਸਿੰਚੈ ਸੁਧਾ ਸੰਜੋਰ। ਯਾ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁੱਖ

ਪ੍ਰਭ ਨਾਨਕ ਬੰਧਨ ਸ਼ੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ ਜਾਪੂ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਾਪੂ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਗਈ ਜੇ ਲਾਏ ਰਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਤਾਰ ਸਹਿਸ ਸਿਆਣਪਾਲਾ ਕਬੂ ਹੈ ਤਾਂ ਇੱਕ ਨਾ ਚੱਲਣ ਨਾਲ ਕਿਵ ਸਿਆਰਾ ਹੋਈ ਹੈ ਕਿਵ ਕੂੜ ਹੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਹੁਮ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੁੰ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੀ ਗਾਵੈ ਕੋ ਜੀ ਲੈ ਫਿਰਦੇ ਗਾਵੈ ਕਉ ਜਾਪੈ ਦਿਸੈ ਦੂਰ ਗਾਵੈ ਕਉ ਵੇਖੈ ਆਦਰਾਹ ਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਗੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮ ਹੁਕਮ ਚਲਾਏ ਰਾਹ ਨਾਨਕ ਵਿਕਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰੂ ਆਖਹੇ ਮੰਗੈ ਦੇਹ ਦੇਹੀ ਅੰਦਾਤ ਕਰੇ ਦਾਤਾਰੂ ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਜਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਬਿਣ ਭਾਣੇ ਕੇ ਨਾਈ ਕਰੀ ਜੇ ਤੀਸਰ ਠੋ ਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹੇ ਜਸ ਕੀਰਤ ਜਗ ਲਏ ਜੇ ਤੈ ਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਿਬੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੋਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ
ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋ ਗਿਆ ਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੂਟਾ ਨਾ ਖਾਈ, ਮੰਨੈ ਜਮਕੈ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਮਾਰਗ ਠਾਕ ਨਾ ਪਾਈ, ਮੰਨੈ ਪਤਸ਼ਾਂ ਪ੍ਰਗਟ ਜਾਈ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੀ ਗੁਰਸਿੱਖ, ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਅੰਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨਾ ਨਾਹੀਂ ਸੁਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਦਿਸਤੇ ਹੋਏ ਲਖ ਦਰੀਆਓ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ

ओंकार असंख मूरख अंध कोर असंख चोर राम कोर असंख अमर कर जाहि जोर असंख गड़बड़ हत्या कमाहि असंख पापी पाप कर जाहि असंख कूड़ियार कूड़े फिराहि असंख मलेश मल बख खाहि असंख निंदक सिर करहि भार नानक नीच कहे विचार ਵਾਰਿਆ ਨਾ ਜਾਵਾਂ ਏਕ ਵਾਰ ਜੋ ਤਦ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਵ ਅਗਮ ਅਗਮ ਅਸੰਖ ਲਓ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੀ ਜੋ ਫੁਰਮਾਏ ਦਿਵਤ ਪਾਏ ਜੇਤਾ ਕੀਤਾ ਤੇਤਾ ਨਾਉ ਬਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਤੋਤਾ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਤੋਏ ਭਰੀਆ ਮਤ ਪਾਪਾਂ ਕਾ ਸੰਗ ਉਹ ਤੋ ਪਹਿਨਾ ਵਹਿ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਹ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਬੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸੇ ਰੁਤੀ ਮਹਾਂ ਕਵਣ ਜਿਥੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੈ ਰੁਤ ਮਹਾਂ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੋ ਵੈ ਨਾਨਕ ਜੇ ਕਹੋ ਆਪੋ ਜਾਣੈ ਅਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾ ਸਾਇਆਗਾ ਸੁਜੋੜ ਕੋੜ ਕਪਾਲ ਥੱਕੇ ਵੇਦ ਕਹਿ ਨੇ ਕਵਾਤ ਸਹਿਸ ਅਠਾਰਾਂ ਕਹਿਣਕ ਤੇ ਬਾਂਸ ਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਹੈ ਲਿਖਿਆ ਹੋਏ ਬਿਨਾਸੂ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਹਦੀ ਸੁਰਤ ਨਾ ਪਾਈਆਂ ਨਦੀਆਂ ਤੈ ਵਾਹ ਪਵਹੇ ਸਮੁੰਦ ਨਾ ਜਾਣੀਆਂ ਏ ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਾਉਣਾ ਵੀ ਸਰਹੇ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕਿਤੇ ਬਿਲ ਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਇਹ ਅੰਤ ਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤੇ ਸੂਚੇ ਕਹੁ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਧ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪਤ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤਿਆਂ ਦੁਖ ਭੋਗ ਸਦ ਮਾਰ ਇਹ ਪੇ ਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕਾਖਣ ਪਾਹੇ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕਹੇ ਜਿਸ ਨੂੰ ਬਖਸ਼ੇ ਸ਼ਬਦ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀ ਮੁੱਲ ਭੰਡਾਰ ਅਮੁੱਲਾ ਵਹਿ ਮੁੱਲ ਲੈ ਜਾਹੀ ਮੁੱਲ ਭਾਈ ਮੁੱਲਾ ਸਮਾਏ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ ਅਮੁੱਲੋ ਮੁੱਲ ਆਖੈ ਨਾ ਜਾਈ ਆਖ ਆਖ ਰਹੇ ਲਿਵਲਾਈ ਆਖੈ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉਹ ਛੁੱਟ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇ ਜੇਵੜ ਪਾਵੇ ਦੇਵੜ ਹੋਏ ਨਾਨਕ ਜਾਣੇ ਸੱਚਾ ਸੋਏ।

ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਦੇ ਨੂੰ ਪਠਾਈ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੀ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾਉ ਨਾਉ ਨਿਦ ਦਿਸਦਾ ਅੰਤਰ ਜਾਈ ਪਾਇਆ ਐ ਨਾਨਕ ਘਰ ਪਿਆਰੇ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹ ਸਾਚਾ ਸੁਹਿਲਾ ਸੱਚ ਕਰ ਗਾਵਤ ਸੁਹਿਲੇ ਕਰ ਸੱਚ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਧ ਪਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚ ਕਰ ਗਾਵੇ ਆਨੰਦ ਸੁਣੋ ਵਡ ਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਕਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਸਾਧਨ ਵਸੇ ਪੂਰੇ ਗੁਰ ਤੇ ਜਾਣੀ ਸੁਣਤੇ ਵਨੀਤ ਕਹਿ ਦੇ ਭਗਤ ਸਤਿਗੁਰ ਰਹਿ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨੂਰੇ ਮੁੰਦਾਵਣੀ ਮਹੱਲਾ ਪੰਜਵਾਂ ਇਹ ਸਾਚਾ ਸੁਹਿਲਾ ਸੱਚ ਕਰ ਗਾਵਹੁ ਗਾਵੋ ਤਾਂ ਸੁਹਿਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਧ ਪਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚ ਕਰ ਗਾਵੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ ਤੁਮ ਪਹਿਰਦਾਸ, ਜੀਓ ਪਿੰਡ ਸਭ ਤੇਰੀ ਦਾਸ। ਤੁਮ ਮਾਤ ਪਿਤਾ ਹਮ ਵਾਰਗ ਤੇਰੇ, ਤੁਮਰੀ ਕਿਰਪਾ ਮਹਿਸੂਸ ਮੇਰੇ। ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੀ ਤੁਮਰਾ ਤੂੰ ਕਰਤਾਰੀ, ਤੁਮ ਤੇ ਹੋ ਸਵਾਦਿਆਕਾਰ। ਤੁਮਰੀ ਜਾਤ ਮੈਂ ਤੁਮ ਹੀ ਰਾਜ।

Gracias.

कभी कुछ मतलब

Thank you.

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨਸਤ ਕਾਮ ਚਰਨ ਕਮਲ ਹਿਰਦੈ ਗਹ ਨਾਨਕ ਸੁਖ ਸੰਭੂ ਬਿਸਰਾਮ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੈਤ ਸ੍ਰੀ ਮਹਲਾ ਪੰਜਵਾ। ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋਂ ਬਕੋ ਸੁਭ ਰਸਨਾ ਦੀਜੈ ਪ੍ਰਾਨ ਕੋਰ। ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋਂ ਬਕੋ ਸੁਭ ਰਸਨਾ ਦੀਜੈ ਪ੍ਰਾਨ ਕੋਰ। ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਪਿਆਰਾ ਸੁਮਹਿ ਮਗਨ ਹੋਤ ਕਿਰਪਾ ਤੇ ਮਹਾਂ ਬਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁਖ ਭੰਜਨ ਚਿਤ ਬਹੁਤ ਮਰੀਓਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਸੁ ਨਾਨਕ ਬੰਧਨ ਸ਼ੋਰ। ਆਇਓ ਸ਼ਰਨ ਦੀਨ ਦੁਖ ਭੰਜਨ ਚਿਤ ਬਹੁਤ ਮਰੀ ਓਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਸਭ ਨਾਨਕ ਬੰਧਨ ਸ਼ੋਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਨਾਮ ਵਾਹਿਗੁਰੂ।

ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ।

ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇਰਾ ਕਿਲਾ ਕਰੋੜ ਸੱਚੇ ਸਭ ਸੱਚੇ ਸਭ ਜੋਰ ਸੱਚੀ ਤੇਰੀ ਸਿੱਖ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ।

ਸਲੋਕ ਮਹੱਲਾ ਪਹਿਲਾ ਇਸਮਾਦ ਨਾਦ ਇਸਮਾਦ ਵੇਦ ਇਸਮਾਦ ਜੀ ਇਸਮਾਦ ਵੇਦ ਇਸਮਾਦ ਰੂਪ ਇਸਮਾਦ ਰੰਗ ਇਸਮਾਦ ਨਾ ਕੇ ਫਿਰ ਜੰਤ ਇਸਮਾਦ ਪਾਉਣ ਇਸਮਾਦ ਪਾਉਣੀ ਇਸਮਾਦ ਅਗਨ ਖੇਡ ਉਡਾਣੀ ਇਸਮਾਦ ਧਰਤੀ ਵੀ ਇਸਮਾਦ ਖਾਣੀ ਇਸਮਾਦ ਸਾਰ ਲੈ ਕੇ ਪੁਰਾਣੇ ਇਸਮਾਦ ਸੰਯੋਗ ਇਸਮਾਦ ਵਿਯੋਗ ਇਸਮਾਦ ਭੋਗ ਇਸਮਾਦ ਸਿਰਤੀ ਇਸਮਾਦ ਕਲਾ

ਨਾਲੇ ਰਾਜੇ ਰਾਣੀਆਂ ਬੋਲੇ ਹਸਪਤਾਲ ਲਟਕਿਆ ਕੇ ਮੁੰਦਰੇ ਲਟਕਿਆ ਕੇ ਹਾਰ ਜਿੱਤਣ ਪਾਈ ਨਾਮ ਦਾ ਸੇਤਨ ਹੋਵੇ ਚੋਰ ਧਰਮੇਤਾ ਭਾਈ ਹੈ ਹੁਕਮ ਹਰ ਪੌੜੀ ਨਾਲ।

ਸਲੋਕ ਮਹੱਲਾ ਪਹਿਲਾ ਕਰੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲਕਨ।

0: ਫਤਿਹ ਬੁਲਾਓ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.
3: Ibadat to bina shahadat nahi, andar di bandagi to bina qurbani nahi, Guru Tegh Bahadur Sache Patshah Bakala Sahib ne, te Tan Guru Har Krishan Sahib Sachi Sarkar ne, Dilli di dharti te Bangla Sahib ਆਪਣੇ ਪੰਜ ਭੂਤਕ ਸਰੀਰ ਨੂੰ ਸੰਕੋਚਣ ਲੱਗੇ ਤੇ ਉਸ ਵੇਲੇ ਇੱਕ ਗੁਰੂ ਘਰ ਦੇ ਅਨੰਤ ਸੇਵਕ ਸਨ, ਉਹਦਾ ਨਾਮ ਸੀ ਦੀਵਾਨ ਦਰਗਾਹ ਮੱਲ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਆਇਆ, ਹੱਥ ਜੋੜ ਕੇ ਪੁੱਛਿਆ, ਸੱਚੇ ਪਾਤਸ਼ਾਹ ਇਹ ਕੀ ਲੀਲਾ ਕੀ ਖੇਡ ਵਰਤਾਨ ਲੱਗੇ ਹੋ, ਆਪ ਜੀ ਤੋਂ ਬਾਅਦ ਇਹ ਸਿੱਖ ਸੰਗਤ ਕਿਹਦੇ ਚਰਨਾਂ ਵਿੱਚ ਬੈਠੇਗੀ, ਕਿਸ ਤੋਂ ਪਿਆਰ ਮਿਲੇਗਾ ਗੁਰੂ ਨਾਨਕ ਜੀ ਦਾ। ਤੇ ਸਿੱਖ ਵਿਦਵਾਨ ਕਹਿੰਦੇ ਨੇ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਸ ਵੇਲੇ ਗੁਰਗੱਦੀ ਦੀ ਰਸਮ ਅਦਾ ਕਰਨ ਦੀ ਜੋ ਸਮੱਗਰੀ ਸੀ ਉਹ ਮੰਗਾਈ ਤੇ ਆਪ ਨੇ ਮੰਜੇ ਤੇ ਲੇਟਿਆ ਹੋਇਆ 3 ਵਾਰੀ ਆਪਣੇ ਸੱਜੇ ਖੱਥ ਨਾਲ ਉਹਦੀ ਪਰਿਕਰਮਾ ਕੀਤੀ। ਉਸ ਦੀ ਸੱਜੇ ਖੱਥ ਨਾਲ ਪਰਿਕਰਮਾ ਕਰਕੇ ਨਾਲ ਇਹ ਸ਼ਬਦ ਕਹਿ ਦਿੱਤੇ, ਬਾਬਾ ਬਸੇ ਗ੍ਰਾਮ ਬਕਾਲੇ। ਐਸਾ ਐਸਾ ਸ਼ਬਦ ਕਹਿ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਕਿ ਸਾਡੇ ਬਾਬਾ ਜੀ ਬਕਾਲੇ ਦੀ ਧਰਤੀ ਤੇ ਰਹਿੰਦੇ ਨੇ, ਗੁਰੂ ਜੋਤ ਉਹਨਾਂ ਵਿੱਚ ਚਲੀ ਗਈ ਹੈ, ਅੱਜ ਤੋਂ ਬਾਅਦ ਉਹ ਗੁਰੂ ਬਣ ਕੇ ਸੰਗਤ ਦੀ ਸੰਭਾਲ ਕਰਨਗੇ। ਦੀਵਾਨ ਦਰਗਾਹ ਮੱਲ ਨੇ ਇਹ ਪੁੱਛਣ ਦੀ ਯੂਰਤ ਕਰ ਲਈ, ਮਹਾਰਾਜ ਕਿਹੜੇ ਬਾਬਾ? ਹਜ਼ੂਰ ਨੇ ਕਿਹਾ ਸਿੱਖ ਆਪ ਢੂੰਡ ਲੈਣਗੇ। ਧੰਨ ਗੁਰੂ ਤੇਗ ਬਹਾਦਰ ਬਕਾਲੇ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ ਬਾਬਾ ਬਕਾਲਾ। ਤੇ ਇੱਧਰ ਜਦੋਂ ਬਾਬਾ ਬਕਾਲਾ ਸ਼ਬਦ ਪੰਜਾਬ ਦੇ ਮਸੰਦਾਂ ਨੂੰ ਪਤਾ ਲੱਗਾ, ਧੀਰ ਮੱਲੀਆਂ ਨੂੰ ਪਤਾ ਲੱਗਾ, ਜਿਹੜੇ ਹੋਰ ਕਈ ਸੋਢੀ ਪਰਿਵਾਰ ਨਾਲ ਸੰਬੰਧਿਤ ਸਨ ਉਹਨਾਂ ਨੂੰ ਪਤਾ ਲੱਗਾ, ਸਾਰੇ ਆਪਣੇ ਆਪਣੇ ਮੰਜੇ ਲੈ ਕੇ ਬਕਾਲੇ ਦੀ ਧਰਤੀ ਤੇ ਆ ਗਏ। ਦੁਕਾਨਾਂ ਲੱਗ ਗਈਆਂ, ਹਰ ਬੰਦਾ ਕਹਿ ਮੈਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਮੈਨੂੰ ਜੋਤ ਦੇ ਗਏ ਨੇ, ਹਰ ਕੋਈ ਕਹਿ ਮੈਨੂੰ ਜੋਤ ਦੇ ਗਏ ਨੇ। ਤੇ ਸਭ ਤੋਂ ਵੱਡਾ ਦਾਅਵੇਦਾਰ ਸੀ ਧੀਰ ਮੱਲ। ਉਹ ਤਾਂ ਦਾਅਵੇਦਾਰ ਸੀ ਕਿਉਂ, ਇੱਕ ਤਾਂ ਉਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਤਾਇਆ ਲੱਗਦਾ ਸੀ, ਗੁਰੂ ਹਰਿ ਸਾਹਿਬ ਤੋਂ ਵੱਡਾ ਹੈ ਧੀਰ ਮੱਲ। ਦੂਸਰਾ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਹੈ ਧੀਰ ਮੱਲ। ਤੀਜੀ ਗੱਲ ਕਿ ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਸੀ। ਸਭ ਤੋਂ ਵੱਡਾ ਦਾਅਵੇਦਾਰ ਉਹ ਸੀ ਕਿ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਇਹ ਗੁਰੂ ਜੋਤ ਮੇਰੇ ਅੰਦਰ ਪ੍ਰਵੇਸ਼ ਕਰ ਗਈ ਹੈ। ਹੁਣ ਸਿੱਖ ਸੰਗਤ ਬਕਾਲੇ ਦੀ ਧਰਤੀ ਨੂੰ ਆਈ ਤੇ ਇੱਥੇ ਮੰਜੀਆਂ ਲਾ ਕੇ ਬੈਠੇ ਨੇ, ਹਰ ਇੱਕ ਮਸੰਦ ਆਪਣੇ ਆਪਣੇ ਮੰਜੀਦਾਰ ਵੱਲ ਖਿੱਚ ਕੇ ਲਿਜਾਂਦਾ ਹੈ। ਸੰਗਤ ਵਿਚਾਰੀ ਹੈਰਾਨ ਹੋ ਗਈ ਕਿ ਗੁਰੂ ਤਾਂ ਦਾਤਾ ਹੈ, ਇਹ ਤਾਂ ਮੰਗਤਿਆਂ ਦੀ ਤਰ੍ਹਾਂ ਅੱਗੇ ਦੌੜਦੇ ਪਏ ਨੇ। ਸੰਗਤ ਨੂੰ ਕੋਈ ਰਾਹ ਨਾ ਲੱਭਿਆ। ਇਸੇ ਸਮੇਂ ਦੇ ਦਰਮਿਆਨ 3 ਸਿੱਖ ਆਏ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਮੱਖਣ ਸ਼ਾਹ ਦੇ ਆਉਣ ਤੋਂ ਪਹਿਲਾਂ ਹੀ ਗੁਰਿਆਈ ਦਾ ਤਿਲਕ ਦੇ ਦਿੱਤਾ ਸੀ। ਮੈਂ ਉਹ ਇਤਿਹਾਸ ਵਿੱਚੋਂ 3 ਦੇ ਨਾਂ ਜ਼ਰੂਰ ਸਾਂਝੇ ਕਰਨੇ ਚਾਹੁੰਦਾ। ਇੱਕ ਤਾਂ ਦੀਵਾਨ ਦਰਗਾਹ ਮਾਲਕ ਹੈ ਜਿਹੜਾ ਦਿੱਲੀ ਤੋਂ ਗੁਰੂ ਜੀ ਦੀ ਬਖਸ਼ਿਸ਼ ਲੈ ਕੇ ਬਕਾਲੇ ਨੂੰ ਤੁਰਿਆ। ਦੂਸਰਾ ਅੰਮ੍ਰਿਤਸਰ ਦਾ ਇੱਕ ਅਨੰਦ ਸਿੱਖ ਸੀ, ਸ਼ਾਇਦ ਆਪਨੇ ਨਾਮ ਸੁਣਿਆ ਹੋਵੇ, ਭਾਈ ਗੜੀਆ ਜੀ। ਇਹ ਗੁਰੂ ਅਰਜੁਨ ਦੇਵ ਦੇ ਸਿੱਖ ਹੋਏ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਗੜੀਏ ਨੂੰ ਬਹੁਤ ਪਿਆਰ ਕੀਤਾ। ਇਹ ਪੁਰਾਤਨ ਸਿੱਖ ਸੀ। ਭਾਈ ਗੜੀਆ ਜੀ ਬਾਬੇ ਬਕਾਲੇ ਆਏ ਨੇ ਤੇ ਤੀਸਰੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪੜਪੋਤੇ ਭਾਈ ਗੁਰਦਿੱਤਾ ਜੀ। ਬਾਬਾ ਬੁੱਢਾ ਸਾਹਿਬ ਦੀ ਅੰਤ ਬੰਸ ਵਿੱਚੋਂ ਦੀਵਾਨ ਦਰਗਾਹ ਮਲ ਦਿੱਲੀ ਤੋਂ ਆਏ, ਭਾਈ ਗੜੀਆ ਜੀ ਅੰਮ੍ਰਿਤਸਰ ਤੋਂ ਆਏ ਤੇ ਗੁਰੂ ਅਮਰਦਾਸ ਜੀ ਦੀ ਅੰਤ ਬੰਸ ਵਿੱਚੋਂ ਉਹਨਾਂ ਦੇ ਭੱਲਿਆਂ ਦੀ ਕੁੱਲ ਵਿੱਚੋਂ ਆਏ ਨੇ ਬਾਬਾ ਦਵਾਰਕਾ ਦਾਸ। ਇਹ ਚਾਰ ਸੱਜਣ ਜਿਹੜੇ ਉਸ ਵੇਲੇ ਸਿੱਖੀ ਦੇ ਥੰਮ ਕਹਿ ਜਾ ਸਕਦੇ ਸਨ, ਗੁਰਸਿੱਖੀ ਕਮਾਉਣ ਵਾਲੇ, ਇਹਨਾਂ ਤਿੰਨਾਂ ਨੂੰ ਤਾਂ ਮਾਤਾ ਨਾਨਕੀ ਜੀ ਨੇ ਬੁਲਾਇਆ, ਭਾਈ ਗੜੀਆ ਜੀ ਨੂੰ ਬੁਲਾਇਆ, ਅੰਮ੍ਰਿਤਸਰ ਪੱਤਰਿਕਾ ਭੇਜ ਕੇ ਬਾਬਾ ਦਵਾਰਕਾ ਦਾਸ ਜੀ ਨੂੰ ਬੁਲਾਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ, ਤੇ ਭਾਈ ਗੁਰਦਿੱਤੇ ਨੂੰ ਬਾਬੇ ਬੁੱਢੇ ਦੀ ਅੰਤ ਬੰਸ ਵਿੱਚੋਂ ਉਹਨਾਂ ਨੂੰ ਰਮਦਾਸ ਦੀ ਧਰਤੀ ਤੋਂ ਬੁਲਾਇਆ। ਇਸ ਕਰਕੇ ਕਿ ਆਓ ਦੇਖੋ ਗੁਰੂ ਨਾਨਕ ਦੀ ਜੋਤਾਂ ਪੁੱਤਰ ਗੁਰੂ ਤੇਗ ਬਹਾਦਰ ਮੇਰੇ ਵਿੱਚ ਪ੍ਰਵੇਸ਼ ਕਰ ਗਈ, ਪਰ ਬਾਬੇ ਬਕਾਲੇ ਵਿੱਚ ਇੱਥੇ ਆਪੋ ਤਾਪੀ ਪੈ ਗਈ ਏ। ਤੇ ਜੇ ਅੱਜ ਸਿੱਖ ਨਹੀਂ ਆ ਕੇ ਗੁਰੂ ਕੋਲ ਸਿੱਖੀ ਦੇ ਥੰਮ ਬਣ ਕੇ ਇਸ ਸਿੱਖੀ ਨੂੰ ਪ੍ਰਚਾਰ ਨਹੀਂ ਕਰਨਗੇ ਤਾਂ ਕੀ ਬਣੇਗਾ। ਭਾਈ ਗੜੀਆ ਜੀ ਆਏ, ਭਾਈ ਗੁਰਦਿੱਤਾ ਜੀ ਆਏ, ਗੋਇੰਦਵਾਲ ਸਾਹਿਬ ਤੋਂ ਬਾਬਾ ਦਵਾਰਕਾ ਦਾਸ ਜੀ ਆਏ, ਆ ਕੇ ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਆਪ ਜੀ ਦੇ ਅੰਦਰ ਕਹਿ, ਕਿਰਪਾ ਕਰੋ, ਇਸ ਵਿਆਕੁਲ ਸੰਗਤ ਨੂੰ ਕੌਣ ਸਹਾਰਾ ਦੇਵੇਗਾ। ਗੁਰੂ ਤੇਗ ਬਹਾਦਰ ਜੀ ਚੁੱਪ ਸਨ। ਫਿਰ ਭਾਈ ਗੜੀਆ ਜੀ ਨੇ ਚਰਨ ਪਕੜੇ, ਸੱਚੀ ਸਰਕਾਰ ਆਪ ਜੀ ਤੋਂ ਬਿਨਾਂ ਕਿੰਨੇ ਸਹਾਰਾ ਦੇਣਾ ਕਹਿ। ਤੇ ਉਸ ਵੇਲੇ ਇਹਨਾਂ ਸਮਿਆਂ ਦੇ ਦਰਮਿਆਨ ਹੀ ਦਿੱਲੀ ਤੋਂ ਦੀਵਾਰ ਦਰਗਾਹ ਮਲ ਜੀ ਆ ਗਏ। ਸਾਰੀ ਲਿਆ ਕੇ ਸਮੱਗਰੀ ਧੰਨ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕ ਦਿੱਤਾ ਤੇ ਭਾਈ ਗੁਰਦਿੱਤੇ ਨੇ ਬਾਬਾ ਬੁੱਢਾ ਜੀ ਦੀ ਅੰਤ ਬੰਸ ਵਿੱਚੋਂ ਸੱਜਣ ਨੇ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਦਾ ਤਿਲਕ ਦੇ ਦਿੱਤਾ। ਗੁਰਿਆਈ ਦਾ ਤਿਲਕ ਤਾਂ ਮਿਲ ਗਿਆ, ਸਿੱਖ ਸੰਗਤ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਪਕੜ ਲਏ ਤੇ ਸੱਚੀ ਸਰਕਾਰ ਨੇ ਸ਼ਬਦ ਕਹੇ, ਕਹਿਣ ਲੱਗੇ ਸਾਨੂੰ ਪ੍ਰਗਟ ਨਹੀਂ ਕਰਨਾ, ਚੁੱਪ ਕਰਕੇ ਗੁਰੂ ਨਾਨਕ ਦੀ ਬਾਣੀ ਪੜੋ, ਕਿਸੇ ਨਾਲ ਫਾਲਤੂ ਗੱਲ ਨਹੀਂ ਕਰਨੀ, ਕਿਤੇ ਮਸੰਦ ਨੂੰ ਦੱਸਣ ਦੀ ਲੋੜ ਨਹੀਂ। ਤੇ ਗੁਰਮਖੋ, ਜਿਸ ਹਿਰਦੇ ਦੇ ਵਿੱਚ ਸੁਗੰਧੀ ਹੋਵੇ ਉਹਨੂੰ ਕੀ ਕਹਿ ਰੌਲਾ ਪਾਉਣ ਦੀ ਲੋੜ, ਫੁੱਲ ਖਿੜ ਪੈਣ ਤੇ ਭਵਰੇ ਆਪਣੇ ਆਪ ਹੀ ਆ ਜਾਂਦੇ। ਮਿੱਠਾ ਹੋਵੇ ਸਹੀ, ਕੀੜੀਆਂ ਨੂੰ ਸੱਦਾ ਪੱਤਰ ਦੇਣ ਦੀ ਲੋੜ ਨਹੀਂ, ਮਿੱਠੇ ਤੇ ਕੀੜੀਆਂ ਆਪਣੇ ਆਪ ਹੀ ਆ ਜਾਂਦੀਆਂ ਨੇ। ਦੀਵਾ ਬਲ ਪਏ ਸਹੀ, ਪਤੰਗਿਆਂ ਨੂੰ ਲੋੜ ਨਹੀਂ ਸੰਦੇਹ ਦੇਣ ਦੀ, ਦੀਵੇ ਬਲ ਪੈਣ ਤੇ ਪਤੰਗੇ ਬਿਨਾਂ ਸੰਦੇਸ਼ਾ ਦੇਣ ਤੋਂ ਆ ਜਾਂਦੇ। ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਕੋਈ ਪ੍ਰਗਟ ਨਹੀਂ ਕਰੇਗਾ, ਮੈਂ ਸਾਰੇ ਇਤਿਹਾਸ ਜਿਤਨਾ ਕੁ ਪੜਿਆ ਉਹਦੇ ਵਿੱਚੋਂ ਸਿਰਫ ਸਰਾਂ ਜਿਹਾ ਆਪ ਨਾਲ ਸਾਂਝਾ ਕਰ ਰਿਹਾ। ਗੁਰੂ ਤੇਗ ਬਹਾਦਰ ਅੱਜ ਵੀ ਖਾਮੋਸ਼ ਨੇ। ਇੱਧਰ ਤੁਹਾਡੇ ਇਸੇ ਹੀ ਧਰਤੀ ਦਾ ਰਹਿਣ ਵਾਲਾ ਭਾਈ ਮੱਖਣ ਸ਼ਾਹ, ਤੇ ਇਤਿਹਾਸ ਵਿੱਚ ਆਉਂਦਾ ਸੂਰਤ ਦੀ ਬੰਦਰਗਾਹ ਤੇ ਉਹਦਾ ਜਹਾਜ਼ ਫਸ ਗਿਆ ਸੀ, ਤੂਫਾਨ ਵਿੱਚ ਦਲਦਲ ਵਿੱਚ ਫਸਿਆ ਹੈ। ਤੇ ਗੁਰਮਖੋ, ਇਹ ਉਹ ਭਾਈ ਮੱਖਣ ਸ਼ਾਹ ਹੈ ਜਿਹਦੇ ਨਾਲ 500 ਫੌਜੀ ਹਰ ਵੇਲੇ ਆਪਣਾ ਨਿੱਜੀ ਰਹਿੰਦਾ ਸੀ। ਇਹਦਾ ਕੰਮ ਸੀ ਕਿ ਮੁਗਲਾਂ ਦੀ ਫੌਜ ਦਾ ਰਸਤ ਧੋਂਦਾ ਹੁੰਦਾ ਸੀ ਭਾਈ ਮੱਖਣ ਸ਼ਾਹ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ, ਉਹਨਾਂ ਦੇ ਘਰ ਦਾ ਅਨਨ ਸਿੱਖ ਸੀ। ਅੱਜ ਸਿੱਖ ਦਾ ਬੇੜਾ ਜਦੋਂ ਤੂਫਾਨ ਵਿੱਚ ਦਲਦਲ ਵਿੱਚ ਫਸਿਆ ਹੈ ਤੇ ਇਹਦੇ ਜਿਹੜੇ ਜਹਾਜ਼ ਦੇ ਅਮਲੇ ਦੇ ਬੰਦੇ ਨੇ ਉਹਨਾਂ ਨੇ ਕਹਿ ਦਿੱਤਾ ਕਿ ਇਸ ਜਹਾਜ਼ ਨੂੰ ਹੁਣ ਕੋਈ ਵੀ ਕਿਨਾਰੇ ਨਹੀਂ ਲਾ ਸਕਦਾ, ਕਿਸੇ ਕੋਲ ਸਮਰੱਥਾ ਨਹੀਂ ਡੁੱਬਦੇ ਜਹਾਜ਼ ਨੂੰ ਕਿਨਾਰੇ ਲਏ। ਤੇ ਮੈਂ ਇੱਥੇ ਸਾਖੀ ਦੇ ਦੋ ਭਾਵ ਆਪ ਨਾਲ ਸਾਂਝੇ ਕਰਨੇ, ਕੇਵਲ ਇੱਕ ਨਹੀਂ। ਜਦੋਂ ਕਹਿੰਦੇ ਨੇ ਭਾਈ ਮੱਖਣ ਸ਼ਾਹ ਨੂੰ ਦੱਸਿਆ ਕਿ ਸ਼ਾਹ ਜੀ ਕੋਈ ਵੀ ਜਹਾਜ਼ ਨੂੰ ਕਿਨਾਰੇ ਨਹੀਂ ਲਾ ਸਕਦਾ, ਤੇ ਉਸ ਵੇਲੇ ਕਹਿੰਦੇ ਨੇ ਭਾਈ ਮੱਖਣ ਸ਼ਾਹ ਨੇ ਜਲ ਲੈ ਕੇ ਆਪਣੇ ਹੱਥ ਪੈਰ ਸੁੱਚੇ ਕੀਤੇ ਤੇ ਗਲ ਵਿੱਚ ਪੱਲਾ ਪਾ ਕੇ ਕੱਲੀ ਅਰਦਾਸ ਨਹੀਂ ਕੀਤੀ। ਪਹਿਲਾਂ ਕਹਿੰਦੇ ਨੇ ਆਪਣੇ ਨੇਤਰ ਬੰਦ ਕਰ ਲਏ, ਜਹਾਜ਼ ਵਿੱਚ ਚੌਂਕੜਾ ਮਾਰ ਕੇ ਬੈਠ ਗਿਆ ਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਕਹਿਣ ਲੱਗਾ, ਹਾਂ ਇਸ ਜਹਾਜ਼ ਨੂੰ ਕੋਈ ਨਹੀਂ ਬਚਾ ਸਕਦਾ, ਤੁਹਾਡੇ ਕੋਲ ਸਮਰੱਥਾ ਨਹੀਂ ਜਹਾਜ਼ ਕਿਨਾਰੇ ਲਾ ਸਕੋ, ਮੇਰੇ ਕੋਲ ਇੱਕ ਇਹੋ ਜਿਹਾ ਮਲਾਖ ਹੈ ਜਿਹੜਾ ਇਕੱਲੇ ਜਹਾਜ਼ ਆ ਪਾਣੀ ਵਿੱਚ ਨਹੀਂ, ਜਿਹੜਾ ਜੀਵਨ ਦੇ ਬੇੜੇ ਵੀ ਕਿਨਾਰੇ ਲਾ ਦਿੰਦਾ ਹੈ। ਪੁੱਛਿਆ ਤੇਰਾ ਮਲਾਹ ਕਿਹੜਾ? ਇਕਾਗਰ ਚਿੱਤ ਕੀਤਾ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਸਿੱਖ ਇਤਿਹਾਸ ਵਿੱਚ ਲਿਖਿਆ ਹੈ, ਕਹਿਣ ਲੱਗੇ ਇਕਾਗਰ ਚਿੱਤ ਕਰ, ਜਪ ਕੋ ਪੜਾ, ਪੁਨ ਸਤਿਗੁਰ ਕਾ ਕੀਆ ਧਿਆਨ। ਜਪਜੀ ਸਾਹਿਬ ਇਕਾਗਰ ਹੋ ਕੇ ਪੜਿਆ ਤੇ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੀਤੀ ਅਰਦਾਸ। ਕਹਿਣ ਲੱਗੇ ਚਿੱਤ ਇਕਾਗਰ ਕਰ, ਜਪ ਕੋ ਪੜਾ, ਪੁਨ ਸਤਿਗੁਰ ਕਾ ਕੀਓ ਧਿਆਨ। ਸਤਿਗੁਰੂ ਦੇ ਚਰਨਾਂ ਵਿੱਚ ਆਪਣੇ ਧਿਆਨ ਨੂੰ ਜੋੜਿਆ ਤੇ ਜਿਹੜਾ ਬੇੜਾ ਦਲਦਲ ਵਿੱਚ ਧਸ ਰਿਹਾ ਹੈ, ਤੂਫਾਨ ਵਿੱਚ ਡੱਕੋ ਡੋਲੇ ਖਾਂਦਾ ਹੈ, ਮੇਰੇ ਗੁਰੂ ਨੇ ਕਿਰਪਾ ਕੀਤੀ, ਇਸ ਦੇ ਡੁੱਬਦੇ ਹੋਏ ਨੂੰ, ਡਿੱਗਦੇ ਹੋਏ ਬੇੜੇ ਨੂੰ ਸਾਹਿਬ ਗੁਰੂ ਨਾਨਕ ਦੀ ਜੋਤ ਨੇ ਇੱਕ ਕਿਨਾਰੇ ਤੇ ਲਾ ਦਿੱਤਾ। ਇੱਥੇ ਮੈਂ ਰੁਕਣਾ ਚਾਹੁੰਦਾ ਹਾਂ, ਕਿਉਂਕਿ ਸਾਖੀ ਆਪਨੇ ਬੜੀ ਵਾਰੀ ਸੁਣੀ ਹੈ। ਗੁਰਮੁਖੋ, ਇਹਦੇ ਤੇ ਤਰਕ ਨਾ ਕਦੀ ਕਰੀਏ। ਗੁਰੂ ਬੇੜੇ ਕਿਨਾਰੇ ਲਾਉਂਦੇ ਨੇ, ਕਦੀ ਪੁੱਛੋ ਖਾਂ ਗੁਰੂ ਕਿਵੇਂ ਸਿੱਖ ਦੀ ਹਿਫਾਜ਼ਤ ਕਰਦੇ ਨੇ। ਅਸੀਂ ਜੇ ਬਾਣੀ ਵਿੱਚ ਇਹ ਬਚਨ ਪੜ੍ਹਨੇ ਹਾਂ ਕਿ ਆਪਣੇ ਸੇਵਕ ਕੀ ਆਪੇ ਰੱਖ ਹੈ, ਆਪਣਿਆਂ ਦੀ ਰੱਖਦਾ ਹੈ ਮੇਰਾ ਗੁਰੂ ਤੇਗ ਬਹਾਦਰ, ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ ਤੇ ਕੀ ਰੱਖਦਾ, ਜੈ ਜੈ ਕਾਜ ਕਿਰਤ ਸੇਵਕ ਕੀ। ਭਾਵੇਂ ਦੁਕਾਨ ਤੇ ਕਿਰਤ ਕਰੇ, ਭਾਵੇਂ ਸਮੁੰਦਰ ਵਿੱਚ ਜਹਾਜ਼ ਚਲਾਏ, ਭਾਵੇਂ ਪ੍ਰਦੇਸ਼ ਵਿੱਚ ਬੈਠਾ ਹੋਵੇ, ਮੇਰਾ ਗੁਰੂ ਨਾਨਕ ਆਪਣੇ ਸਿੱਖ ਦੀ ਕਿਰਤ ਦੇ ਨਾਲ ਜਾਂਦਾ ਹੈ। ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਗੁਰੂ ਤਾਂ ਆਪਣੇ ਸੇਵਕ ਦੇ ਅੰਗ ਸੰਗ ਹੈ, ਸੇਵਕ ਕੋ ਨਿਕਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਮੇਰੇ ਬਾਬਾ ਜੀ ਕਹਿੰਦੇ ਨੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਜਿਹੜੇ ਅਰਦਾਸ ਕਰਦੇ ਨੇ ਤੂੰ ਉਹਨਾਂ ਦਾ ਹੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਸੱਚੇ ਪਾਤਸ਼ਾਹ, ਜਾਂ ਕਾ ਮੀਤ ਸਾਜਨ ਕੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਕਹਿਣ ਲੱਗੇ, ਜਾਂ ਕੋ ਰਸ ਹਰ ਰਸੈ ਆਇਓ, ਸੋ ਅਨ ਰਸ ਨਾ ਹੀ ਲਪਟਾਇਓ। ਉਹਦੇ ਵਿੱਚ ਇੱਕ ਬਚਨ ਆਉਂਦਾ ਹੈ, ਜਾਂ ਕਾ ਕਹਿਆ ਦਰਗਹਿ ਚੱਲੈ। ਸਿੱਖ ਦੀ ਅਰਦਾਸ ਰੱਬ ਦੀ ਦਰਗਾਹ ਤੱਕ ਸੁਣੀ ਜਾਂਦੀ ਹੈ। ਜਾਂ ਕਾ ਮੀਤ ਸਾਜਨ ਕੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮਤਾ ਕਾ ਭਾਗੀ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾ ਹੀ ਲਪਟਾਇਓ। ਜਾਂ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੇ ਤਲੈ। ਆਖਰ ਸਿੱਖ ਦੀ ਅਰਦਾਸ ਹੈ। ਬਾਬਾ ਜੀ ਤਾਂ ਇੰਨੀ ਕਿਰਪਾ ਕਰਦੇ ਨੇ। ਮੈਂ ਇੱਕ ਪਦਾ ਤੁਹਾਡੇ ਨਾਲ ਸੁਖਮਨੀ ਸਾਹਿਬ ਦਾ ਸਾਂਝਾ ਕਰਦਾ ਜਾਵਾਂ। ਦੇਖੋ, ਮੱਖਣ ਸ਼ਾਹ ਅੰਦਰੋਂ ਜੁੜਿਆ ਹੋਇਆ ਸਿੱਖ ਹੈ ਕਿ ਗੁਰੂ ਜੀ ਨੇ ਕਿਹਾ ਕਿ ਸਿੱਖ ਗ੍ਰਿਫਤ ਵਿੱਚ ਰਹਿ ਕੇ ਸਾਈ ਨੂੰ ਯਾਦ ਕਰੇ। ਦੇਖੋ, ਏਡੀ ਗੁਰੂ ਜੀ ਨੇ ਮਿਹਰ ਕੀਤੀ। ਕਹਿੰਦੇ ਨੇ, ਸਿੱਖਾ, ਮੈਂ ਇਹ ਨਹੀਂ ਚਾਹੁੰਦਾ ਕਿ ਤੇਰਾ ਘਰ ਇੱਕ ਕੱਖਾਂ ਦੀ ਕੁੱਲੀ ਹੋਵੇ। ਪਰਮਾਤਮਾ ਤੈਨੂੰ ਇੰਨਾ ਕੁ ਦੇ, ਲੋਕ ਇੱਟਾਂ ਚਿਣ ਚਿਣ ਕੇ ਘਰ ਬਣਾਉਂਦੇ ਨੇ, ਤੇਰਾ ਘਰ ਸੁੱਚੇ ਮੋਤੀਆਂ ਦੇ ਨਾਲ ਬਣ ਜਾਏ। ਲੋਕ ਘਰ ਵਿੱਚ ਮਾਰਬਲ ਲਾਉਂਦੇ ਨੇ, ਤੇਰੇ ਘਰ ਦੇ ਵਿੱਚ ਕੀਮਤੀ ਰਤਨ ਜੜੇ ਹੋਣ। ਲੋਕ ਜ਼ਮੀਨ ਦੇ ਉੱਪਰ ਕਾਰਪੈਟ ਜਾਂ ਮਾਰਬਲ ਲਾਣਗੇ, ਮੈਂ ਚਾਹੁੰਦਾ ਤੇਰੇ ਘਰ ਦੀ ਜ਼ਮੀਨ ਤੇ ਵੀ ਮੋਤੀ ਲੱਗੇ ਹੋਣ। ਲੋਕ ਆਪਣੇ ਘਰ ਦੇ ਵਿੱਚ ਕੋਈ ਡਿਸਟੈਂਪਰ, ਕੋਈ ਰੰਗ ਰੋਗਣ ਕਰਦਾ ਹੈ, ਸਿੱਖਾ, ਤੇਰੇ ਘਰ ਦੇ ਵਿੱਚ ਚੰਦਨ ਦਾ ਲੇਪਣ ਹੋਇਆ ਹੋਵੇ। ਪਰਮਾਤਮਾ ਤੈਨੂੰ ਇੰਨੀਆਂ ਦਾਤਾਂ ਦੇ, ਬਸ ਇੱਕ ਗੱਲ ਚੇਤੇ ਰੱਖੀ, ਏਡੇ ਵੱਡੇ ਘਰ ਵਿੱਚ ਵੜਦਿਆਂ ਘਰ ਦੇਣ ਵਾਲੇ ਨੂੰ ਕਦੀ ਨਾ ਭੁੱਲ ਜਾ। ਬਾਬਾ ਜੀ ਨੇ ਕਿਹਾ, ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਖੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਸੱਚੇ ਪਾਤਸ਼ਾਹ, ਦੇਖੀ ਜੇ ਦਿੱਤਾ ਈ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਸਿੱਖ ਦੀ ਕਿੰਨੀ ਕੁ ਗੁਰੂ ਸੰਭਾਲ ਕਰਦੇ ਨੇ, ਕੇਵਲ ਬਾਹਰ ਦਾ ਬੇੜਾ ਨਹੀਂ। ਗੁਰਮੁਖੋ, ਮੱਖਣ ਸ਼ਾਹ ਦੇ ਗੁਰੂ ਨੇ ਅੰਦਰ ਦੇ ਬੇੜੇ ਵੀ ਪਾਰ ਲਾਏ ਤੇ ਬਾਹਰ ਦੇ ਬੇੜੇ ਵੀ ਪਾਰ ਲਾਏ। ਕਦੀ ਅਸੀਂ ਅਰਦਾਸ ਕੀਤੀ ਆਪਣੇ ਬੇੜੇ ਲਈ? ਗੁਰੂ ਤੇਗ ਬਹਾਦਰ ਜੀ ਦੇ ਜੀਵਨ ਮਸ਼ਟ ਵਿੱਚ ਮੱਖਣ ਸ਼ਾਹ ਦੇ ਬੇੜੇ ਦੀ ਗੱਲ ਤਾਂ ਕਰਨੇ ਆ, ਕਦੀ ਆਪਣੇ ਬੇੜੇ ਦੀ ਗੱਲ ਕਰੀਏ। ਸੱਚੇ ਪਾਤਸ਼ਾਹ, ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਕਦੀ ਆਪਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿ ਦੁੱਖਾਂ ਛੇਤੀ ਦਿਉ ਗਿਆ ਸੂਲਾਂ ਛੇਤੀ ਰਾਤ ਖੜਾ ਪੁਕਾਰੈ ਪਾਤਨੀ ਬੇੜਾ ਕੱਪਰਵਾ ਤੇਰਾ ਬੇੜਾ ਡੁੱਬ ਚਲੀ। ਤੇ ਜੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਫਿਰ ਉੱਤਰ ਮਿਲੇਗਾ। ਲੰਮੀ ਲੰਮੀ ਨਦੀ ਵਹਿ ਕੰਧੀ ਕੇਰੈ ਹੇਤ ਬੇੜੇ ਨੂੰ ਕੱਪਰ ਕਿਆ ਕਰੇ ਜਾਂ ਪਾਤਨ ਰਹੇ ਸੁਚੇਤ। ਗੁਰੂ ਅੰਦਰ ਦੇ ਬੇੜੇ ਕਿਨਾਰੇ ਲਾਉਂਦੇ ਨੇ। ਕਦੀ ਗੁਰੂ ਅਰਜਨ ਸਾਹਿਬ ਦਾ ਸ਼ਬਦ ਪੜੋ, ਦੁਨੀਆਂ ਅੱਗ ਵੀ ਸਰ ਗਈ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਨੂੰ ਸੇਕ ਨਹੀਂ ਲੱਗਾ। ਕਿਉਂ? ਕਹਿਣ ਲੱਗੇ ਭੂਲੇ ਮਾਰਗ ਜਿਹਨੇ ਬਤਾਇਆ ਇਹ ਵੀ ਬੇੜਾ ਕਿਨਾਰੇ ਲੱਗਣਾ। ਭਾਈ ਮੱਖਣ ਸ਼ਾਹ ਦਾ ਬੇੜਾ ਭਟਕ ਗਿਆ ਸੀ ਕਿ ਗੁਰੂ ਤੇਗ ਬਹਾਦਰ ਸਾਡੀ ਜ਼ਿੰਦਗੀ ਦੇ ਬੇੜੇ ਭਟਕੇ ਪਏ ਨੇ, ਸਮਝ ਕੋਈ ਨਹੀਂ ਪੈਂਦੀ ਕਿੱਧਰ ਜਾਣਾ ਹੈ। ਪਰ ਗੁਰੂ ਤੇਗ ਬਹਾਦਰ ਜੇ ਮਿਲ ਪੈਣ ਤੇ ਫਿਰ ਕਹਿਣਗੇ ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹਿ ਹਿਰਦੇ ਗੁਰ ਚਰਨ ਪਿਆਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਕਹਿਣ ਲੱਗੇ ਬੰਧਨ ਕਾਟ ਮੁਕਤ ਗੁਰ ਕੀਨਾ ਦੁੱਖ ਸੁਖ ਕਰ ਜਨਮ ਪੁਨ ਮੂਵਾ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੂਢਤ ਸੰਸਾਰਾ। ਪਰ ਜਿਹਨੂੰ ਗੁਰੂ ਤੇਗ ਬਹਾਦਰ ਮੋਢਾ ਦੇ ਦੇਣਾ ਜਿਹਦੀ ਬਾਂਹ ਪਕੜ ਲੈ ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰ। ਜਿਨ੍ਹਾਂ ਦੇ ਜੀਵਨ ਦੇ ਬੇੜੇ ਕਿਨਾਰੇ ਲੱਗੇ ਉਹ ਤਾਂ ਸ਼ੁਕਰ ਵਿੱਚ ਆ ਕੇ ਕਹਿੰਦੇ ਨੇ ਗੁਰ ਪੂਰੈ ਮੇਰੀ ਰਾਖ ਲਈ। ਮੇਰੇ ਸੱਚੇ ਪਾਤਸ਼ਾਹ ਤੂੰ ਬੇੜਾ ਕਿਨਾਰੇ ਲਾ ਦਿੱਤਾ ਜ਼ਿੰਦਗੀ ਦਾ, ਗੁਰ ਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮਹਿਲ ਗਈ। ਨਿਵਰੇ ਦੂਤ ਦੁਸ਼ਟ ਬਹਿਰਾਈ ਗੁਰ ਪੂਰੇ ਕਾ ਜਪਿਆ ਜਾਪ ਕਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ। ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਰੱਖ ਮਨ ਮਾਹੀ ਕਹਿਣ ਲੱਗੇ ਤਾਂ ਕੀ ਸ਼ਰਨ ਨਾਨਕ ਦਾਸ ਪਰਿਓ ਜਾਂ ਤੇ ਉਪਰ ਕੋ ਨਾਹੀ। ਗੁਰੂ ਬੇੜੇ ਕਿਨਾਰੇ ਲਾਂਦੇ। ਗੁਰਮੁਖੋ ਇੱਕ ਪਦਾ ਆਪ ਨਾਲ ਸਾਂਝਾ ਮੈਂ ਜ਼ਰੂਰ ਕਰਨਾ ਚਾਹੁੰਦਾ। ਦੇਖੋ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਨਾ ਤੇ ਗੁਰੂ ਜੀ ਦੀ ਕਿਰਪਾ ਕਰਨ ਦੇ ਤਰੀਕੇ ਨੇ। ਗੁਰੂ ਜੀ ਨੇ ਇੱਕ ਬਚਨ ਕਿਹਾ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਅਗਲਾ ਬਚਨ ਸੇਵਕ ਕੋ ਗੁਰ ਸਦਾ ਦਿਆਲ। ਅਰਥ ਸਪਸ਼ਟ ਹੋਈ ਜਾਂਦੇ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਖਿਰੈ। ਭੈੜੀ ਮੈਂ ਲਾਹ ਦਿੱਤੀ। ਗੁਰੂ ਜੀ ਨੇ ਬੇੜਾ ਕਿਨਾਰੇ ਲੱਗਣਾ ਹੈ ਕਿਉਂਕਿ ਜੇ ਬਾਹਰ ਦੇ ਬੇੜੇ ਕਿਨਾਰੇ ਲੱਗ ਗਏ ਜ਼ਿੰਦਗੀ ਦਾ ਬੇੜਾ ਡੁੱਬ ਗਿਆ ਤੇ ਕੀ ਕਰਾਂਗੇ ਬਾਹਰ ਦੇ ਬੇੜਿਆਂ ਨੂੰ। ਸਿੱਖ ਕੀ ਗੁਰ ਦੁਰਮਤ ਮਲ ਖਿਰੈ ਗੁਰ ਬਚਨੀ ਕਰ ਨਾਮ ਉਚਰੈ। ਸਤਿਗੁਰ ਸਿੱਖ ਹੈ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਖਾਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਹੁਣ ਅਗਲੀਆਂ ਤੁਕਾਂ ਵੱਲ ਧਿਆਨ ਦਿਆ ਜੇ। ਸਤਿਗੁਰ ਸਿੱਖ ਕਾ ਖਲਤ ਹਲਤ ਦੇ ਬੇੜੇ ਵੀ ਕਿਨਾਰੇ ਲਾਉਂਦਾ ਹੈ ਤੇ ਜਦੋਂ ਕਿਤੇ ਪਲਤ ਪਰਲੋਕ ਵਿੱਚ ਤੁਰੀਏ ਤੇ ਉਦੋਂ ਆਤਮਾ ਦੇ ਬੇੜੇ ਵੀ ਕਿਨਾਰੇ ਲਾਉਂਦਾ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਤੇ ਅਗਲੀ ਤੋਕੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ। ਮੈਂ ਕਈ ਵਾਰੀ ਬੇਨਤੀ ਕਰਨਾ ਹੋਵਾਂ ਸਰੀਰ ਨਾਲ ਸਾਂਭਣ ਵਾਲੇ ਬੜੇ ਜੇ ਬਚਪਨ ਸੀ ਤੇ ਸਰੀਰ ਨੂੰ ਮਾਂ ਬਾਪ ਨੇ ਸਾਂਭ ਲਿਆ, ਜਵਾਨੀ ਆਈ ਸਰੀਰ ਨੂੰ ਆਪ ਸਾਂਭਿਆ, ਬੁਢੇਪਾ ਆਇਆ ਪੁੱਤਰ ਧੀਆਂ ਸਾਂਭ ਲੈਣਗੇ, ਮੌਤ ਹੋ ਗਈ ਤੇ ਭਰਾ ਸਰੀਰ ਨੂੰ ਚੁੱਕ ਕੇ ਮੋਢਿਆਂ ਤੇ ਸ਼ਮਸ਼ਾਨ ਘਾਟ ਵਿੱਚ ਲੈ ਜਾਣਗੇ। ਸਰੀਰ ਨੂੰ ਸਾਂਭਣ ਵਾਲੇ ਅਨੇਕਾਂ ਮਿਲਦੇ ਜੇ, ਜਿੰਦ ਨੂੰ ਸਾਂਭਣ ਵਾਲਾ ਕੇਵਲ ਪੂਰਾ ਗੁਰੂ ਹੈ। ਜਿੰਦ ਨਾਲ ਕੇਵਲ ਗੁਰੂ ਹੀ ਤੁਰਦਾ ਹੈ। ਸਾਹਿਬ ਕਹਿਣ ਲੱਗੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਹ। ਸਿੱਖ ਦਾ ਬੇੜਾ ਕਿਨਾਰੇ ਲੱਗ ਗਿਆ। ਦਿੱਲੀ ਦੀ ਧਰਤੀ ਤੇ ਭਾਈ ਮੱਖਣ ਸ਼ਾਹ ਗਿਆ, ਪੁੱਛਿਆ ਗੁਰੂ ਨਾਨਕ ਸਾਹਿਬ ਦੀ ਜੋਤ ਤੇ ਉੱਤਰ ਮਿਲਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਪ੍ਰਭਪੁਰ ਪਿਆਨਾ ਕਰ ਗਏ ਤੇ ਹੁਣ ਕੌਣ? ਕਹਿਣ ਲੱਗੇ ਬਾਬਾ ਬਕਾਲਾ ਕਹਿ ਗਏ। ਮੱਖਣ ਸ਼ਾਹ ਆਪਣੇ ਪੁੱਤਰ ਲਾਲ ਚੰਦ ਨੂੰ ਤੇ ਨੰਦ ਲਾਲ ਦੋ ਪੁੱਤਰਾਂ ਨੂੰ ਆਪਣੀ ਘਰਵਾਲੀ ਨੂੰ ਤੇ 500 ਆਪਣਾ ਸਿਪਾਹੀ ਲੈ ਕੇ ਫੌਜੀ ਲੈ ਕੇ ਦਿੱਲੀ ਦੀ ਧਰਤੀ ਤੋਂ ਬਾਬਾ ਬਕਾਲਾ ਸਾਹਿਬ ਗਿਆ। ਜਦੋਂ ਮੱਖਣ ਸ਼ਾਹ ਦਾ ਆਉਣਾ ਸੁਣਿਆ ਤੇ ਮਸੰਦਾਂ ਨੂੰ ਚਾਹ ਚੜ ਗਿਆ ਕਿ ਰੁਪਈਏ ਵਾਲਾ ਆਇਆ ਕਹਿ। ਹਰ ਕੋਈ ਮਸੰਦ ਕਹਿ ਮੈਂ ਗੁਰੂ ਖਾਂ, ਹਰ ਕੋਈ ਸੋਢੀ ਕਹਿ ਗੁਰੂ ਜੋਤ ਮੇਰੇ ਕੋਲ ਕਹਿ ਮਸੰਦ ਅੱਗੇ ਮੱਖਣ ਸ਼ਾਹ ਨੂੰ ਲੈਣ ਗਏ। ਮਨ ਨੇ ਕਿਹਾ ਮਨਾ, ਗੁਰੂ ਨਾਨਕ ਸਾਹਿਬ ਦਾ ਘਰ ਤਾਂ ਬੇਪਰਵਾਹਾਂ ਦਾ ਘਰ ਹੈ, ਬੇਮੁਥਾਜਾਂ ਦਾ ਘਰ ਹੈ, ਇਹ ਤਾਂ ਮੰਗਤੇ ਬਣੇ ਬੈਠੇ ਨੇ। ਮਨ ਨੇ ਕਿਹਾ ਕੋਈ ਨਾ ਕੋਈ ਹੇਰਾ ਫੇਰੀ ਹੈ, ਭਾਵਨਾ ਸੀ ਗੁਰੂ ਅੰਦਰ ਦੀਆਂ ਜਾਣਦਾ ਹੈ ਤੇ ਜ਼ਰੂਰ ਕਿਰਪਾ ਕਰੇਗਾ, ਅਸਲੀ ਗੁਰੂ ਜ਼ਰੂਰ ਲੱਭੇਗਾ। ਦੋ ਦੋ ਮੋਹਰਾਂ ਰੱਖ ਕੇ ਚਲਾ ਗਿਆ ਤੇ ਮਨ ਨੇ ਕਿਹਾ ਮਨਾ, ਜਿਸ ਨੇ ਬੇੜਾ ਕਿਨਾਰੇ ਲਾਇਆ ਦਸਵੰਧ ਦੀ ਮਾਇਆ ਵੀ ਉਹਨੇ ਆਪਣੇ ਆਪ ਹੀ ਲੈ ਲੈਣੀ ਹੈ। ਜਿਸ ਕੋਲ ਗਿਆ ਹਰ ਇੱਕ ਨੇ ਸਰੋਪਾ ਦਿੱਤਾ, ਹਰ ਇੱਕ ਨੇ ਉਹਦੀ ਸਿਫਤ ਦੇ ਗੀਤ ਗਾਏ। ਧੀਰ ਮਲ ਨੇ ਵੀ ਬੜੀ ਸਿਫਤ ਕੀਤੀ, ਸਰੋਪਾ ਦਿੱਤਾ। ਮਨ ਉਦਾਸ ਹੋ ਗਿਆ ਮਣਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਬਚਨ ਝੂਠਾ ਨਹੀਂ ਹੋ ਸਕਦਾ। ਸੂਰਜ ਠੰਡਾ ਹੋ ਸਕਦਾ, ਚੰਦਰਮਾ ਤਪ ਸਕਦਾ, ਹਵਾ ਰੁਕ ਸਕਦੀ ਹੈ, ਸਮੁੰਦਰ ਸੁੱਕ ਸਕਦਾ ਹੈ, ਪਹਾੜ ਖੰਭ ਲਾ ਕੇ ਉੱਡ ਸਕਦਾ ਹੈ, ਪਰ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਬਚਨ ਕਦੀ ਵੀ ਝੂਠਾ ਨਹੀਂ ਹੋ ਸਕਦਾ। ਗੁਰੂ ਇੱਥੇ ਹੀ ਕਹਿ, ਸਵੇਰ ਤੋਂ ਸ਼ਾਮ ਤੱਕ ਹਰ ਇੱਕ ਨੂੰ ਮਿਲਿਆ ਉਦਾਸੀ। ਇੱਥੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਜਿਹੜਾ ਸਾਨੂੰ ਪ੍ਰਗਟ ਕਰਨ ਦਾ ਯਤਨ ਕਰੇਗਾ ਉਸ ਦਾ ਮੁੱਖ ਕਾਲਾ ਕੀਤਾ ਜਾਏਗਾ। ਇਹ ਇਤਿਹਾਸ ਦੇ ਮੈਂ ਬਚਨ ਕਰ ਰਿਹਾ ਸਾਂਝੇ, ਕਿਉਂਕਿ ਤਵਾਰੀਖ ਦੇ ਪੰਨਿਆਂ ਵਿੱਚ ਇਹ ਸ਼ਬਦ ਨਹੀਂ, ਤੇ ਇਹਦਾ ਭਾਵ ਇਹ ਵੇ ਕਿ ਗੁਰੂ ਸਮਰੱਥ ਨੂੰ ਸਿੱਖ ਭਾਵੇਂ ਮੁੱਖ ਤੇ ਕਾਲਖ ਵੀ ਲਾਣੀ ਪਏ, ਉਹ ਮੁੱਖ ਕਾਲਾ ਕਰਕੇ ਵੀ ਦੰਭੀਆਂ ਤੋਂ ਸੁਚੇਤ ਕਰਕੇ ਪੂਰੇ ਗੁਰੂ ਨੂੰ ਪ੍ਰਗਟ ਕਰਦਾ। ਹਜ਼ੂਰ ਨੇ ਕਿਹਾ ਸਾਡੀ ਗੱਲ ਨਹੀਂ ਕਿਸੇ ਕੋਲ ਕਰਨੀ। ਉਧਰ ਸੂਰਜ ਦਾ ਢਲਦਾ ਵੇਲਾ ਹੋਇਆ, ਇੱਧਰ ਮੱਖਣ ਸ਼ਾਹ ਉਦਾਸ ਹੈ ਕਿ ਪੂਰਾ ਨਹੀਂ ਲੱਭਾ। ਤੁਰਿਆ ਜਾਂਦਾ ਆਪਣੇ ਡੇਰੇ ਨੂੰ ਤੇ ਪੁੱਛਦਾ ਕਿ ਹੋਰ ਵੀ ਕੋਈ ਹੈ, ਤੇ ਇੱਕ ਬਾਲਕ ਨੇ ਸ਼ਬਦ ਕਿਹਾ ਸੀ, ਕਹਿਣ ਲੱਗਾ ਇੱਥੇ ਇੱਕ ਸੋਢੀ ਹੈ ਜਿਹਨੂੰ ਲੋਕ ਤੇਗਾ ਕਮਲਾ ਕਹਿੰਦੇ ਨੇ। ਸੱਚ ਜਾਣਿਓ ਕਿ ਗੁਰੂ ਤੇਗ ਬਹਾਦਰ ਜੀ ਦੀ ਇਬਾਦਤ, ਉਹਨਾਂ ਦੀ ਬੰਦਗੀ, ਕਮਲੇ ਲੋਕਾਂ ਨੂੰ ਕੀ ਪਤਾ, ਕਿਉਂਕਿ ਕਮਲਿਆਂ ਨੂੰ ਕਮਲਾ ਹੀ ਦਿਸਦਾ ਪਿਆ। ਕਹਿਣ ਲੱਗੇ ਕਿ ਤੇਗਾ ਕਮਲਾ ਹੈ, ਪੁੱਛਿਆ ਕਿੱਥੇ, ਕਹਿੰਦੇ ਨੇ ਉਹ ਕਿਸੇ ਨੂੰ ਮਿਲਦਾ ਨਹੀਂ, ਕਿੱਥੇ ਰਹਿੰਦੇ ਨੇ, ਕਹਿੰਦੇ ਨੇ ਆਪਣੇ ਘਰ ਵਿੱਚ ਬੈਠੇ ਨੇ, ਕਦੀ ਕਦੀ ਸ਼ਾਮ ਨੂੰ ਬਾਹਰ ਨਿਕਲਦੇ ਨੇ। ਕਹਿਣ ਲੱਗਾ ਹੈ ਕੌਣ, ਤੇ ਉੱਤਰ ਮਿਲਿਆ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਪੁੱਤਰ। ਮੱਖਣ ਸ਼ਾਹ ਦਾ ਮਨ ਚਾਹ ਵਿੱਚ ਵੀ ਆ ਗਿਆ ਕਿ ਕਿਤੇ ਬਾਬਾ ਇਹ ਹੀ ਨਾ ਹੋਵੇ ਜਿਹੜਾ ਬਕਾਲੇ ਬੈਠਾ ਹੈ। ਲੈ ਕੇ ਆਪਣੇ ਸਿਪਾਹੀ ਲਾਮ ਲਸ਼ਕਰ ਜਦੋਂ ਤੁਰਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਭਾਈ ਗੜੀਆ ਜੀ ਬੈਠੇ ਸਨ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਗੜੀਆ, ਨੇਤਰ ਖੋਲੇ ਹਜ਼ੂਰ, ਨੇਤਰ ਬੰਦ ਰੱਖਦੇ ਸਨ, ਅੱਖਾਂ ਨਹੀਂ ਸਨ ਖੋਲਦੇ। ਇਹਦਾ ਕਾਰਨ ਹੈ ਜਦੋਂ ਬੰਦਾ ਅੰਦਰ ਦੇ ਸੁੱਖ ਵੀ ਜੁੜਦਾ ਉਦੋਂ ਨੇਤਰ ਆਪਣੇ ਆਪ ਹੀ ਬੰਦ ਹੋ ਜਾਂਦੇ। ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਰਵਣਾ ਵਿੱਚ ਆਵਾਜ਼ ਪਈ, ਆਵਾਜ਼ ਦਿੱਤੀ, ਭਾਈ ਗੜੀਆ ਕੌਣ ਹੈ ਇੰਨਾ ਰੌਲਾ। ਬਾਹਰ ਨਿਕਲੇ ਭਾਈ ਗੜੀਆ ਜੀ, ਦੇਖਦੇ ਨੇ ਮੱਖਣ ਸ਼ਾਹ ਤੁਰਿਆ ਹੁੰਦਾ ਨਾਲ ਕਈ ਮਸੰਦ, ਰੋਕਦੇ ਪਏ ਨੇ ਇੱਧਰ ਨਾ ਜਾਈ, ਇਹ ਕਮਲਾ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ ਮੱਖਣ ਸ਼ਾਹ ਆ ਰਿਹਾ ਵਪਾਰੀ। ਗੁਰੂ ਸਾਹਿਬ ਨੇ ਆਪਣੇ ਮੋਢੇ ਨੂੰ ਥੋੜਾ ਜਿਹਾ ਹੱਥ ਲਾਇਆ, ਗੁਰੂ ਸਮਰੱਥ ਹੈ। ਕਹਿਣ ਲੱਗੇ ਮੱਖਣ ਸ਼ਾਹ ਤੁਰਿਆ ਹੁੰਦਾ ਤੇ ਭਾਈ ਗੜੀਆ ਜੀ ਉਹਨੂੰ ਰੋਕ ਦੇ, ਤੇ ਮਹਾਰਾਜ ਕਿਉਂ? ਕਹਿਣ ਲੱਗੇ ਉਹਨੂੰ ਇੰਨੀ ਗੱਲ ਦੱਸ ਦੇ, ਗੁਰੂ ਘਰ ਆਉਣ ਦੀ ਅਕਲ ਸਿੱਖ ਲੈ, ਗੁਰੂ ਘਰ ਨਿਮਾਣੇ ਬਣ ਕੇ ਆਈਦਾ, ਫੌਜਾਂ ਲੈ ਕੇ ਗੁਰੂ ਦਰਬਾਰ ਵਿੱਚ ਨਹੀਂ ਆਈਦਾ, ਇੰਨਾ ਲਾਮ ਲਸ਼ਕਰ ਲੈ ਕੇ ਤੁਰਿਆ ਹੁੰਦਾ, ਇਹ ਕੀ ਲੈਣ ਆਇਆ ਗੁਰੂ ਦਰ ਤੋਂ? ਭਾਈ ਗੜੀਆ ਜੀ ਗਏ ਭਾਈ ਮੱਖਣ ਸ਼ਾਹ ਨੂੰ ਰੋਕ ਕੇ, ਕਹਿਣ ਲੱਗੇ ਮੱਖਣ ਸ਼ਾਹ ਰੁਕ ਜਾਣ। ਪੁੱਛਿਆ ਕਿਉਂ? ਮਨ ਚ ਆਇਆ ਸ਼ਾਇਦ ਇਹ ਵੀ ਮਸੰਦਾਂ ਦੀ ਤਰ੍ਹਾਂ ਕਹਿਣ ਆਇਆ ਹੋਣਾ ਕਿ ਗੁਰੂ ਦੀ ਉਸਤਤ ਦੇ ਸ਼ਬਦ। ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਹੈ ਕਿ ਇੰਨਾ ਲਾਮ ਲਸ਼ਕਰ ਲੈ ਕੇ ਨੀ ਮੱਥੇ ਟੇਕਣ ਆਈਦਾ, ਤਾਕਤ ਦਾ ਪ੍ਰਗਟਾਵਾ ਨੀ ਕਰੀਦਾ, ਦੇਖ ਤੂੰ ਇੰਨੀ ਫੌਜ ਲੈ ਕੇ ਚੜਿਆ ਉਹਨੇ, ਸਮਝ ਲੈ ਗੁਰੂ ਘਰ ਵਿੱਚ ਉਹਨਾਂ ਨੂੰ ਦਾਤਾਂ ਮਿਲਦੀਆਂ ਨੇ ਜਿਹੜੇ ਅੰਦਰ ਨੀਵੇਂ ਕਰਕੇ ਆਉਂਦੇ। ਮੱਖਣ ਸ਼ਾਹ ਬੈਰਾਗ ਵਿੱਚ ਆ ਗਿਆ, ਪੂਰਿਆ ਇਹੀ ਤਾਂ ਤੇਰੀ ਨਿਸ਼ਾਨੀ ਹੈ, ਅਧੂਰੇ ਤਾਂ ਮੰਗਤੇ ਬਣ ਬਣ ਕੇ ਮੇਰੇ ਤੋਂ ਪੈਸੇ ਮੰਗਦੇ ਸਨ ਤੇ ਪੂਰੇ ਨੇ ਰੋਕ ਕੇ ਕਹਿ ਦਿੱਤਾ। ਮੱਖਣ ਸ਼ਾਹ ਝੁਕੇ ਕੋਈ ਖਿਰਦਿਆਂ ਵਿੱਚ ਦਾਤਾਂ ਪੈਂਦੀਆਂ ਨੇ, ਟਿੱਬੇ ਬਣ ਕੇ ਆਈਏ ਤੇ ਖਾਲੀ ਰਹਿ ਜਾਈਦਾ ਹੈ। ਕਹਿੰਦੇ ਨੇ ਚਰਨਾਂ ਦਾ ਜੋੜਾ ਲਾਇਆ, ਬੈਰਾਗ ਵਿੱਚ ਆਇਆ, ਪਰ ਕਹਿੰਦੇ ਨੇ ਬੰਦਾ ਦੁੱਧ ਦਾ ਛੜਿਆ ਲੱਕੀ ਨੂੰ ਫੂਕ ਮਾਰਦਾ ਹੈ। ਮਨ ਚ ਆਇਆ ਮਨਾ ਕਿ ਚੱਲ ਤੂੰ ਵੀ ਦੋ ਮੋਹਰਾਂ ਉਹੀ ਅੱਗੇ ਰੱਖ, ਪੰਜ ਕੋਈ ਕਹਿੰਦਾ ਕੋਈ ਦੋ ਕਹਿੰਦਾ, ਸਮਰੱਥ ਹੋਵੇਗਾ ਕਿਰਪਾ ਕਰੇਗਾ। ਕਹਿੰਦੇ ਨੇ ਜਦੋਂ ਮੱਖਣ ਸ਼ਾਹ ਗਿਆ ਇਕੱਲਾ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਦੀ ਚਾਲ ਹੀ ਨਹੀਂ ਚੱਲ ਸਕਿਆ, ਕਿਉਂਕਿ ਸਮਰੱਥ ਗੁਰੂ ਦੇ ਜੁੜੇ ਹੋਏ ਅੰਦਰ ਦੇ ਦਰਸ਼ਨਾਂ ਦੀ ਚਾਲ ਚੱਲਣੀ ਕੋਈ ਛੋਟੀ ਜਿਹੀ ਬਾਤ ਨਹੀਂ। ਚਰਨ ਪਕੜੇ, ਦੋ ਮੋਹਰਾਂ ਰੱਖ ਦਿੱਤੀਆਂ, ਗੁਰੂ ਤੇਗ ਬਹਾਦਰ ਜੀ ਨੇ ਮੂੰਡ ਪਲੋਸਿਆ, ਸਿਰ ਤੇ ਹੱਥ ਰੱਖਿਆ, ਤੇ ਸਿੱਖ ਇਤਿਹਾਸ ਕਹਿੰਦਾ ਇੱਕੋ ਦਮ ਆਪਣੇ ਮੋਢੇ ਤੋਂ ਚਾਦਰ ਪਰਾ ਕੀਤੀ, ਇੰਨਾ ਕਿੱਲ ਖੁੱਬਿਆ ਤੇ ਉਹ ਜ਼ਖਮ ਸੀ ਜਿਹੜਾ ਖਰਾਕ ਹੁੰਦਾ ਪਿਆ, ਆਵਾਜ਼ ਦਿੱਤੀ ਤੇ ਸ਼ਬਦ ਕਹਿ ਸਿੱਖਾ ਡੁੱਬਦੀ ਨਾਮ ਤੁਮ ਹਮ ਦੀਨੀ ਕੰਢੇ ਲਗਾਏ, ਸਿੱਖਾ ਡੁੱਬਦੀ ਨਾਵ ਤੁਮ ਹਮ ਦੀਨੀ ਕੰਢੇ ਲਗਾਏ, ਕੰਧੇ ਘਾਸੀ ਮੋਏ ਭਰੀ, ਆ ਦੇਖ ਮੇਰੇ ਕੰਧੇ ਦੇ ਉੱਤੇ ਜ਼ਖਮ ਹੋਇਆ, ਮੈਂ ਤੇਰੇ ਬੇੜੇ ਗੁਰੂ ਨਾਨਕ ਤੇਰੇ ਬੇੜੇ ਨਹੀਂ ਡੁੱਬਣ ਦਿੱਤੇ, ਕੰਧੇ ਘਾਸੀ ਮੋਏ ਲੱਗੇ, ਕਿਉਂ ਰਾਖੋ ਤਨ ਚੁਰਾਏ, ਕਿਉਂ ਤੂੰ ਰੁਪਈਆ ਗੁਰੂ ਕਾ ਦਸਵੰਧ ਲੁਕਾਨਾ ਪਿਆ, ਦੇਖਾਂ ਸਾਡੇ ਮੋਢੇ ਤੇ ਜਦੋਂ ਨਿਸ਼ਾਨ ਦੇਖਿਆ ਚੁਫਾਲ ਡਿੱਗ ਪਿਆ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ, ਕਿ ਸੱਚੇ ਪਾਤਸ਼ਾਹ ਉਦਨ ਸਮੁੰਦਰ ਵਿੱਚ ਬੇੜੇ ਕਿਨਾਰੇ ਲਾਏ ਨਹੀਂ, ਅੱਜ ਜ਼ਿੰਦਗੀ ਦਾ ਬੇੜਾ ਫਿਰ ਡੋਲਦਾ ਪਿਆ ਸੀ, ਪੂਰਾ ਕੌਣ ਹੈ, ਅੱਜ ਬਚਨਾਂ ਦਾ ਮੋਢਾ ਲਾ ਕੇ ਅੰਦਰ ਦਾ ਬੇੜੇ ਕਿਨਾਰੇ ਲਾ ਦਿੱਤੇ। ਹਜ਼ੂਰ ਨੇ ਕਿਹਾ ਖਮੋਸ਼ ਹੋ ਜਾ, ਰੌਲਾ ਨਹੀਂ ਪਾਉਣਾ, ਇੱਥੇ ਪਖੰਡ ਦਾ ਬੋਲ ਬਾਲਾ ਹੈ। ਭਾਈ ਮੱਖਣ ਸ਼ਾਹ ਉਹਨੇ ਜਦੋਂ ਸੁਣਿਆ, ਇਤਿਹਾਸ ਦੇ ਪੰਨੇ ਕਹਿੰਦੇ ਨੇ ਕਿ ਜਦੋਂ ਪਤਾ ਲੱਗਾ ਜਿਹੜਾ ਪ੍ਰਗਟ ਕਰੇਗਾ ਉਹਦੇ ਮੁੱਖ ਤੇ ਕਾਲਖ ਹੈ, ਕਹਿੰਦੇ ਨੇ ਪਕੜੀ ਕਾਲਖ ਸੱਚੇ ਪਾਤਸ਼ਾਹ, ਮੈਨੂੰ ਇਹ ਵੀ ਸਵਕਾਰ ਹੈ, ਦੇਖ ਕਿੰਨੇ ਕੁ ਸਿੱਖ ਵਿਚਾਰੇ ਭੁੱਲ ਗਏ ਨੇ, ਪੂਰਾ ਨਹੀਂ ਲੱਭਦਾ ਪਿਆ, ਅਧੂਰਿਆਂ ਕੱਚਿਆਂ ਦੇ ਕੋਲ ਡਿੱਗੇ ਬੈਠੇ ਨੇ, ਚੜਿਆ ਕੋਠੇ ਤੇ ਪੱਲੂ ਫੇਰ ਕੇ ਕਿਹਾ ਕਿ ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਉੱਚੇ ਚੜ ਕੇ ਕਰੀ ਪੁਕਾਰ, ਗੁਰ ਮਿਲਿਓ ਹੈ ਸਿਰਜਣਹਾਰ, ਉੱਚਾ ਚੜ੍ਹ ਕੇ ਕਿਹਾ ਸਮਰੱਥ ਗੁਰੂ ਲੱਭ ਗਿਆ, ਗੁਰੂ ਲਾਦੋ ਰੇ। ਤੇ ਕਵੀ ਸੰਤੋਖ ਸਿੰਘ ਨੇ ਗੁਰ ਪ੍ਰਤਾਪ ਸੂਰਜ ਵਿੱਚ ਕਿਹਾ ਸ਼ਬਦ ਕਹਿ ਭੁੱਲੀਏ ਸਿੱਖੇ, ਸੁਣੋ ਦੇ ਕਾਨ ਗੁਰ ਲਾਦੋ ਹੈ, ਮੈਂ ਤਾਂ ਮਹਾਨ, ਆਓ ਮੈਨੂੰ ਸਮਰੱਥ ਗੁਰੂ ਲੱਭੈ। ਗੁਰਮੁਖੋ, ਭਾਈ ਮੱਖਣ ਸ਼ਾਹ ਵਰਗੇ ਚਾਹੀਦੇ ਨੇ ਜਿਹੜੇ ਅੱਜ ਵੀ ਫੱਲੂ ਫੇਰ ਕੇ ਕਹਿਣ ਕਿ ਭੁੱਲਿਓ ਹੋਇਓ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਿੱਖ ਲਈ ਹੋਰ ਕੋਈ ਥਾਂ ਨਹੀਂ ਜੀ। ਇਹ ਸਮਰੱਥ ਗੁਰੂ ਹੈ ਜਿਹੜਾ ਰਹਿਮਤਾਂ ਵਰਤਾਂਦਾ ਹੈ, ਭੁੱਲੀਏ ਸਿੱਖੇ ਸੁਣੋ ਦੇ ਕਾਨ ਗੁਰ ਲਾਦੋ ਹੈ, ਮੈਂ ਤਾਂ ਮਹਾਨ। ਮੱਖਣ ਸ਼ਾਹ ਦੀ ਖੁਸ਼ੀ ਦਾ ਕੋਈ ਪਹਿਰਾਵਾਰ ਨਹੀਂ ਸੀ, ਥੱਲੇ ਉਤਰਿਆ ਧੀਰ ਮੱਲ ਨੂੰ ਪਤਾ ਲੱਗ ਗਿਆ ਗੁਰੂ ਤੇਗ ਬਹਾਦਰ ਪ੍ਰਗਟ ਹੋਏ ਨੇ, ਧੀਰ ਮੱਲ ਨੂੰ ਪਤਾ ਲੱਗਾ ਮੱਖਣ ਸ਼ਾਹ ਗੁਰੂ ਜੀ ਦੀ ਦੁਹਾਈ ਦੇ ਕੇ ਆਪਣੇ ਡੇਰੇ ਨੂੰ ਤੁਰਿਆ ਜਾਂਦਾ। ਤੇ ਧੀਰ ਮੱਲ ਇਹਦਾ ਮਸੰਦ ਸੀ ਸੀਆਂ, ਜਦੋਂ ਇੱਕੋ ਦਮ ਸੰਗਤ ਆਈ ਗੁਰੂ ਜੀ ਦੇ ਚਰਨਾਂ ਵਿੱਚ ਪਿਟਾਵਾਂ ਦੇ ਢੇਰ ਲੱਗ ਗਏ। ਸੀਏ ਮਸੰਦ ਨੇ ਕਿਹਾ ਧੀਰ ਮੱਲ ਬਾਜੀ ਚਲੀ ਗਈ, ਕਹਿੰਦਾ ਹੁਣ ਕੀ ਕੀਤਾ ਜਾਏ। ਕਹਿੰਦਾ ਸ਼ਾਮ ਦੇ ਵੇਲੇ ਗੁਰੂ ਤੇਗ ਬਹਾਦਰ ਬਾਹਰ ਨਿਕਲਦੇ ਨੇ, ਕੁਝ ਸੱਜਣ ਕਹਿੰਦੇ ਨੇ ਇਹ ਦੂਜੇ ਦਿਨ ਦੀ ਘਟਨਾ ਹੈ ਜਿੱਦਣ ਪ੍ਰਗਟ ਕੀਤਾ। ਖੈਰ ਮੁੱਕਦੀ ਗੱਲ ਕਿ ਗੁਰੂ ਤੇਗ ਬਹਾਦਰ ਬਾਹਰ ਨਿਕਲਦੇ ਨੇ ਘੋੜੀ ਤੇ, ਸ਼ੀਆਂ ਮਸੰਦ ਕਹਿੰਦਾ ਇੱਕ ਕੰਮ ਕਰ ਲੈ, ਅੱਜ ਇੱਕ ਗੋਲੀ ਇਹਦੇ ਮੱਥੇ ਵਿੱਚ ਮਾਰ ਦੇ, ਇਹਦੀ ਮੌਤ ਹੋ ਗਈ, ਪਰਤ ਕੇ ਗੁਰੂ ਗੱਦੀ ਦਾ ਦਾਅਵੇਦਾਰ ਕਿਸੇ ਨੇ ਬਣ ਨਹੀਂ। ਇਤਿਹਾਸ ਹੈ ਕਿ ਗੁਰੂ ਤੇਗ ਬਹਾਦਰ ਦੀ ਚੁੱਪ ਵਿੱਚ ਜੀਵਨ ਹੈ। ਹਜ਼ੂਰ ਤੁਰੇ ਨੇ, ਧੀਰ ਮੱਲ ਨੇ ਕੁਝ ਕਹਿੰਦੇ ਨੇ ਪਹਿਲਾਂ ਥੋੜਾ ਜਿਹਾ ਰੋਕਿਆ, ਪਰ ਸਿੰਘੇ ਮਸੰਦ ਨੇ ਆਪਣੀਆਂ ਗੱਲਾਂ ਵਿੱਚ ਲੈ ਕੇ ਉਹ ਮੇਰੀ ਸੱਚੀ ਸਰਕਾਰ ਆਈ ਤੁਰੀ ਆਉਂਦੀ ਏ, ਪਿੱਛੇ ਅੱਜ ਸਿੱਖ ਸੰਗਤਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸੀਨੇ ਵਾਲੇ ਪਾਸੇ, ਸਤਿਗੁਰੂ ਦੇ ਚਿਹਰੇ ਵਾਲੇ ਪਾਸੇ ਨਿਸ਼ਾਨਾ ਬਣਾਇਆ, ਤੇ ਸਿੰਘੇ ਮਸੰਦ ਨੇ ਗੋਲੀ ਚਲਾਈ ਤੇ ਘੋੜੀ ਤਰਭਕ ਗਈ, ਤਰਭਕ ਕੇ ਰੁਕ ਗਈ, ਨਿਸ਼ਾਨਾ ਖਾਲੀ ਚਲਾ ਗਿਆ। ਗੁਰੂ ਤੇਗ ਬਹਾਦਰ ਜੀ ਨੇ ਦੂਰੋਂ ਦੇਖਿਆ ਕਿ ਧੀਰ ਮੱਲ ਸੀਏ ਮਸੰਦ ਕੋਲ ਖਲੋਤਾ ਤੇ ਤਿੰਨ ਬਚਨ ਕਹਿਣ ਲੱਗੇ, ਧੀਰ ਮੱਲ ਵਾਹਿਗੁਰੂ ਤੇਰਾ ਭਲਾ ਕਰੇ। ਦੂਜਾ ਬਚਨ ਕਿਹਾ, ਧੀਰ ਮੱਲ ਅੰਦਰ ਦੀ ਅੱਗ ਨਹੀਂ ਬੁੱਝਦੀ ਨਾਮ ਤੋਂ ਬਿਨਾਂ, परमात्मा मेहर करे तेरे अंदर नूं शांति दे। वह गोली चलांदा तीजा फिर बचन क्या कि धीर मल परमात्मा मेहर करे तेन माया दे छल छिद्र तो बचा। वह गोली चलाए ते गुरु तेग बहादुर जी ने शब्द कह भले धीर मल भले जी भले धीर मल धीर धीर मल परमात्मा तेरा भला करे धीर मल वाहगुरु तेनू शांति दे। गुरमुखो गुरमत का एक असूल है जे एक बंदा अग भी सड़दा पे है ओदे अग की चिंगारी अपने घर ना लाइए। बाबा जी ने ते कहा फरीदा जो तै मारन मुकियां एवे इन्हां श्लोकां दी व्याख्या जो तै मारन मुकियां तिना ना मारे घुम आप नेड़े कर जाइए पैर तिना दे चुम। गुरु साहब कहिंदे ने फरीदा बुरे का भला कर भले धीर मल भले जी भरे धीर मल धीर फरीदा बुरे का भला कर गुस्सा मन ना गंढाए देही रोग ना लगी पले सब किच पाए। गुरु जी कहिंदे ने बिछड़ गई सब तात पर आई जब ते साथ संगत मोए पाई ना को बैरी नहीं बेगाना सगल संग खम को बने आई। गुरु जी कहिंदे ने खम नहीं चंगे बुरा नहीं कोए परनवत नानक तारे सोए। गुरु जी कहिंदे ने कबीर सब ते खम बुरे खम तज भलो सब कोए जिन ऐसा कर बूझिया मीत हमारा सोए। गुरु जी बख्शिश करदे ने तौ दीवाना जानिए जा साहिब धरे प्यार मंदा जाने आपको अवर भला संसार भले धीर मल भले जी भले धीर मल धीर बहु बार सतगुर कहो श्री पत गुणी गहीर गुणा दा खजाना कहिंदा पै तेरा भला होवे। हजूर घर चले गए पर ईरखा नूं इत्थे शांति नहीं। जदों हजूर घर गए पता लगा माता नानकी जी नूं मेरे पुत्र ते गोली दा वार कीता है ते गुरमुखो कल नूं देखियो मां नानकी ने पुत्र नूं सीने नाल ला के संभालिया ते जिस वेले अपने पाले हुए पुत्र दा कल्ला सीस आउंदा है धर नहीं आउंदा ते मां सिर ते हथ रख के सीसां दिंदी है पुत्रा तेनू संभालिया सी तेरी निभ गई। माता नानकी ने सुनिया ते गुरु तेग बहादुर जी छत ते आ गए उधरों धीर मल दे कहन ते सीए ने फिर गोली चलाई

ਸੱਚ ਚੁੱਕਣਾ ਪਿਆ। ਧੀਰਮਲ ਚੁੱਪ ਕਰ ਗਿਆ। ਸ਼ੀਏ ਨੇ ਪਰਤ ਕੇ ਗੋਲੀ ਚਲਾਈ, ਹਜ਼ੂਰ ਦੀ ਅਰਖ ਕੋਲੋਂ ਨਿਕਲ ਗਈ। ਸੱਚੇ ਪਾਤਸ਼ਾਹ ਨੇ ਕਿਹਾ, ਨਹੀਂ ਮਾਂ, ਜੇ ਸਿਰ ਤੇ ਰੱਬ ਖਲੋਤਾ ਹੈ ਇਹਨਾਂ ਤਾਂ ਵਾਲ ਵੀ ਵਿੰਗਾ ਨਹੀਂ ਕਰ ਸਕਣਾ। ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਜੇ ਗੁਰੂ ਨਾਲ ਕਹਿ ਜਿਸ ਕੇ ਸਿਰ ਉਪਰ ਤੂੰ ਸਵਾਮੀ, ਸੋ ਤੂੰ ਕੈਸਾ ਪਾਵੇ, ਬੋਲ ਨਾ ਜਾਣਾ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਇਧਰ ਗੋਲੀ ਚੱਲ ਗਈ ਤੇ ਧੀਰਮਲ ਤੇ ਮਸੰਦ ਇਹਦੇ ਆਏ। ਗੁਰੂ ਤੇਗ ਬਹਾਦਰ ਜੀ ਦੇ ਘਰ ਦਾ ਸਾਰਾ ਸਮਾਨ ਹੀ ਲੁੱਟ ਕੇ ਲੈ ਗਏ। ਮੱਖਣ ਸ਼ਾਹ ਆਪਣੇ ਡੇਰੇ ਬੈਠੇ, ਇੱਕ ਸਿੱਖ ਗਿਆ ਜਾ ਕੇ ਕਹਿੰਦਾ, ਮੱਖਣ ਸ਼ਾਹ, ਜਿਸ ਗੁਰੂ ਨੂੰ ਮੁੱਖ ਤੇ ਕਾਲਕ ਮਲ ਕੇ ਤੂੰ ਪ੍ਰਗਟ ਕਰਕੇ ਆਇਆ, ਉਸ ਗੁਰੂ ਤੇ ਗੋਲੀ ਚੱਲ ਗਈ ਹੈ। ਸੁਣਦੀ ਦੇਰ ਸੀ, ਨੰਗੇ ਪੈਰ ਗੁਰੂ ਕਾ ਸ਼ਾਹ ਦੌੜਿਆ, ਪੁੱਛਿਆ ਕਿਸ ਨੇ ਚਲਾਈ। ਧੀਰਮਲ ਨੇ ਸੀਏ ਮਸੰਦ ਤੋਂ ਚਲਵਾਈ। ਨੰਗੇ ਪੈਰ ਦੌੜਿਆ, ਨਾਲ ਆਪਣਾ 500 ਸਿਪਾਹੀ ਲਿਆ, ਤੇ ਧੀਰਮਲ ਅਜੇ ਸਮਾਨ ਲੁੱਟ ਕੇ ਆਇਆ ਸੀ। ਮੱਖਣ ਸ਼ਾਹ ਨੇ ਸਿੱਧੀ ਗੋਲੀ ਧੀਰਮਲ ਵੱਲ ਕੀਤੀ, ਕਹਿੰਦਾ, ਚੇਤੇ ਰੱਖੀ, ਸਿੱਖ ਲਈ ਸਭ ਕੁਝ ਹੈ ਗੁਰੂ ਹੈ। ਜੇ ਗੁਰੂ ਤੇ ਹੱਥ ਚ ਕੋਈ ਚੁੱਕ ਜਾਏ, ਗੁਰੂ ਦੀ ਬੇਅਦਬੀ ਕਰੇ ਤੇ ਸਿੱਖ ਦਾ ਜੀਣਾ ਕੀ? ਸਾਹਿਬ ਸੰਕਟ ਵੈ ਸੇਵਕ ਭਜੈ, ਸਾਹਿਬ ਤੇ ਸੰਕਟ ਆਵੇ ਤੇ ਨੌਕਰ ਚਲਾ ਜਾਏ। ਨਾਲ ਸੀਏ ਮਸੰਦ ਨੇ ਉਸੇ ਵੇਲੇ ਹੱਥ ਜੋੜ ਦਿੱਤੇ, ਕਹਿਣ ਲੱਗਾ, ਮੱਖਣ ਸ਼ਾਹ ਮੈਨੂੰ ਬਖਸ਼ ਦੇ। ਕਹਿਣ ਲੱਗੇ, ਮੈਂ ਆਪਣੀ ਮਰਜ਼ੀ ਨਾਲ ਗੋਲੀ ਨਹੀਂ ਚਲਾਵਾਂਗਾ, ਚੁੱਕੋ ਜਿੰਨਾ ਸਮਾਨ ਲੁੱਟ ਕੇ ਲਿਆਏ ਉਹ ਸਿਰ ਤੇ ਚੁੱਕੋ। ਪੰਡਾਂ ਸਮਾਨ ਦੀਆਂ ਬੰਨੀਆਂ, ਸੀਏ ਮਸੰਦ ਦੀਆਂ ਪਿੱਛੋਂ ਮੁਸ਼ਕਾਂ ਘੁੱਟ ਕੇ ਬੰਨ ਦਿੱਤੀਆਂ। ਧੀਰਮਲ ਨੂੰ ਕਿਹਾ, ਜੁੱਤੀ ਲਾ, ਨੰਗੇ ਪੈਰ ਤੈਨੂੰ ਗੁਰੂ ਦਰਬਾਰ ਵਿੱਚ ਲਿਜਾਣਾ। ਧੀਰਮਲ ਨੇ ਨੀਵੀਂ ਪਾਈ, ਸੀਏ ਮਸੰਦ ਦੇ ਖੱਤ ਪਿੱਛੇ ਬੰਨੇ। ਸਾਥੀਆਂ ਦੇ ਸਿਰ ਤੇ ਜਿਹੜੀ ਮਾਇਆ ਲੁੱਟ ਕੇ ਲਿਆਏ ਸਨ, ਇੱਥੋਂ ਤੱਕ ਕਿ ਧੀਰਮਲ ਦੇ ਘਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਮੱਖਣ ਸ਼ਾਹ ਲਾਇਆ। ਸੱਚੇ ਪਾਤਸ਼ਾਹ ਸ਼ਾਮ ਵੇਲੇ ਘਰ ਬੈਠੇ ਨੇ, ਜਾ ਕੇ ਮੱਥਾ ਟੇਕ ਕੇ ਕਿਹਾ, ਸੱਚੀ ਸਰਕਾਰ, ਆ ਮੈਂ ਦੋਸ਼ੀ ਲੈ ਕੇ ਆਇਆ, ਜਿਨ੍ਹਾਂ ਨੇ ਤੇਰੇ ਉੱਤੇ ਹੱਥ ਚੁੱਕਿਆ, ਤੇਰੇ ਤੇ ਗੋਲੀ ਚਲਾਈ, ਹੁਣ ਇਹ ਸਿੱਖ ਦਾ ਹਿਰਦਾ ਹੈ। ਗੁਰਮੁਖੋ, ਸਿੱਖ ਲਈ ਸਭ ਕੁਝ ਗੁਰੂ ਹੈ। ਆਪਾਂ ਪੜ੍ਹਦੇ ਹਾਂ ਨਾ ਕਿ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਮੇਰਾ ਗੁਰੂ ਤੁਰਦਾ ਆਵੇ ਤੇ ਲੋਕ ਥੱਲੇ ਕਾਰਪੈਟ ਵਿਛਾਉਂਦੇ ਨੇ, ਗਲੀਚੇ ਵਿਛਾਉਂਦੇ ਨੇ, ਮੇਰੇ ਸਤਿਗੁਰੂ ਤੂੰ ਆ ਤਾਂ ਸਹੀ, ਮੈਂ ਅੱਖਾਂ ਦੀਆਂ ਪੁਤਲੀਆਂ ਤੇਰੇ ਚਰਨਾਂ ਦੇ ਵਿੱਚ ਵਿਛਾ ਦੇਵਾਂ, ਕਿਉਂਕਿ ਪੁਤਲੀਆਂ ਅੱਤ ਦੀਆਂ ਮੁਲਾਇਮ, ਅੱਖੀ ਕਾਰ ਧਰੀ ਚਰਨਾਂ ਤਲ, ਸਭ ਧਰਤੀ ਫਿਰ ਮਤ ਪਾਈ। ਸਿੱਖ ਦਾ ਗੁਰੂ ਨਾਲ ਇੰਨਾ ਨਾਤਾ ਹੈ। ਕਹਿਣ ਲੱਗੇ, ਪਿਆਰਿਓ, ਕਿ ਸਮੁੰਦ ਸਾਗਰ ਹੋਵੇ ਬਹੁ ਖਾਰਾਂ, ਗੁਰਸਿੱਖ ਲੰਘ ਗੁਰੂ ਪੈ ਜਾਈ, ਜਿਉਂ ਪ੍ਰਾਣੀ ਜਲ ਬਿਨ ਕਹਿ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਏ। ਸੱਚੇ ਪਾਤਸ਼ਾਹ, ਤੇਰੇ ਤੇ ਖੱਤ ਚੁੱਕਿਆ ਇਹਨਾਂ ਨੇ। ਕਹਿੰਦੇ ਨੇ, ਧੀਰਮਲ ਦੇ ਖੱਤ ਜੁੜੇ ਸਨ, ਪਤਾ ਨਹੀਂ ਕਿ ਮੱਖਣ ਸ਼ਾਹ ਮੇਰੇ ਨਾਲ ਕੀ ਕਰ ਦਏਗਾ। ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਧਨ ਦਾ ਢੇਰ ਲਾ ਦਿੱਤਾ, ਹੱਸ ਕੇ ਕਹਿਣ ਲੱਗੇ, ਮੱਖਣ ਸ਼ਾਹ, ਖੋਲਦੇ ਇਹਨਾਂ ਦੀਆਂ ਮੁਸ਼ਕਾਂ, ਛੱਡ ਦੇ ਧੀਰਮਲ ਨੂੰ। ਜਦੋਂ ਦੌਲਤ ਦਾ ਢੇਰ ਲੱਗਾ, ਕਹਿਣ ਲੱਗੇ, ਇਸੇ ਨੀ ਤੇ ਸਿਆਪਾ ਪਾ ਦਿੱਤਾ ਹੈ, ਇਸੇ ਦੌਲਤ ਦੇ ਢੇਰ ਕਰਕੇ ਤਾਂ ਗੋਲੀ ਚੱਲ ਗਈ। ਤੇ ਸੱਚੇ ਪਾਤਸ਼ਾਹ ਜੀ ਨੇ ਨਾਲ ਹੀ ਕਿਹਾ, ਮਾਂ, ਮੇਰੇ ਨੂੰ ਇਸ ਧਨ ਦੀ ਲੋੜ ਨਹੀਂ। ਕਹਿਣ ਲੱਗੇ, ਮਾਈ, ਮੈਂ ਧਨ ਪਾਇਓ ਹਰਨਾ, ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ, ਮਾਈ, ਮੈਂ ਧਨ ਪਾਇਓ ਹਰਨਾਮ, ਮਨ ਮੇਰੋ ਧਾਮਨ ਤੇ ਛੁੱਟਿਓ, ਮੇਰਾ ਮਨ ਹੁਣ ਧਨ ਵਿੱਚ ਨਹੀਂ ਭਟਕਦਾ। ਮਾਈ, ਮੈਂ ਧਨ ਪਾਇਓ ਹਰਨਾਮ, ਮਨ ਮੇਰੋ ਧਾਮਨ ਤੇ ਛੁੱਟਿਓ, ਕਰ ਬੈਠੋ ਵਿਚਰਾ। ਮਾਂ, ਮੈਨੂੰ ਉਹ ਧਨ ਮਿਲ ਗਿਆ, ਇਹ ਧਨ ਅਖੁੱਟ ਨਾਨ ਖੁੱਟੈ, ਗੁਰੂ ਜੋਤ ਇੱਕ ਧਨ ਹੈ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ। ਮਾਂ, ਸਾਨੂੰ ਤਾਂ ਸਾਡੇ ਦਾਦੇ ਨੇ ਖਜ਼ਾਨਾ ਦੇ ਦਿੱਤਾ, ਦਾਦੇ ਗੁਰੂ ਅਰਜਨ ਦੇਵ ਜੀ ਨੇ, ਕਿਹੜਾ ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਕਹਿਣ ਲੱਗੇ, ਕੀ ਕਰਨਾ ਇਸ ਧਨ ਪਿੱਛੇ ਝਗੜਦੇ ਨੇ ਲੋਕ, ਆਓ ਇਸ ਧਨ ਨਾਲ ਜੁੜੋ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਕਹਿਣ ਲੱਗੇ, ਧੀਰਮਲ, ਚੁੱਕ ਲਿਜਾ ਧਨ, ਚੁੱਕ ਲਿਜਾ ਬਸਤਰ, ਸੱਚਾ ਪਾਤਸ਼ਾਹ ਤੇਰੇ ਅੰਦਰ ਨੂੰ ਟਿਕਾ ਦੇ, ਹੁਣ ਮੱਖਣ ਸ਼ਾਹ ਸਿੱਖ ਹੈ, ਚੇਤੇ ਰੱਖਿਓ, ਸਿੱਖ ਨਹੀਂ ਬਰਦਾਸ਼ਤ ਕਰ ਸਕੇਗਾ। ਮੱਖਣ ਸ਼ਾਹ ਨੇ ਕਿਹਾ, ਸੱਚੇ ਪਾਤਸ਼ਾਹ, ਨਾਲ ਰੋ ਪਿਆ, ਮੈਨੂੰ

0: ਤਾਕਤ ਤੂੰ ਦਿੱਤੀ ਹੈ। ਇਹ ਫੌਜ, ਇਹ ਤਾਕਤ, ਇਹ ਬੰਦੂਕਾਂ, ਇਹ ਅਸਲੇ ਬੇੜੇ ਮੇਰੇ ਨਹੀਂ, ਤੇਰੇ ਦਿੱਤੇ ਨੇ। ਜੇ ਤੇਰੇ ਸਿੱਖ ਕੋਲ ਤੂੰ ਤਾਕਤ ਦਿੱਤੀ ਹੋਵੇ ਤੇ ਗੁਰੂ ਦੀ ਦਹਿਲੀਜ ਟੱਪ ਕੇ ਕੋਈ ਗੋਲੀ ਚਲਾ ਦੇ। ਸਤਿਗੁਰੂ ਨੇ ਉੱਥੇ ਇੱਕੋ ਦਮ ਮੱਖਣ ਸ਼ਾਹ ਨੂੰ ਪਕੜਿਆ, ਸੀਨੇ ਨਾਲ ਲਾ ਕੇ ਕਿਹਾ, ਬੇਟਾ ਤੇਰੇ ਅੰਦਰ ਦੀ ਭਾਵਨਾ ਨੂੰ ਮੈਂ ਸਮਝਣਾ, ਪਰ ਮੇਰੀ ਇੱਕ ਗੱਲ ਚੇਤੇ ਰੱਖੀ। ਕਹਿਣ ਲੱਗੇ, ਖਿਮਾ ਵਰਗਾ ਦੁਨੀਆਂ ਵਿੱਚ ਕੋਈ ਤਪ ਨਹੀਂ ਹੋ, ਖਿਮਾ ਵਰਗਾ ਦੁਨੀਆਂ ਵਿੱਚ ਕੋਈ ਦਾਨ ਨਹੀਂ ਹੋ। ਤਾਕਤ ਹੁੰਦਿਆਂ ਕਿਸੇ ਨੂੰ ਬਖਸ਼ ਦੇਣਾ ਇਹ ਤਪ ਹੀ ਮੱਖਣ ਸ਼ਾਹ, ਤਾਕਤ ਹੁੰਦਿਆਂ ਕਿਸੇ ਨੂੰ ਬਖਸ਼ ਦੇਣਾ ਇਹ ਦਾਨ ਹੀ ਮੱਖਣ ਸ਼ਾਹ, ਤਾਕਤ ਹੁੰਦਿਆਂ ਕਿਸੇ ਦੇ ਔਗਣ ਨਾ ਚਤਾਰ ਕੇ ਉਹਦੇ ਦੋਸ਼ ਤੋਂ ਬਰੀ ਕਰ ਦੇਣਾ ਇਹ 88 ਤੀਰਥਾਂ ਦਾ ਇਸ਼ਨਾਨ ਹੀ ਮੱਖਣ ਸ਼ਾਹ। ਸੱਚ ਜਾਣੀ ਜੇ ਖਿਮਾ ਕਰੇਗਾ ਤੇ ਗੁਰੂ ਤੇਰਾ ਭਲਾ ਕਰੇਗਾ। ਜਦੋਂ ਇਹ ਸ਼ਬਦ ਕਹਿ ਤੇ ਗੁਰ ਪ੍ਰਤਾਪ ਸੂਰਜ ਵਿੱਚ ਬਚਨ ਨੇ ਕਹਿਣ ਲੱਗੇ, ਸ਼ਿਵਾ ਕਰਤ ਕੀ ਮਹਾ ਤਪ ਜਾਨ, ਪਹਿਲੀ ਤੋਂ ਕਹੀ ਮੱਖਣ ਸ਼ਾਹ, ਖਿਮਾ ਵਰਗਾ ਹੋਰ ਕੋਈ ਤਪ ਨਹੀਂ। ਗੁਰਮਖੋ, ਖਿਮਾ ਦੇ ਅਰਥ ਆਪਾਂ ਸਮਝੀਏ। ਇੱਕ ਤਾਕਤਵਰ ਬੰਦਾ ਜ਼ੁਲਮ ਕਰੇ ਤੇ ਆਪਣੇ ਕੋਲ ਤਾਕਤ ਹੋਵੇ ਨਾ, ਅੰਦਰ ਦੀ ਕਮਜ਼ੋਰੀ ਨੂੰ ਛਪਾਉਣ ਲਈ ਕਹਿ ਦਿੱਤੀ ਸੀ ਖਿਮਾ ਕਰ ਦਿੱਤਾ, ਇਹ ਨਹੀਂ। ਖਿਮਾ ਹੈ ਕਿ ਤਾਕਤ ਹੋਵੇ ਤੇ ਤਾਕਤ ਹੋਣ ਦੇ ਬਾਵਜੂਦ ਕਿਹਾ ਜਾ, ਜਾ ਚਲਾ ਜਾ, ਤੈਨੂੰ ਬਖਸ਼ ਦਿੱਤਾ। ਮੱਖਣ ਸ਼ਾਹ, ਸ਼ਿਮਾ ਤਪ ਹੈ, ਸ਼ਿਮਾ ਦਾਨ ਹੈ, ਸ਼ਿਮਾ ਇਸ਼ਨਾਨ ਹੈ ਤੇ ਸ਼ਿਮਾ ਹੀ ਕਲਿਆਣ ਹੈ। ਦਾਨ, ਤਪ, ਸਭ ਕੁਝ ਇਹਦੇ ਵਿੱਚ ਹੈ। ਸ਼ਿਮਾ ਕਰਤ ਕੀ ਮਾਂ ਤਪ ਜਾਨ, ਸ਼ਿਮਾ ਕਰਤ ਕੀ ਦੈਵੋ ਦਾਨ, ਸ਼ਿਮਾ ਸਕਲ ਤੀਰਥ ਇਸ਼ਨਾਮ, ਸ਼ਿਮਾ ਕਰਤ ਨਰ ਕੀ ਕਲਿਆਣ। ਕਹਿਣ ਲੱਗੇ, ਜਾਂ ਤੇ ਸ਼ਿਮਾ ਧਰੋ ਮਨ ਮਾਹੀ ਮੱਖਣ ਸ਼ਾਹ, ਸ਼ਿਮਾ ਸਮਾਨ ਆਨ ਗੁਣ ਨਾਹੀ, ਖਿਮਾ ਕਰਨ ਵਰਗਾ ਹੋਰ ਕੋਈ ਗੁਣ ਨਹੀਂ। ਸਤਿਗੁਰੂ ਨੇ ਬਚਨ ਕਹਿ ਮੱਖਣ ਸ਼ਾਹ ਨੇ ਉਸੇ ਵੇਲੇ ਹਜ਼ੂਰ ਦੇ ਹੁਕਮ ਮੰਨੇ ਤੇ ਛੱਡ ਦਿੱਤਾ ਇਹਨਾਂ ਨੂੰ। ਸੱਚੀ ਸਰਕਾਰ ਨੇ ਸਭ ਕੁਝ ਵਾਪਸ ਕਰ ਦਿੱਤਾ। ਹਜ਼ੂਰ ਬਕਾਲੇ ਦੀ ਧਰਤੀ ਤੋਂ ਸਠਿਆਲੇ ਵੀ ਗਏ, ਕਾਲੇ ਕੇ ਵੀ ਗਏ। ਇਸੇ ਸਮੇਂ ਦਰਮਿਆਨ ਸਤਿਗੁਰੂ ਆਪਣੀ ਜਨਮ ਭੂਮੀ ਤੇ ਪਹੁੰਚੇ, ਅੰਮ੍ਰਿਤਸਰ ਦੀ ਧਰਤੀ ਗਏ। ਮੈਂ ਸਮਾਪਤੀ ਕਰਨ ਲੱਗਾ, ਕਿਉਂਕਿ ਸੰਖੇਪ ਵਿੱਚ ਆਰੰਭਕ ਜੀਵਨ ਸਾਂਝਾ ਕਰਨਾ ਅਤ ਜ਼ਰੂਰੀ ਸੀ। ਆਪਣੀ ਜਨਮ ਭੂਮੀ ਤੇ ਗਏ, ਕੱਲੀ ਜਨਮ ਭੂਮੀ ਨਹੀਂ, ਆਪਣੇ ਪਰਦਾਦੇ ਦੇ ਰਚੇ ਹੋਏ ਦਰਬਾਰ ਵਿੱਚ ਗਏ, ਗੁਰੂ ਰਾਮਦਾਸ ਦੇ ਦਰਬਾਰ ਵਿੱਚ ਗਏ। ਅੱਜ ਪੜਪੋਤਾ ਮੱਥਾ ਟੇਕਣ ਆਇਆ ਹੈ ਤੇ ਉੱਥੋਂ ਦਾ ਪ੍ਰਬੰਧ ਕਰਦਾ ਪਿਆ ਬਾਬੇ ਪਿਰਥੀਏ ਦਾ ਪੋਤਾ ਹਰਜੀ। ਮੇਰੇ ਗੁਰੂ ਤੇਗ ਬਹਾਦਰ ਦੇ ਆਉਂਦਿਆਂ ਦੇਖ ਕੇ ਦਰਬਾਰ ਸਾਹਿਬ ਨੂੰ ਤਾਲੇ ਲਾ ਕੇ ਚਲੇ ਗਏ, ਦਰਵਾਜ਼ੇ ਬੰਦ ਕਰਕੇ ਚਲੇ ਗਏ। ਤੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਕੀਤਾ, ਖੜਾ ਸਾਹਿਬ ਜਿੱਥੇ ਅਸੀਂ ਦੇਖਣੇ ਇੱਥੇ ਬੈਠ ਕੇ ਦੀਵਾਨ ਲਾਇਆ ਤੇ ਨਾਲ ਤੁਰ ਪਏ ਤੇ ਤੁਰਦਿਆਂ ਇੱਕ ਸ਼ਬਦ ਕਿਹਾ, ਮੈਂ ਮਸੰਦ ਤੁਮ ਅੰਮ੍ਰਿਤ ਸਰੀਏ। ਅੰਮ੍ਰਿਤ ਸਰੀਏ ਦਾ ਅਰਥ ਇਹ ਨਹੀਂ ਸਾਰੇ ਅੰਮ੍ਰਿਤਸਰ ਵਾਲਿਆਂ ਨੂੰ, ਨੈ ਮਸੰਦ ਮਸੰਦਾਂ ਨੂੰ, ਨੈ ਮਸੰਦ ਤੁਮ ਅੰਮ੍ਰਿਤ ਸਰੀਏ, ਅੰਮ੍ਰਿਤ ਸਰੀਓ, ਤੁਸੀਂ ਮਸੰਦ ਨਹੀਂ, ਕਿਉਂਕਿ ਤ੍ਰਿਸ਼ਨਾ ਅਗਨ ਤੇ ਅੰਤਰ ਛੜੀਏ, ਤੁਹਾਡੇ ਤਾਂ ਅੰਦਰ ਤ੍ਰਿਸ਼ਨਾ ਨੇ ਸਾੜੇ ਪਏ। ਇੱਥੋਂ ਸੱਚੇ ਪਾਤਸ਼ਾਹ ਜੀ ਨੂੰ ਵੱਲੇ ਪਿੰਡ ਦੀ ਮਾਈ ਆਈ, ਉਹਨੇ ਕਿਹਾ, ਸੱਚੇ ਪਾਤਸ਼ਾਹ ਕਿਰਪਾ ਕਰ, ਮਾਈਆਂ ਪ੍ਰਸ਼ਾਦ ਪਾਣੀ ਤਿਆਰ ਕਰਕੇ ਲਿਆਈਆਂ ਤੇ ਸਤਿਗੁਰੂ ਨੇ ਚੀਜ਼ ਦਿੱਤੀ। ਤੇ ਜਦੋਂ ਵੱਲੇ ਆਏ, ਵੱਲਾ ਗੁਰੂ ਕਾ ਗੱਲਾ ਨਾਲ ਕਹਿਣ ਲੱਗੇ, ਮਾਈਆਂ ਰੱਬ ਰਜਾਈਆਂ, ਰੱਬ ਨੇ ਮਾਈਆਂ ਨੂੰ ਭਾਗ ਲਾਇਆ, ਧੰਨ ਗੁਰੂ ਤੇਗ ਬਹਾਦਰ ਕਿਰਪਾ ਕਰੇ। ਅੱਜ ਦੇ ਇਸ ਪ੍ਰਸੰਗ ਵਿੱਚੋਂ ਦੋ ਗੱਲਾਂ ਅਸੀਂ ਸਿੱਖ ਲਈਏ। ਇੱਕ ਤਾਂ ਨਾਮ ਦਾ ਰਸ ਇਹ ਚੁੱਪ ਨੂੰ ਜਨਮ ਦੇਵੇਗਾ, ਦੂਸਰੀ ਗੱਲ ਕਿ ਨਾਮ ਦੇ ਰਸ ਨਾਲ ਜੀਵਨ ਦੇ ਬੇੜੇ ਵੀ ਕਿਨਾਰੇ ਲੱਗਦੇ ਨੇ ਜੇ ਕੋਈ ਮੱਖਣ ਸ਼ਾਹ ਦੀ ਤਰ੍ਹਾਂ ਅਰਦਾਸ ਕਰੇ। ਤੀਜੀ ਗੱਲ, ਗੁਰੂ ਤਾਕਤ ਦੇ ਤੇ ਖਿਮਾ ਕਰਨ ਦੀ ਬਿਰਤੀ ਵੀ ਹੋਵੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ, ਆਪ ਵਿੱਚ ਵਰਤ ਕੇ ਸੇਵਾ ਲੈ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God. all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਆਓ ਸਾਰੇ ਪਿਆਰ ਦੇ ਨਾਲ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਹਨ।

0: ਭਾਈ ਸਾਹਿਬ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਬੜਾ ਹੀ ਆਨੰਦਮਈ ਸ਼ਬਦ ਉਹਨਾਂ ਨੇ ਤੁਹਾਨੂੰ ਸਰਵਣ ਕਰਾਇਆ। ਨਾਲ ਇਹ ਵੀ ਪ੍ਰੇਰਨਾ ਦਿੱਤੀ ਹੈ ਕਿ ਕੋਈ ਕਿਤਨਾ ਵਿਦਵਾਨ ਹੋ ਜਾਵੇ, ਕਿਤਨਾ ਧਨੀ ਹੋ ਜਾਵੇ, ਕਿਤਨੇ ਕਰਮ ਕਾਂਡੀ ਹੋ ਜਾਵੇ, ਵੱਡਾ ਕਰਮ ਕਾਂਡੀ ਰਿਧੀਆਂ ਸਿੱਧੀਆਂ ਵੀ ਪ੍ਰਾਪਤ ਕਰ ਲਵੇ, ਪਰ ਮਤ ਕੋ ਪਰਮ ਪੂਲੇ ਸੰਸਾਰ, ਗੁਰ ਬਿਨ ਕੋਏ ਨਾ ਉਤਰ ਸਪਾਰ। ਗੁਰੂ ਤੋਂ ਬਿਨਾਂ ਕਦੇ ਗਤੀ ਨਹੀਂ ਹੋ ਸਕਦੀ, ਕਦੇ ਕਲਿਆਣ ਨਹੀਂ ਹੋ ਸਕਦੀ, ਕਦੇ ਜਪਾਂ ਤਪਾਂ ਨੂੰ ਫਲ ਨਹੀਂ ਲੱਗ ਸਕਦੇ। ਯਾਦ ਰੱਖਣਾ, ਐ ਗੁਰੂ ਕੇ ਸਿੱਖ, ਜੇ ਤੇਰਾ ਗੁਰਸਿੱਖਾਂ ਦੇ ਘਰ ਦਾ ਜੀਵਨ ਹੈ, ਜਨਮ ਹੈ, ਤਾਂ ਗੁਰੂ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਪੀਵੋ ਪਾਹੁਲ ਸਾਰੇ ਜਪੋ, ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਜੇ ਜਨਮ ਨੂੰ ਸੁਹੇਲਾ ਕਰਨਾ ਚਾਹੁੰਦਾ ਤਾਂ ਗੁਰੂ ਧਾਰਨਾ ਜ਼ਰੂਰੀ ਹੈ। ਜਿਨ੍ਹਾਂ ਨੇ ਗੁਰੂ ਨਹੀਂ ਧਾਰਨ ਕੀਤਾ, ਮੇਰੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਹਨ, ਨਿਗੋਰਾ ਪੁਰਸ਼ ਜਿੱਥੇ ਬੈਠਦਾ ਧਰਤੀ ਵੀ ਸੜ ਜਾਂਦੀ ਹੈ। ਮੇਰੇ ਪਾਤਸ਼ਾਹ ਦਾ ਬਚਨ ਹੈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਕਿ ਨਾਰਦ ਜੀ ਜਦੋਂ ਬੈਕੁੰਠ ਧਾਮ ਜਾਂਦੇ ਸੀ ਨਾ, ਸਾਰੇ ਦੇਵਤੇ ਵਿਸ਼ਨੂੰ ਭਗਵਾਨ ਉਹਨਾਂ ਦੇ ਆਦਰ ਲਈ ਉੱਠ ਖਲੋਂਦੇ ਸੀ, ਅਤੇ ਜਦੋਂ ਜਾਣਾ ਤੇ ਵਿਸ਼ਨੂੰ ਜੀ ਨੇ ਉਸ ਧਰਤੀ ਨੂੰ ਸਵਾ ਸਵਾ ਗੱਜ ਪੁਟਾ ਕੇ ਉਹ ਮਿੱਟੀ ਦੂਰ ਸਟਾਉਣੀ ਅਤੇ ਹੋਰ ਪਾਣੀ। ਜਦੋਂ ਨਾਰਦ ਜੀ ਨੂੰ ਪਤਾ ਲੱਗਿਆ, ਉਹ ਕਹਿਣ ਲੱਗੇ, ਬਈ ਇਹ ਭਗਵਾਨ ਜਦੋਂ ਆਉਣਾ ਤੇ ਏਡਾ ਆਦਰ, ਤੇ ਜਦੋਂ ਮੈਂ ਚਲਾ ਜਾਣਾ ਤਾਂ ਇਤਨਾ ਨਿਰਾਦਰ, ਜਿੱਥੇ ਬੈਠਣਾ ਉੱਥੋਂ ਧਰਤੀ ਪੁੱਟ ਕੇ ਮਿੱਟੀ ਪੁੱਟ ਕੇ ਕਿਤਨੀ ਦੂਰ ਸਟਾਉਂਦੇ ਹੋ, ਇਹਦਾ ਕੀ ਕਾਰਨ ਹੈ? ਕਹਿਣ ਲੱਗੇ, ਨਾਰਦ ਤੂੰ ਸਾਡਾ ਸਤਿਕਾਰਯੋਗ ਹੈ, ਆਦਰਨੀਏ ਹੈ, ਪਰ ਕਿਉਂਕਿ ਤੂੰ ਅਜੇ ਗੁਰੂ ਧਾਰਨ ਨਹੀਂ ਕੀਤਾ, ਇਸ ਲਈ ਨਿਗੁਰਾ ਪੁਰਸ਼ ਜਿੱਥੇ ਬੈਠਦਾ ਧਰਤੀ ਵੀ ਸੜ ਜਾਂਦੀ ਹੈ, ਤੇ ਨਿਗੁਰੇ ਦੀ ਕਲਿਆਣ ਵੀ ਨਹੀਂ ਹੁੰਦੀ। ਉਚਾਰਨ ਕਰੋ ਸ੍ਰੀ। ਆਖਰ ਨਾਰਦ ਜੀ ਨੂੰ ਵੀ ਗੁਰੂ ਧਾਰਨ ਕਰਨਾ ਪਿਆ, ਫਿਰ ਹੀ ਉਹਨਾਂ ਦੀ ਜੈ ਜੈਕਾਰ ਹੋਈ। ਤੋ ਬੜਾ ਸੁੰਦਰ ਸ਼ਬਦ ਸੀ, ਮਤ ਕੋ ਪਰਮ ਪੂਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ। ਤੇ ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਪੂਲੇ ਕੋ ਗੁਰਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ, ਗੁਰ ਪ੍ਰਸਾਦ ਉਰਧ ਕਮਲ ਵਿਗਾਸ, ਅੰਧਕਾਰ ਮੇ ਭਇਆ ਪ੍ਰਗਾਸ, ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਵੀ ਹੋਗ, ਕਹੋ ਨਾਨਕ ਪ੍ਰਭ ਇਹ ਹੈ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਸੋ ਆਓ ਹੁਣ ਕੀਰਤਨ ਕਰ ਰਹੇ ਹਨ ਭਾਈ ਸਾਹਿਬ ਗੁਰਚਰਨ ਸਿੰਘ ਜੀ ਰਸੀਆ, ਜਿਨ੍ਹਾਂ ਦਾ ਨਾਮ ਵੀ ਰਸੀਆ ਹੈ। ਬੜਾ ਰਸ ਬਿਨਾਂ ਕੀਰਤਨ ਪਿਆਰ ਦੇ ਨਾਲ ਆਪ ਸਰਵਣ ਕਰੋ। ਆਓ ਸਾਰੇ ਮਨੋ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜੀਏ।
1: ਬਾਬਾ ਵਾਲੇ ਹਾਂ, ਸਾਹਿਬਾਂ ਦੀ ਗੋਦ ਵਿੱਚ ਬੈਠ ਕੇ ਮਾਲਕ ਦੇ ਗੁਣ ਗਾਇਨ ਕਰਨ ਵਾਸਤੇ ਜੁੜੇ ਹਾਂ। ਸੱਚੀ ਰਿਸ਼ਤੇਦਾਰੀ ਵੀ ਇਹੋ ਹੀ ਹੈ ਜੇ ਗੁਰੂ ਦਾ ਸਿੱਖ ਬਾਣੀ ਨਾਲ ਜੁੜ ਜਾਵੇ। ਅੱਜ ਇਹ ਕੌਂਸਲ ਵੀ ਦੋ ਜੋੜ ਕੇ ਰਿਸ਼ਤੇਦਾਰੀਆਂ ਬਣਾ ਦਿੱਤੀਆਂ, ਦੋਨੋਂ ਕੌਂਸਲਾਂ ਬੈਠੀਆਂ ਤੁਹਾਡੀ ਅਸੀਸ ਲੈ ਰਹੀਆਂ ਹਨ। ਤੋ ਆਓ ਆਪਾਂ ਇਸ ਸ਼ਬਦ ਪਿਆਰ ਵਿੱਚ ਪੜ੍ਹ ਲਈਏ, ਹਮ ਸੰਤਨ ਸਿਉਂ ਬਣ ਆਈ ਪੂਰਬ ਲਿਖਿਆ ਪਾਈ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਮਾਧੀਆਂ ਲਾਓ, ਪਿਆਰ ਵਿੱਚ ਜਿੱਤੀ ਕੀਰਤਨ ਦਾ ਰਸ ਮਾਣੀਏ। ਬਾਬਾ ਨਾਨਕ ਜੀ ਦਾ ਮੁਰਖਤਾ ਜੋ ਇੱਕ ਪਾਵਨ ਉਪਦੇਸ਼ ਹੈ, ਨਾਮ ਜਪੋ, ਕਿਰਤ ਕਰੋ, ਵੱਡ ਕੇ ਜਪੋ। ਗੁਰੂ ਨਾਨਕ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਭਾਈ ਗੁਰਦਾਸ ਜੀ ਆਪਣੀ ਬੋਲਾ ਰਾਣੀ ਕਹਿ ਰਹੇ ਸੀ। ਸਾਨੂੰ ਇੱਕ ਸੁਨੇਹਾ ਦੇ ਰਹੇ ਨੇ ਕਿ ਹੈ ਗੁਰਸਿੱਖ, ਧਰਮ ਦੀ ਕਿਰਤ ਕਰ। ਉਹਦੇ ਵਿੱਚੋਂ ਜੋ ਧਰਮ ਦੀ ਕਿਰਤ ਵਿੱਚੋਂ ਪੈਸਾ ਆਵੇ, ਉਹਦੇ ਵਿੱਚੋਂ ਦਸਵੰਧ ਵੀ ਗੁਰੂ ਦੇ। ਦਸਵੰਧ ਵੀ ਕਿਵੇਂ ਦੇਣਾ ਹੈ? ਹੱਥੋਂ ਦੇ ਕੇ ਭਲਾ ਮਨਾ ਹੈ, ਚਲਾਉਣਾ ਨਹੀਂ ਹੈ, ਕਿਉਂਕਿ ਸਾਡਾ ਸਵਾਲ ਹੈ। ਇੱਕ ਪੱਖਾ ਵੀ ਗੁਰੂ ਘਰ ਦੇ ਦੇਣਗੇ, ਉਹਦੇ ਉੱਪਰ ਵੀ ਲਿਖਾ ਦੇ ਰਹੇ ਮੈਂ ਦਿੱਤਾ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਕਿ ਕਿੰਨੇ ਨੇਕ ਬਿਮਾਰੀ ਹੋਵੇ, ਖੋਟੀ ਨਾ ਹੋਵੇ, ਧਰਮ ਦੀ ਕਿਰਤ ਹੋਵੇ ਤੇ ਦਸਵੰਧ ਦੇ ਕੇ ਜਿਹਨੂੰ ਦੇਵੇ ਉਹਨੂੰ ਹਜ਼ਾਰ ਵਾਰੀ ਨਮਸਕਾਰ ਕਰੇ, ਤੇਰਾ ਧੰਨਵਾਦ ਹੈ, ਤੂੰ ਮੇਰਾ ਦਸਵੰਧ ਕਬੂਲ ਲਿਆ। ਆਓ ਪਿਆਰੇ ਸਾਰੇ ਮਿਲ ਕੇ ਕੀਰਤਨ ਕਰੀਏ। ਸਿੱਧੀ ਧਾਰਨਾ ਹੈ, ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ, ਵੱਡੀ ਦਾਤ ਸਾਨੂੰ ਸਾਰਿਆਂ ਨੂੰ ਦੇ।

ਅੱਖਾਂ ਨੂੰ ਆਦੀ ਨੇਕ ਕਮਾਈ ਕਰਕੇ ਜਦੋਂ ਧੰਨ ਘਰ ਆਇਆ ਹੈ ਨਾ, ਤੇ ਗੁਰਸਿੱਖ ਨੇ ਪਹਿਲਾ ਹਿੱਸਾ ਗੁਰੂ ਦਾ ਕੱਢ ਲਿਆ ਵੀ ਇਹ ਹੀ ਮੈਂ ਆਪਣੇ ਬੱਚਿਆਂ ਦੇ ਮੂੰਹ ਵਿੱਚ ਪਾ ਲਿਆ, ਇਹ ਗੁਰੂ ਨਾਨਕ ਦਾ ਹਿੱਸਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਫਿਰ ਉਸ ਸਿੱਖ ਦਾ ਸਾਰੀ ਦੁਨੀਆਂ ਤੇ ਜਸ ਫੈਲ ਜਾਂਦਾ ਹੈ, ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਵਿੱਚ ਉਹਦੇ ਕਾਰ ਵਿਹਾਰ ਦਾ ਵਿਸ਼ਵਾਸ ਬਣ ਜਾਂਦਾ ਹੈ। ਆਪ ਦੀ ਸਰਵਣ ਕਰੋ।

ਜਿਹੜਾ ਦੁਸ਼ਮਣ ਨਹੀਂ ਦਿੰਦਾ, ਜਿਹੜਾ ਗੁਰੂ ਦਾ ਹਿੱਸਾ ਖਾ ਜਾਂਦਾ ਹੈ, ਉਹਦੇ ਪਰਖਾਏ ਰਹਿਤ ਨਾਮੇ ਵਿੱਚ ਕੀ ਲਿਖਿਆ ਹੈ, ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ ਕੀ ਰਹਿ ਬਾਬਰ ਕੀ ਦੇ ਹੈ, ਤੇ ਉਹਦਾ ਧਨ ਕਲਾ ਕਲੇਸ਼ ਲੜਾਈ ਝਗੜੇ ਵਿੱਚ ਮੁਕਦਮਿਆਂ ਅਤੇ ਹਾਸਪੀਟਲਾਂ ਵਿੱਚ ਹੀ ਲੱਗ ਜਾਂਦਾ ਹੈ, ਜਿਹੜਾ ਦੁਸ਼ਮਣ ਨਹੀਂ ਕਰਦਾ।

ਕਹਿ ਦੇ ਸੰਬੰਧ ਦੀ ਲੋੜ ਹੈ, ਚੰਗੇ ਕੰਮ ਲਈ ਪੈਸੇ ਚਾਹੀਦੇ ਨੇ, ਚੱਟਦੇ ਨੇ, ਝੂਠ ਬੋਲ ਦਿੰਦਾ ਹੈ, ਕਦੇ ਇਤਿਹਾਸ ਤਾਂ ਰਹਿਤਨਾਮੇ ਵਿੱਚ ਕੀ ਲਿਖਿਆ ਇਹਦੇ ਲਿਬਾਸ ਤੇ ਨਾ ਜਾਣਾ, ਇਹ ਗੁਰਸਿੱਖ ਨਹੀਂ ਹੈ, ਇਹਦਾ ਵਿਸ਼ਵਾਸ ਨਾ ਕਰਨਾ। ਜਿਹੜਾ ਗੁਰੂ ਦਾ ਹਿੱਸਾ ਖਾ ਗਿਆ ਹੈ ਜ਼ਰੂਰ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਲੁੱਟ ਲਵੇਗਾ। ਦਸਵੰਧ ਨਾ ਦੇਣਾ ਗੁਰੂ ਦਾ ਹਿੱਸਾ ਖਾ ਜਾਂਦਾ ਤੇ ਗੁਰੂ ਮਹਾਰਾਜ ਕਹਿੰਦੇ ਨੇ ਇਹਦਾ ਵਿਸ਼ਵਾਸ ਨਾ ਕਰਿਓ। ਜਿਹੜਾ ਗੁਰੂ ਦਾ ਹਿੱਸਾ ਖਾ ਗਿਆ ਹੈ ਮਿੱਤਰਾਂ ਨੂੰ ਕਿਤੇ ਛੱਡਣ ਲੱਗਾ ਹੈ।

ਕੁਝ ਹੱਥੋਂ ਵੀ ਲਿਆ ਕਰ। ਆਪਣੀ ਸਰਵਣ ਕਰ ਰਹੇ ਹੋ ਘਾਲਣਾ ਤੋਂ ਆਈ ਕਰਕੇ ਪੈਸਾ, ਇਹ ਨਹੀਂ ਵੀ ਸਾਰਾ ਦਿਨ ਸੌਦਾ ਘੱਟ ਧੋਲੀ ਜਾਵੇ ਤੇ ਸ਼ਾਮ ਨੂੰ ਦਸਵੰਧ ਗੁਰਦੁਆਰੇ ਦੇ ਜਾਵੇ। ਸਤੀ ਪਾਪ ਕਰ ਸਤ ਕੁਮਾਵੇ ਗੁਰ ਦਿਖਿਆ ਘਰ ਦੇ ਹੋ ਜਾਵੇ। ਪਾਪ ਦੀ ਕਮਾਈ ਵਿੱਚੋਂ ਕੱਢਿਆ ਹੋਇਆ ਦਸਵੰਧ ਮੇਰੇ ਸਤਿਗੁਰੂ ਕਬੂਲ ਨਹੀਂ। ਗੁਰੂ ਮਹਾਰਾਜ ਬਾਣੀ ਵਿੱਚ ਵੀ ਕਹਿ ਰਹੇ, ਇੱਕ ਪਠਾਨ ਆਪਣੇ ਪੈਸਿਆਂ ਨਾਲ ਮਸਜਿਦ ਬਣਾ ਰਿਹਾ ਤੇ ਉਹਦੀ ਇੱਕ ਫਕੀਰ ਲੰਘਿਆ। ਇਹਦੇ ਵੱਲ ਤੱਕ ਕੇ ਉੱਚੀ ਦੇਣੀ ਕਹਿੰਦਾ ਹੈ ਕਿ ਐ ਮੇਰਿਆ ਰੱਬਾ, ਤੂੰ ਕਦੇ ਸੋਚਿਆ ਹੋਵੇਗਾ ਵੀ ਤੇਰੇ ਬੰਦੇ ਤੇਰੇ ਨਾਲ ਮਖੌਲ ਕਰਿਆ ਕਰ? ਤੂੰ ਕਦੇ ਸੋਚਿਆ ਵੀ ਨਹੀਂ ਕਿ ਤੇਰੇ ਬੰਦੇ ਤੇਰੇ ਨਾਲ ਵਖਾਉਣ ਕਰਿਆ ਕਰਨਗੇ? ਕਹਿਣ ਲੱਗਾ ਫਕੀਰ ਜੀ, ਮੈਨੂੰ ਕਿਹਾ ਹੈ? ਹਾਂ ਬਈ, ਤੈਨੂੰ ਕਿਹਾ ਵੀ ਮੈਂ ਵਖਾਉਣ ਕਰ ਰਿਹਾ, ਮੈਂ ਆਪਣੀ ਕਮਾਈ ਵਿੱਚੋਂ ਮਸਜਿਦ ਬਣਾ ਰਿਹਾ। ਫਕੀਰ ਕਹਿਣ ਲੱਗਾ ਵੀ ਕੀ ਗੱਲ ਹੈ, ਮਰਿਆ ਹੋਇਆ ਪਸ਼ੂ ਖਾ ਲਵੇਗਾ? ਕਹਿੰਦਾ ਨਹੀਂ, ਸਾਡੇ ਵਿੱਚ ਹਰਾਮ ਵੀ ਜੇ ਚੰਗਾ ਤੜਕਾ ਲਾ ਦਈਏ। ਕਹਿਣ ਲੱਗਾ ਫਿਰ ਵੀ ਹੈਰਾਨ ਹੈ, ਜੇ ਕਲਮਾ ਵੀ ਪੜ ਦਿੱਤਾ ਜਾਵੇ ਫਿਰ ਤੇ ਖਾ ਜਾਵੇ? ਪਠਾਨ ਕਹਿਣ ਲੱਗਾ ਹੈਰਾਨ ਤੇ ਹੈਰਾਨ ਹੀ। ਫਿਰ ਫਕੀਰ ਨੇ ਆਖਿਆ ਵੀ ਇੱਕ ਗੱਲ ਮੈਨੂੰ ਦੱਸ, ਇਹ ਪਾਪਾਂ ਨਾਲ ਇਕੱਠਾ ਹੋਇਆ ਕੀਤਾ ਪੈਸਾ ਮਸਜਿਦ ਦੇ ਨਾਲ ਕਿਵੇਂ ਹਲਾਲ ਦਾ ਹੋ ਜਾਏਗਾ? ਗੁਰੂ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਨੇ, ਮਾਲ ਤੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਹਰਾਮ ਦਾ ਇਕੱਠਾ ਕੀਤਾ ਹੋਇਆ ਪੈਸਾ ਗੁਰਦੁਆਰੇ ਵੀ ਲਾ ਦੇਵੇਗਾ, ਹਲਾਲ ਦਾ ਨਹੀਂ ਹੋ ਜਾਂਦਾ। ਘਾਲ ਖਾਏ ਕਿਛ ਹੱਥੋਂ ਦੇ, ਘਾਲਣਾ ਕਮਾਈ ਕਰਕੇ ਪੈਸਾ ਕਮਾਇਆ ਕਰ ਤੇ ਕੁਝ ਹੱਥੋਂ ਦੇਣ ਦੇ ਵਿਚਾਰ ਸੀ। ਆਓ ਸਤਸੰਗੀਓ, ਇਹੀ ਵੱਡੀ ਦਾਤ ਹੈ। ਚੌਪੜੇ ਮਾਰੋ, ਹੱਥ ਜੋੜ ਕੇ ਸ਼ਰਧਾ ਤੇ ਪਿਆਰ ਵਿੱਚ ਕੇ ਇਹ ਵੱਡੀ ਦਾਤ ਲੈ ਜਾਈਏ ਮਹਾਰਾਜ, ਸਾਡੀ ਕੁਮਾਰੀ ਲੇਟ ਹੋ ਗਈ ਤੇ ਸਾਨੂੰ ਦਸਵੰਧ ਦੇਣ ਦੀ ਜਾਚ ਆ ਜਾਵੇ।

0: ਖਾਲਸਾ ਕਰੇ ਵਪਾਰ, ਇਹ ਰਹਿਤਨਾ ਮੇਰੀਆਂ ਬਣਦੀਆਂ ਹਨ। ਜਿਹੜਾ ਗੋਲਕ ਨਹੀਂ ਰੱਖਦਾ ਭਾਵ ਦਸਬੰਧ ਨਹੀਂ ਕੱਢਦਾ, ਜਿਹੜੀ ਕੁਮਾਰੀ ਕੋਟੀ ਏ, ਫੇਰ ਕੀ ਏ ਅਗਲੀ ਪੰਕਤੀ ਏ, ਕਹਿੰਦੇ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ, ਉਹਨੂੰ ਹਜ਼ਾਰ ਨਰਕ ਭੋਗਣੇ ਪੈਂਦੇ।
1: ਜੋ ਜੋ

ਤੂੰ ਮੈਨੂੰ ਚੀਵਿਆਂ ਦੇ ਘਰ ਕਿਉਂ ਭੇਜਿਆ? ਲੈ ਕਮਲੀ ਮੋਟੇ ਤੇ ਕਮਲੀ ਰੱਖੀ, ਅੱਖਾਂ ਵਿੱਚ ਹੰਝੂ ਨੇ, ਆ ਮੰਦਰ ਦੇ ਪਿੱਛੇ ਨੂੰ ਤੁਰੇ ਜਾਂਦੇ ਨੇ ਤੇ ਬੈਰਾਗ ਵਿੱਚ ਭਿੱਜ ਕੇ ਰੱਬ

ਪਿਆਰਿਓ ਫਿਰ ਕੀ ਹੋਇਆ ਜਦੋਂ ਰੱਬ ਨਾਲ ਕੀ ਗੱਲਾਂ ਹੋਈਆਂ ਫੇਰ ਪਿਆ ਦਿਓਰਾ ਨਾਮੇ ਉਸ ਰੱਬ ਨੇ ਸੁਣੀ ਹੈ ਜਿਉਂ ਜਿਉਂ ਨਾਮਾਂ ਹਰ ਬੋਲਦੇ ਜਿਉਂ ਜਿਉਂ ਨਾਮ ਦੇਵ ਜੀ ਰੱਬ ਨਾਲ ਗੱਲਾਂ ਕਰਦੇ ਨੇ ਇਸ ਮੰਦਰ ਦਾ ਮੂੰਹ ਭੋਗ

பௌத்திரியில் பெயர் கிடைப்பது ਚੁਰਾਸੀ ਲੱਖ ਜੂਨ ਦੇ ਵਿੱਚ ਹੁੰਦਿਆਂ ਹੋਇਆਂ ਇਹ ਬਾਬਾ ਜੀ ਪਤਾ ਨੀ ਕੀ ਕੁਝ ਬਣ ਕੇ ਕਿੰਨੀ ਕੁ ਵਾਰ ਮੈਨੂੰ ਇਸ ਧਰਤੀ ਤੇ ਆਉਣਾ ਪਿਆ ਹੈ। ਹੁਣ ਮਨੁੱਖ ਦੇਹੀ ਵਿੱਚ ਆਇਆ ਉਹ ਦਿਆਲ ਦਰਸ਼ਨ ਦਿਓ ਆਪਣਾ, ਕਿਰਪਾ ਕਰੋ ਦਰਸ਼ਨ ਦਿਓ ਆਪਣਾ, ਤੇਰੇ ਦਰਸ਼ਨ ਕਰਨ ਨਾਲ ਚਰਨ ਮਰਨ ਕੱਟਿਆ ਜਾਂਦਾ ਹੈ। ਬਈ ਦਰਸ਼ਨ ਕਿਹੜੇ ਨੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੇਖਣ ਵਾਲੇ ਸਾਡੇ ਨੇਤਰ ਹੋ ਜਾਣ, ਗੁਰੂ ਮਨਾ ਰਹੇ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰੀਏ, ਇਹ ਪੱਤਰੇ ਨਹੀਂ, ਇਹ ਰੁਮਾਲੇ ਨਹੀਂ, ਬਥੇਰੀ ਦੁਨੀਆਂ ਹੈ ਜਿਹੜੀ ਕਹਿੰਦੀ ਹੈ ਵੀ ਇਹ ਤੇ ਇਕੱਲਾ ਅੱਖਰਾਂ ਦਾ ਗਿਆਨ ਹੈ। ਨਹੀਂ ਪਿਆਰਿਓ, ਜਦੋਂ ਵੀ ਨਮਸਕਾਰ ਕਰੀਏ ਇਹ ਭਾਵਨਾ ਬਣਾ ਕੇ ਕਿ ਧੰਨ ਗੁਰੂ ਨਾਨਕ ਮਹਾਰਾਜ, ਮੈਂ ਤੁਹਾਡੇ ਚਰਨਾਂ 'ਤੇ ਨਮਸਕਾਰ ਕਰ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਹੈ, ਸਾਡੀ ਦੇਖਣ ਵਾਲੀ ਅੱਖ ਹੋ ਜਾਏ। ਆਓ ਸ਼ਰਧਾ ਅਤੇ ਪਿਆਰ ਵਿੱਚ ਭਿੱਜ ਕੇ ਇਹਨਾਂ ਪੰਕਤੀਆਂ ਨੂੰ ਰਸਮਾਂ 'ਤੇ ਲਿਆਈਏ। ਫਿਰ ਦੱਸ ਰਿਹਾ ਵੱਲੋਂ ਸਮਾਪਤੀ ਹੈ, ਆਪ ਕਿਸ ਕਿਰਪਾ ਕੀਜੇ, ਕਿੰਨਾ ਚਿਰ ਹੋ ਗਿਆ ਨਮਸਕਾਰਾਂ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੈਨੂੰ ਦੇਖਣ ਵਾਲੇ ਨੇਤਰ ਸਾਡੇ ਹੋ ਜਾਣ।

ਮੈਨੂੰ ਹਰ ਵੇਲੇ ਚਿੰਤਾ ਲੱਗੀ ਰਹਿੰਦੀ ਹੈ ਕਿ ਮੇਰਾ ਪਿਆਰ ਕਿਤੇ ਰੱਬ ਨਾਲ ਘੱਟ ਨਾ ਜਾਵੇ। ਸਾਨੂੰ ਸਮਝਾ ਰਹੀ ਵੀ ਤੂੰ ਵੀ ਕਦੀ ਇਹੋ ਜਿਹੀ ਚਿੰਤਾ ਕੀਤੀ ਹੈ। ਪ੍ਰਵਦਾਸ ਜੀ ਪਿਆਰ ਕਿਵੇਂ ਮਿਲਿਆ, ਇਹ ਕਿੰਨਾ ਖਰਚਾ ਆਇਆ, ਇਹ ਕਹਿਣ ਲੱਗੇ ਜੀ ਸਕੇ ਮੈਂ ਆਪਣਾ ਆਪ ਰੱਬ ਨੂੰ ਵੇਚ ਦਿੱਤਾ ਹੈ ਤਾਂ ਹੀ ਮੈਨੂੰ ਪਿਆਰ ਮਿਲਿਆ ਹੈ। ਇੰਨਾ ਮੁੱਲ ਬਾਰ ਬਾਰ ਨਹੀਂ ਉਤਾਰਿਆ ਜਾਂਦਾ, ਮੈਨੂੰ ਚਿੰਤਾ ਲੱਗੀ ਰਹਿੰਦੀ ਹੈ ਮੇਰੀ ਪ੍ਰੀਤ ਜੋ ਦਿਨ ਤੋਂ ਦਿਨ ਘਟੇ ਮੈਂ ਤੂੰ ਮੋਲ ਮਹਿੰਗੀ ਲਈ ਜੀ ਸਕੇ ਬਹੁਤ ਮਹਿੰਗੇ ਭਾਅ ਵਿੱਚ ਲਈਏ ਕਿਸੇ ਪ੍ਰੀਤ ਘੱਟ ਨਾ ਜਾਵੇ। ਆ ਕਿਸੇ ਰਿਸ਼ਤੇਦਾਰ ਨਾਲ ਵਿਗੜ ਜਾਵੇ ਨਾ ਤੇ ਰਾਤਾਂ ਨੂੰ ਵੀ ਨੀਂਦ ਨਹੀਂ ਪੈਂਦੀ। ਧਨ ਵਾਲੇ ਨਾਲ ਵਿਗੜ ਜਾਏ ਦਿਨੇ ਰਾਤ ਚੈਨ ਨਹੀਂ ਵੀ ਪਾਉਂਦਾ, ਕਿਸੇ ਕੰਮ ਆਉਂਦਾ ਸੀ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ ਏ, ਦਿਨ ਰਾਤ ਉਹਦੇ ਨਾਲ ਵਿਗਾੜ ਵਧਾਈ ਜਾਂਦਾ ਏ ਤੇ ਕਦੇ ਸੋਚਿਆ ਵੀ ਨਹੀਂ। ਰਵਿਦਾਸ ਜੀ ਦਾ ਸ਼ਬਦ ਸਾਨੂੰ ਸੁਚੇਤ ਕਰ ਰਿਹਾ ਹੈ।

ਦਰਸ਼ਨਾਂ ਨੂੰ ਮਨ ਕਿਵੇਂ ਤਰਸ ਰਿਹਾ ਹੈ? ਇਹਨਾਂ ਨੇਤਰਾਂ ਵਿੱਚ ਨੀਂਦਰ ਨਹੀਂ ਪੈਂਦੀ, ਇਹ ਦਿਨ ਤੇ ਰਾਤ ਲੰਘ ਗਈ ਸੀ। ਕਹਿ ਰਹੇ ਹੋ ਸਤਿਗੁਰਾਂ ਦੀ ਬਾਣੀ ਸੁਚੇਤ ਕਰ ਰਹੀ ਹੈ ਗੁਰਸਿੱਖਾ, ਤੂੰ ਤੇ ਕਈ ਕਈ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੀ ਨਹੀਂ ਕਰਦਾ, ਤੂੰ ਕਿਵੇਂ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਬਹੁਤ ਅੱਛਾ ਤਬਲਾ ਸਾਰੇ ਬਜਾਉਂਦੇ ਨੇ ਸੁੱਚਾ ਸਿੰਘ ਆਪ ਜੀ ਨੂੰ ਤਬਲੇ 'ਤੇ ਜਿਵੇਂ ਆਪਾਂ ਇੰਡੀਆ ਵਿੱਚ ਚੱਲਿਆ ਕੋਲੇ ਵਾਲੀ ਗੱਡੀ ਚੱਲਦੀ ਹੈ ਸਟੇਸ਼ਨ ਤੋਂ ਕਿਵੇਂ ਚੱਲਦੀ ਹੈ ਦਰਿਆ ਕਿਵੇਂ ਪਾਰ ਕਰਦੀ ਹੈ ਪੁੱਲ ਕਿਵੇਂ ਲੰਘਦੀ ਹੈ ਗੁਫਾ ਵਿੱਚੋਂ ਲੰਘਦੀ ਹੈ ਉਹ ਸਾਰੀਆਂ ਚੀਜ਼ਾਂ ਆਪ ਜੀ ਤਬਲੇ 'ਤੇ ਸੁਣਾਏਗਾ। ਕੋਲਿਆਂ ਵਾਲਾ ਇੰਜਨ ਸਟਾਰਟ ਕਿਵੇਂ ਹੁੰਦਾ ਹੈ ਆਪ ਜੀ ਤਬਲੇ

ਬਸ ਇਸੇ ਤਰ੍ਹਾਂ ਆਪ ਜੀ ਨੇ ਬਖਸ਼ਿਸ਼ ਕਰਨੀ ਹੈ। ਜਦੋਂ ਵੀ ਕੋਈ ਕੀਰਤਨੀ ਜਥਾ ਸਮਾਪਤ ਕਰਦਾ ਹੈ ਆਪਣਾ ਸ਼ਬਦ, ਆਪ ਦੀਆਂ ਨੇ ਜਕਾਰੇ ਦੀ ਬਖਸ਼ਿਸ਼ ਕਰਨੀ ਹੈ। ਇਸ ਵੇਲੇ ਆਓ ਸਮਾਧੀਆਂ ਲਾਓ, ਕਿਸੇ ਰਸ ਵਿੱਚ ਵਿੱਚ ਜਾਈਏ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੀਰਤਨ ਦਾ ਰਸ ਦੇ ਰਹੇ ਨੇ ਭਾਈ ਰਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਤਿ ਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤਨੀ ਵੱਡੀ ਗਿਣਤੀ ਵਿੱਚ ਤੁਸੀਂ ਬੈਠੇ ਹੋ, ਜੇ ਕਿਤੇ ਮਿਲ ਕੇ ਫਤਿਹ ਦਾ ਜਵਾਬ ਦੇਵੋ ਤਾਂ ਮੇਰਾ ਖਿਆਲ ਘੱਟੋ ਘੱਟ ਸਾਊਥ ਹਾਲ ਤੱਕ ਤਾਂ ਆਵਾਜ਼ ਜਾਣੀ ਚਾਹੀਦੀ ਸਾਡੀ। ਚਲੋ ਫਿਰ ਇੱਕ ਵਾਰੀ ਦੁਬਾਰਾ ਟਰਾਈ ਕਰ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦਾ ਬਹੁਤ ਬਹੁਤ ਧਿਆਨ ਜੋ ਆਪ ਜੀ ਨੇ ਦਿੱਤਾ ਹੈ, ਧੰਨਵਾਦ। ਮੇਰੇ ਵੀਰ ਭਾਈ ਰਵਿੰਦਰ ਸਿੰਘ ਜੀ ਜੋ ਹਜ਼ੂਰੀ ਕੀਰਤਨੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ, ਉਹਨਾਂ ਨੇ ਆਪ ਜੀ ਨੂੰ ਦੋ ਸ਼ਬਦਾਂ ਦਾ ਕੀਰਤਨ ਸੁਣਾਇਆ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰਿਓ, ਇਹ ਜੋ ਖੁੱਲ੍ਹੇ ਪੰਡਾਲ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ, ਇਹ ਜਿੱਥੇ ਸਾਨੂੰ ਦੇਖਣ ਵਿੱਚ ਬਹੁਤ ਸੁਹਾਵਣਾ ਲੱਗ ਰਿਹਾ ਹੈ, ਉੱਥੇ ਸਾਡੀ ਹੋਂਦ ਦਾ ਵੀ ਪ੍ਰਗਟਾਵਾ ਹੈ। ਇਹ ਪ੍ਰੋਗਰਾਮ ਕਿਸੇ ਗੁਰਦੁਆਰੇ ਵਿੱਚ ਵੀ ਹੋ ਸਕਦਾ ਸੀ, ਪਰ ਪ੍ਰਬੰਧਕਾਂ ਦੀ ਮਹਾਰਾਜਾ ਦਲੀਪ ਸਿੰਘ ਟਰੱਸਟ ਦੇ ਸਮੂਹ ਵੀਰਾਂ ਦੀ, ਸੇਵਾਦਾਰਾਂ ਦੀ ਇਹ ਨਿੱਗਰ ਸੋਚ ਹੈ ਜੋ ਉਹਨਾਂ ਨੇ ਇਸ ਪੰਡਾਲ ਦੇ ਵਿੱਚ, ਇਸ ਪਾਰਕ ਦੇ ਵਿੱਚ ਪ੍ਰੋਗਰਾਮ

ਜਿੱਥੇ ਆਪ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਆਪਣੇ ਸਮੂਹ ਕੀਰਤਨੀਆਂ ਵੱਲੋਂ, ਉੱਥੇ ਸੇਵਾਦਾਰ ਮਹਾਰਾਜਾ ਦਲੀਪ ਸਿੰਘ ਟਰੱਸਟ ਦੇ ਸਮੂਹ ਮੈਂਬਰਾਂ ਉਹਨਾਂ ਨੂੰ ਵੀ ਵਧਾਈ ਦਿੰਦਾ ਹਾਂ ਕਿ ਆਪ ਜੀ ਨੇ ਇਹ ਸੁੰਦਰ ਪ੍ਰੋਗਰਾਮ ਬਣਾ ਕੇ ਖੁੱਲ੍ਹੇ ਪੰਡਾਲ ਦੇ ਵਿੱਚ ਇੱਕ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ। ਸਤਿਗੁਰੂ ਮਿਹਰਾਮਤ ਕਰੇ, ਆਉਣ ਵਾਲੇ ਸਮੇਂ ਵਿੱਚ ਵੀ ਸਾਨੂੰ ਅੱਜ ਬਹੁਤ ਜ਼ਰੂਰਤ ਹੈ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ। ਸਿੱਖ ਦੂਰ ਹੋ ਰਿਹਾ ਹੈ, ਕੁਝ ਐਸੇ ਲੋਕ ਹਨ ਜੋ ਸਾਨੂੰ ਸ਼ਬਦ ਨਾਲੋਂ ਤੋੜ ਰਹੇ ਹਨ। ਸਾਨੂੰ ਅੱਜ ਜ਼ਰੂਰਤ ਹੈ ਸ਼ਬਦ ਗੁਰੂ ਦੇ ਨੇੜੇ ਹੋਣ ਦੀ। ਆਪ ਜੀ ਨੇ, ਮੈਂ ਤਾਂ ਇਹ ਕਹਾਂਗਾ, ਇੱਕ ਉਸ ਪਹਿਰੇਦਾਰ ਦੀ ਤਰ੍ਹਾਂ ਆਪ ਨੇ ਸੇਵਾ ਨਿਭਾਈ ਹੈ ਜੋ ਗਲੀ ਗਲੀ ਹੋਕਾ ਦਿੰਦਾ ਹੈ, ਜਾਗਦੇ ਰਹੋ। ਔਰ ਇਹੀ ਸਾਡਾ ਫਰਜ਼ ਬਣਦਾ ਹੈ, ਹਰ ਸਿੱਖ ਦਾ ਫਰਜ਼ ਬਣਦਾ ਹੈ, ਅਸੀਂ ਜਾਗਦੇ ਰਹੋ ਦਾ ਹੋਕਾ ਦਿੰਦੇ ਰਹੀਏ ਤਾਂ ਕਿ ਕੋਈ ਪਿਛਲੇ ਦਰਵਾਜ਼ੇ ਰਾਹੀਂ ਸਾਡੇ ਘਰ ਚੋਰ ਨਾ ਆ ਜਾਵੇ, ਸਾਡੀ ਪੂੰਜੀ ਨਾ ਲੁੱਟ ਲਵੇ, ਸਾਨੂੰ ਲੁੱਟ ਨਾ ਲਵੇ, ਸਾਨੂੰ ਅੰਦਰੋਂ ਨਾ ਲੁੱਟ ਲਵੇ। ਪ੍ਰਬੰਧਕ ਵੀਰਾਂ ਨੂੰ ਮੈਂ ਇਸ ਗੱਲ ਦੀ ਵਧਾਈ ਵੀ ਦਿੰਦਾ ਹਾਂ ਅਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ। ਆਪ ਦੇ ਸਨਮੁੱਖ ਹਨ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ, ਜਵੱਦੀ ਕਲਾਂ ਵਾਲੇ, ਜੋ ਬਹੁਤ ਰਸ ਭਿੰਨਾ ਕੀਰਤਨ ਕਰਦੇ ਹਨ। ਆਓ ਉਹਨਾਂ ਪਾਸੋਂ ਆਪਾਂ ਕੀਰਤਨ ਸਰਵਣ ਕਰੀਏ। ਗੁਰੂ ਪਿਆਰਿਓ, ਇੱਕ ਗੱਲ ਦਾ ਧਿਆਨ ਰੱਖਣਾ, ਗੁਰਮਤਿ ਵਿੱਚ ਸਭ ਤੋਂ ਸੌਖਾ ਪਰਮਾਤਮਾ ਦੇ ਨਾਲ, ਰੱਬ ਦੇ ਨਾਲ ਨੇੜਤਾ ਦਾ, ਸਾਂਝ ਪਾਉਣ ਦਾ ਜੋ ਸਾਧਨ ਹੈ ਉਹ ਹੈ ਕੀਰਤਨ। ਗੁਰਮਤਿ ਨੇ ਸਾਨੂੰ ਰੱਬ ਦੇ ਨਾਲ ਸਾਂਝ ਪਾਉਣ ਦਾ ਸਭ ਤੋਂ ਸੌਖਾ ਤਰੀਕਾ ਕੀਰਤਨ ਬਖਸ਼ਿਸ਼ ਕੀਤਾ ਹੈ, ਜੁਗਤ ਹੈ, ਤਰੀਕਾ ਹੈ, ਢੰਗ ਹੈ। ਕੀਰਤਨ ਬੰਦਗੀ ਹੈ, ਕੀਰਤਨ ਭਜਨ ਹੈ, ਕੀਰਤਨ ਉਸ ਮਾਲਕ ਦਾ ਸਿਮਰਨ ਹੈ, ਉਹਦੀ ਯਾਦ ਹੈ। ਸਾਨੂੰ ਗੁਰੂ ਨੇ ਇਹ ਨਹੀਂ ਸਿਖਾਇਆ ਕਿ ਤੂੰ ਘਰ ਛੱਡ ਦੀ ਜੰਗਲਾਂ ਵਿੱਚ ਜਾ ਕੇ ਬੈਠ ਦੇ। ਸਾਨੂੰ ਗੁਰੂ ਨੇ ਇਹ ਨਹੀਂ ਸਿਖਾਇਆ ਕਿ ਅਸੀਂ ਕੋਈ ਐਸਾ ਕਰਮ ਕਾਂਡ ਕਰੀਏ ਜਿਸ ਦੇ ਨਾਲ ਸਾਨੂੰ ਰੱਬ ਦੇ ਨਾਲ ਨੇੜਤਾ ਹੋਵੇ। ਨਹੀਂ, ਕਰਮ ਕਾਂਡਾਂ ਦੇ ਨਾਲ ਰੱਬ ਨਹੀਂ ਮਿਲਦਾ। ਸਾਨੂੰ ਗੁਰੂ ਨੇ ਸਿਖਾਇਆ ਕਿਰਤ ਕਰਨੀ, ਨਾਮ ਜਪਣਾ, ਕਿਰਤ ਕਰਕੇ ਲੋੜਵੰਦਾਂ ਦੀ ਸੇਵਾ ਕਰਨੀ। ਸਾਡੇ ਤਿੰਨ ਹੀ ਨਾਰੇ ਹਨ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਤੋ ਅਸੀਂ ਬੰਦਗੀ ਕਰ ਰਹੇ ਹਾਂ, ਭਜਨ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ। ਇਸ ਕਰਕੇ ਜਿਤਨਾ ਚਿਰ ਸਾਹਿਬਾਂ ਦੇ ਚਰਨਾਂ ਵਿੱਚ ਬੈਠਣਾ ਹੈ, ਸਾਵਧਾਨ ਹੋ ਕੇ ਬੈਠਣਾ। ਆਪਣੇ ਆਪ ਨੂੰ ਤੁਸੀਂ ਇਹ ਨਾ ਸਮਝਣਾ ਕਿ ਅਸੀਂ ਕੀਰਤਨ ਸੁਣਨ ਵਾਸਤੇ ਆਏ ਹਾਂ, ਭਾਈ ਜੀ ਨੇ ਕੀਰਤਨ ਕਰ ਦੇਣਾ, ਸੁਣਿਆ ਤਾਂ ਚਲੇ ਗਏ। ਨਹੀਂ, ਤੁਸੀਂ ਆਪ ਇਹਦੇ ਵਿੱਚ ਸ਼ਾਮਿਲ ਹੋ। ਆਪਾਂ ਸਾਰੇ ਰਲ ਮਿਲ ਕੇ ਸੰਗਤੀ ਰੂਪ ਉਸ ਮਾਲਕ ਦੀ ਬੰਦਗੀ ਵਿੱਚ ਬੈਠੇ ਹਾਂ, ਭਜਨ ਵਿੱਚ ਬੈਠੇ ਹਾਂ, ਸਿਮਰਨ ਵਿੱਚ ਬੈਠੇ ਹਾਂ। ਤੁਹਾਡੀ ਸਭਨਾਂ ਦੀ ਹਾਜ਼ਰੀ ਕੀਰਤਨੀਆਂ ਦੇ ਰੂਪ ਦੇ ਵਿੱਚ ਮਾਲਕ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਰਹੀ ਹੈ।

ਮਾਵਾਂ ਨੇ, ਭੈਣਾਂ ਨੇ, ਬੱਚੀਆਂ ਨੇ, ਕਿਉਂਕਿ ਮਾਂ ਦੇ ਕੋਲ ਮਮਤਾ ਹੈ, ਭੈਣ ਕੋਲ ਪਿਆਰ ਹੈ, ਮਮਤਾ ਹੈ, ਔਰ ਮਮਤਾ ਦਾ ਰੂਪ ਦੂਸਰਾ ਉਹ ਔਰਤ ਹੈ। ਤੁਸੀਂ ਸਾਨੂੰ ਅਸੀਸ ਦੇ ਰਹੇ ਹੋ, ਮੈਂ ਆਪਣੀਆਂ ਬਜ਼ੁਰਗ ਮਾਤਾਵਾਂ ਦਾ, ਆਪਣੀਆਂ ਭੈਣਾਂ ਦਾ ਔਰ ਬੱਚੀਆਂ ਦਾ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਸੀਸ ਦੇ ਕੇ ਕਿ ਤੁਹਾਡੇ ਸਨਮੁਖ ਬੈਠੇ ਹਾਂ। ਤੁਹਾਡੀ ਅਸੀਸ ਸਾਨੂੰ ਬਲ ਦਿੰਦੀ ਹੈ, ਤੁਹਾਡੀ ਅਸੀਸ ਦਾ ਸਦਕਾ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਮੈਂ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਆਪ ਜੀ ਵੀ ਭਾਈ ਸਾਹਿਬ ਜੀ ਵੀ ਬਲ ਦੇਣ ਵਾਸਤੇ ਅਸੀਸ ਦਿਓ ਜੀ, ਇੱਕ ਜੈਕਾਰੇ ਦੀ ਬਖਸ਼ਿਸ਼ ਕਰੋ।

0: ਤਾਂ ਪਾਜੀ ਸਾਹਿਬ ਭਾਈ ਨਰਿੰਦਰ ਸਿੰਘ ਜੀ ਜਗਦੀ ਕਲਾਂ ਵਾਲੇ ਜਿਨ੍ਹਾਂ ਨੇ ਸਤਿਗੁਰ ਦੀ ਬਖਸ਼ਿਸ਼ ਕੀਤੀ ਹੋਈ ਮਿੱਠੀ ਪਿਆਰੀ ਸੁਰੀਲੀ ਰਸਨਾ ਦੇ ਨਾਲ ਸਾਹਿਬਾਂ ਦੀ ਬਾਣੀ ਦਾ ਆਪਾਂ ਨੂੰ ਕੀਰਤਨ ਸੁਣਾਇਆ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਦੇ ਸਨਮੁੱਖ ਹਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ, ਉਹਨਾਂ ਨੇ ਆਪ ਨੂੰ ਸ਼ਬਦ ਨਾਲ ਜੋੜਨਾ ਹੈ। ਗੁਰੂ ਪਿਆਰਿਓ, ਪਿਛਲੇ ਤਕਰੀਬਨ 15 ਅਗਸਤ ਤੋਂ ਪ੍ਰੋਗਰਾਮ ਸ਼ੁਰੂ ਹੋ ਕੇ ਆਤਮਰਾਜ ਅੱਜ ਤੱਕ ਵੱਖ ਵੱਖ ਗੁਰੂ ਘਰਾਂ ਵਿੱਚ ਕੀਰਤਨ ਕਰਦਿਆਂ ਹੋਇਆਂ, ਕੀਰਤਨੀ ਆਤਮਰਸ ਕੀਰਤਨ ਦਰਬਾਰ ਕਰਦਿਆਂ ਹੋਇਆਂ ਅੱਜ ਇਸ ਖੁੱਲ੍ਹੇ ਪੰਡਾਲ ਵਿੱਚ ਤੁਹਾਡੇ ਸਨਮੁੱਖ ਬੈਠੇ ਹਨ। ਇਹ ਕੇਵਲ ਇੱਕ ਹੋਕਾ ਹੈ ਸੰਗਤ ਤੱਕ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨ ਦਾ ਸੁਨੇਹਾ, ਸ਼ਬਦ ਗੁਰੂ ਦਾ ਘਰ ਘਰ ਪਹੁੰਚਾਉਣ ਵਾਸਤੇ ਕੀ ਯਤਨ। ਪਰ ਮੈਂ ਬੇਨਤੀ ਕਰਾਂ, ਕੇਵਲ ਕੀਰਤਨ ਸੁਣਨ ਤੱਕ ਸੀਮਤ ਨਹੀਂ, ਇਹ ਬਾਣੀ ਹੈ, ਤੁਰਕੀ ਬਾਣੀ ਹੈ, ਇਲਾਹੀ ਬਾਣੀ ਹੈ, ਉਸ ਮਾਲਕ ਦੇ ਘਰ ਦਾ ਹੁਕਮ ਹੈ, ਇਸ ਨੂੰ ਅਸੀਂ ਕੰਨਾਂ ਰਾਹੀਂ ਸੁਣਨਾ ਹੈ, ਹਿਰਦੇ ਵਿੱਚ ਵਸਾਉਣਾ ਹੈ। ਜੋ ਸੁਣਿਆ ਉਸ ਨੂੰ ਹਿਰਦੇ 'ਚ ਵਸਾਇਆ, ਉਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ। ਮੈਂ ਆਪ ਸੰਗਤ ਨੂੰ ਇੱਕ ਬਹੁਤ ਹੀ ਜ਼ਰੂਰੀ ਬੇਨਤੀ ਕਰਨੀ ਚਾਹੁੰਦਾ ਹਾਂ। ਉਹ ਇਹ ਕਿ ਜਿੱਥੇ ਅਸੀਂ ਸਤਿਗੁਰਾਂ ਦਾ ਪਾਵਨ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਗੁਰੂ ਨੂੰ ਸਮਰਪਿਤ ਹੋ ਰਹੇ ਹਾਂ, ਉੱਥੇ ਆਪਾਂ ਸਤਿਗੁਰਾਂ ਦੀ ਬਾਣੀ ਨੂੰ ਪੜ੍ਹ ਕੇ ਵਿਚਾਰ ਕਰਕੇ ਵਹਿਮਾਂ ਭਰਮਾਂ ਔਰ ਹੋਰ ਅਡੰਬਰਾਂ ਤੋਂ, ਝੂਠੇ ਕਰਮ ਕਾਂਡਾਂ ਤੋਂ ਵੀ ਬਚਣ ਦੀ ਕੋਸ਼ਿਸ਼ ਕਰਨੀ ਹੈ। ਇੰਝ ਲੱਗ ਰਿਹਾ ਹੈ ਜਿਵੇਂ ਜੋ ਇਸ ਸਥਾਨ 'ਤੇ ਸਮਾਂ ਮਿਲਿਆ ਹੈ ਉਹ ਕਰੀਬਨ ਸਮਾਪਤ ਹੁੰਦਾ ਜਾਂਦਾ, ਕਿਉਂਕਿ ਉਹ ਆ ਗਏ ਉਹਨਾਂ ਦੇ ਸੇਵਾਦਾਰ ਆਪਣੀਆਂ ਦਰੀਆਂ ਇਕੱਠੀਆਂ ਕਰਨ ਵਾਸਤੇ। ਇਹਨਾਂ ਨੂੰ ਕਹਿ ਦਿਓ ਕਾਲੇ ਨਾ ਪੈਣ, ਅਸੀਂ ਸਮੇਂ ਸਿਰ ਸਮਾਪਤੀ ਕਰ ਦਿਆਂਗੇ। ਮੈਂ ਆਪ ਸੰਗਤ ਨੂੰ ਜੋ ਬੇਨਤੀ ਕਰ ਰਿਹਾ ਸੀ ਜੀ, ਧਿਆਨ ਦੇਣਾ ਉਹ ਬਹੁਤ ਜ਼ਰੂਰੀ ਹੈ। ਚਲੋ, ਪਤਾ ਲੱਗਿਆ ਜੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਸਪੈਸ਼ਲ ਗੱਤਕਾ ਪਾਰਟੀ ਆਈ ਹੈ, ਜਿਨ੍ਹਾਂ ਨੇ ਤੁਹਾਨੂੰ ਇਸ ਸਥਾਨ 'ਤੇ ਜੋ ਗੱਤਕੇ ਦੇ ਜੌਹਰ ਹਨ, ਸਾਡੀ ਗੁਰਮਤਿ ਦੇ ਨਾਲ ਸੰਬੰਧ ਰੱਖਣ ਵਾਲੀ ਖੇਡ ਹੈ, ਰਵਾਇਤ ਹੈ ਸਾਡੀ ਪੁਰਾਣੇ ਸਮੇਂ ਤੋਂ ਚੱਲੀ ਆਉਂਦੀ, ਉਸ 'ਤੇ ਜੌਹਰ ਤੁਹਾਨੂੰ ਦਿਖਾਉਣੇ ਹਨ, ਉਸ ਵਾਸਤੇ ਉਹ ਸਟੇਜ ਬਣ ਰਹੀ ਹੈ। ਮੈਂ ਖਿਮਾ ਦਾ ਜਾਚਕ ਹਾਂ, ਮਾਫ਼ੀ ਮੰਗਦਾ ਹਾਂ। ਤਾਂ ਮੈਂ ਜੋ ਤੁਹਾਡਾ ਵਿਸ਼ੇਸ਼ ਧਿਆਨ ਦਿਵਾਉਣਾ ਚਾਹੁੰਦਾ ਹਾਂ, ਵੈਸੇ ਤਾਂ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਇੰਡੀਆ ਵਿੱਚ ਰਹਿੰਦੇ, ਪਰ ਤੁਹਾਡੇ ਇੱਥੇ ਜਦੋਂ ਅਖਬਾਰਾਂ ਵਿੱਚ ਇਸ਼ਤਿਹਾਰ ਪੜ੍ਹਦੇ ਹਾਂ ਉਹ ਬੜੇ ਅਜੀਬੋ ਗਰੀਬ ਜਿਹੇ ਹਨ। ਸਾਡੀਆਂ ਅਖਬਾਰਾਂ ਵਿੱਚ ਜੇ ਐਸੇ ਇਸ਼ਤਿਹਾਰ ਨਹੀਂ ਆਉਂਦੇ ਤਾਂ ਹੋ ਸਕਦਾ ਇੱਥੋਂ ਦੇਖ ਕੇ ਕੁਛ ਉੱਥੇ ਵੀ ਕੁਛ ਸਿੱਖ ਲਵੇ। ਉਹ ਇਹ ਹੈ ਕਿ ਬਹੁਤ ਸਾਰੇ ਐਸੇ ਲੋਕ ਤੁਹਾਡੇ ਮੁਲਕਾਂ ਵਿੱਚ ਆਣ ਕੇ ਬੈਠੇ ਹਨ ਜਿਹੜੇ ਜਾਦੂ ਟੂਣਿਆਂ ਨਾਲ ਸੰਬੰਧ ਰੱਖਦੇ ਹਨ, ਜਿਹੜੇ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਦੇ ਵਿੱਚ ਫਸਾ ਕੇ ਲੋਕਾਂ ਨੂੰ ਆਪਣੇ ਢੰਗ ਨਾਲ ਲੁੱਟ ਰਹੇ ਹਨ। ਮੈਂ ਤੁਹਾਡੇ ਨਾਲ ਇਸ ਕਰਕੇ ਬੇਨਤੀ ਕਰਨੀ ਹੈ ਕਿਉਂਕਿ ਉਹਨਾਂ ਅਖਬਾਰਾਂ ਨੂੰ ਜਦੋਂ ਪੰਜਾਬੀ ਵਿੱਚ ਅਖਬਾਰਾਂ ਵਿੱਚ ਪੜ੍ਹਦੇ ਹਾਂ ਉਹਨਾਂ ਇਸ਼ਤਿਹਾਰਾਂ ਨੂੰ, ਅਤੇ ਪੰਜਾਬੀ ਦਾ ਸੰਬੰਧ ਕੇਵਲ ਸਿੱਖ ਨਾਲ ਹੈ, ਪੰਜਾਬੀ ਨਾਲ ਹੈ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ, ਪੰਜਾਬੀ ਜ਼ਿਆਦਾਤਰ ਪੰਜਾਬ ਵਿੱਚ ਰਹਿਣ ਵਾਲੇ ਪੜ੍ਹਦੇ ਹਨ ਜਾਂ ਸਿੱਖ ਪੜ੍ਹਦੇ ਹਨ। ਸਿੱਖਾਂ ਦੇ ਘਰਾਂ ਦੇ ਵਿੱਚ ਮੈਨੂੰ ਆਮ ਮੇਰਾ ਸੰਬੰਧ ਸਿੱਖਾਂ ਨਾਲ ਨਾ, ਸਿੱਖਾਂ ਦੇ ਘਰਾਂ ਦੇ ਵਿੱਚ ਜਦੋਂ ਸਾਨੂੰ ਅਖਬਾਰ ਪੜ੍ਹਨ ਨੂੰ ਮਿਲਦੇ ਹਨ, ਉਹਨਾਂ ਵਿੱਚ ਇਸ਼ਤਿਹਾਰ ਪੜ੍ਹਦੇ ਹਾਂ, ਤਰੇਂਜ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਪ੍ਰਚਾਰ ਉਹ ਸਾਰਾ ਕੁਝ ਸਿੱਖਾਂ ਵਾਸਤੇ ਹੋ ਰਿਹਾ ਹੈ। ਸਿੱਖ ਵਹਿਮੀ ਨਹੀਂ ਹੈ, ਸਿੱਖ ਭਰਮਾਂ ਵਿੱਚ ਨਹੀਂ ਹੈ, ਸਿੱਖ ਜਾਦੂ ਟੂਣਿਆਂ ਨੂੰ ਨਹੀਂ ਮੰਨਦਾ। ਮੈਂ ਇੱਕ ਤੁਹਾਨੂੰ ਬੇਨਤੀ ਕਰਦਾ, ਦੁਨੀਆਂ ਵਿੱਚ ਜਾਦੂ ਨਾਂ ਦੀ ਕੋਈ ਚੀਜ਼ ਨਹੀਂ ਹੈ, ਜਾਦੂ ਨਹੀਂ ਹੈ, ਭੂਤ ਪ੍ਰੇਤ ਨਹੀਂ ਹਨ। ਭੂਤ ਦਾ ਬੜਾ ਸਿੱਧਾ ਜਿਹਾ ਮਤਲਬ ਹੈ ਪਾਸਟ, ਬੀਤਿਆ ਹੋਇਆ, ਅਤੇ ਬੀਤਿਆ ਹੋਇਆ ਕਦੇ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ, ਇਸ ਗੱਲ ਦਾ ਧਿਆਨ ਰੱਖਣਾ। ਭੂਤ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦਾ। ਸਾਡੀਆਂ ਜਿਹੜੀਆਂ ਮੁਸ਼ਕਲਾਂ ਹਨ ਘਰਾਂ ਦੇ ਵਿੱਚ, ਪ੍ਰੋਬਲਮਸ ਹਨ, ਉਹਨਾਂ ਦਾ ਹੱਲ ਇਹ ਨਹੀਂ ਹੈ, ਉਹਨਾਂ ਦਾ ਹੱਲ ਹੈ ਆਪਸ ਵਿੱਚ ਸਮਝੌਤੇ ਦੀ। ਆਪਸ ਵਿੱਚ ਘਰਾਂ ਦੇ ਵਿੱਚ ਵਿਚਾਰਾਂ ਦੀ ਸਾਂਝ ਦੀ। ਆਪਸ ਵਿੱਚ ਵਿਚਾਰ ਨਹੀਂ, ਇਸ ਕਰਕੇ ਘਰ ਦੇ ਵਿੱਚ ਕਲੇਸ਼ ਹੋ ਗਿਆ, ਅਤੇ ਉਹਦਾ ਕਲੇਸ਼ ਦਾ ਹੱਲ ਹੋਰ ਕੋਈ ਨਹੀਂ ਕਰ ਸਕਦਾ, ਕੋਈ ਜਾਦੂ ਟੂਣਾ ਨਹੀਂ ਹੈ। ਉਹਦਾ ਹੱਲ ਤੁਸੀਂ ਆਪਣੇ ਚੰਗੇ ਵਿਚਾਰਾਂ ਨਾਲ ਕਰ ਸਕਦੇ ਹੋ। ਕਿਸੇ ਨੇ ਕਰਜ਼ਾ ਲਿਆ, ਕਰਜ਼ੇ ਵਿੱਚ ਦੱਬਿਆ ਹੋਇਆ, ਉਹਦਾ ਵੀ ਬਾਬਾ ਜੀ ਹੱਲ ਕਰਦੇ ਹਨ। ਮੈਨੂੰ ਨਹੀਂ ਸਮਝ ਲੱਗਦੀ ਉਹ ਕਿਵੇਂ ਹੋ ਸਕਦਾ ਹੈ ਉਹਦਾ ਹੱਲ। ਕਰਜ਼ਾ ਤਾਂ ਤੁਸੀਂ ਕਿਰਤ ਕਰੋਗੇ, ਜਿਹੜਾ ਕਰਜ਼ਾ ਲਿਆ ਹੈ ਉਹਨੂੰ ਉਤਾਰੋਗੇ, ਜਾਦੂ ਨਾਲ ਕਰਜ਼ੇ ਨਹੀਂ ਉਤਰਦੇ। ਤੋ ਐਸੇ ਇਸ਼ਤਿਹਾਰ ਜਦੋਂ ਪੜ੍ਹਦੇ ਹਾਂ, ਅਫਸੋਸ ਇਸ ਗੱਲ ਦਾ, ਸਿੱਖ ਅਖਬਾਰਾਂ ਵਿੱਚ ਸਿੱਖ ਪੜ੍ਹਦੇ ਹਨ, ਪੰਜਾਬੀ ਪੜ੍ਹਦੇ ਹਨ, ਇਹਦਾ ਮਤਲਬ ਇਹ ਹੈ ਕਿ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਇਹ ਵਪਾਰ ਹੋ ਰਿਹਾ ਹੈ, ਜਿਹੜਾ ਕਿ ਨਿਰਾ ਹੀ ਝੂਠ ਹੈ। ਇਸ ਕਰਕੇ ਤੁਸੀਂ ਜਿਤਨੇ ਕੋ ਆਏ ਹੋ, ਤੁਹਾਨੂੰ ਮੈਂ ਬੇਨਤੀ ਕਰਾਂ, ਅੱਜ ਪ੍ਰਣ ਕਰਕੇ ਜਾਇਓ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ। ਗਰੀਬਨਵਾਜ ਪਾਤਸ਼ਾਹ, ਅਸੀਂ ਕਿਸੇ ਜਾਦੂ ਟੂਣੇ ਵਾਲੇ ਦੇ ਕਿਸੇ ਪਖੰਡੀ ਦੇ ਡੇਰੇ 'ਤੇ ਨਹੀਂ ਜਾਵਾਂਗੇ, ਕਿਸੇ ਦੀ ਦੁਕਾਨ 'ਤੇ ਨਹੀਂ ਜਾਵਾਂਗੇ। ਫਿਰ ਤਾਂ ਸਾਡਾ ਕੀਰਤਨ ਦਰਬਾਰ ਹੋਇਆ, ਆਤਮਰਸ ਕੀਰਤਨ ਦਰਬਾਰ ਸੁਣਿਆ, ਸਫਲ ਹੈ, ਅਤੇ ਜੇ ਸੁਣ ਕੇ ਚਲੇ ਗਏ ਤਾਂ ਕੱਲ੍ਹ ਨੂੰ ਫਿਰ ਉੱਥੇ ਹੀ ਲਾਈਨ ਲੱਗੀ ਹੋਈ, ਫਿਰ ਗੁਰੂ ਪਿਆਰੇ ਕੋਈ ਲਾਭ ਨਹੀਂ। ਇਸ ਨੂੰ ਕੇਵਲ ਕੰਨ ਰਸ ਆਖਾਂਗੇ, ਕਿਤੇ ਸਮਾਧਾਂ ਦੀ ਪੂਜਾ ਹੋ ਰਹੀ, ਕਿਤੇ ਜਠੇਰਿਆਂ ਦੀ ਪੂਜਾ ਹੋ ਰਹੀ, ਕਿਸੇ ਤਰ੍ਹਾਂ ਤਰ੍ਹਾਂ ਦੇ, ਆਖਿਰ ਅਸੀਂ ਕੀਰਤਨ ਸੁਣ ਕੇ ਕੀ ਕਰ ਰਹੇ ਹਾਂ। ਇਸ ਲਈ ਮੈਂ ਆਪ ਸੰਗਤ ਨੂੰ ਬੇਨਤੀ ਕਰਾਂ, ਇਹਨਾਂ ਜਾਦੂ ਟੂਣਿਆਂ ਤੋਂ ਬਚਣਾ, ਵਹਿਮਾਂ ਭਰਮਾਂ ਤੋਂ ਬਚਣਾ, ਘਰਾਂ ਦੇ ਵਿੱਚ ਜੋ ਪ੍ਰੋਬਲਮ ਸਾਡੀਆਂ ਹਨ, ਮੁਸ਼ਕਲਾਂ ਹਨ, ਉਹਨਾਂ ਨੂੰ ਬੈਠ ਕੇ ਹੱਲ ਕਰੋ, ਉਹਦਾ ਕਾਰਨ ਲੱਭੋ ਕਿਉਂ ਹੋਇਆ। ਜਦੋਂ ਤੁਸੀਂ ਕਾਰਨ ਲੱਭੋਗੇ, ਮੈਂ ਬਹੁਤ ਸਾਰੇ ਲੋਕਾਂ ਨੂੰ ਐਸਿਆਂ ਨੂੰ ਦੇਖਿਆ ਜਿਹੜੇ ਕ੍ਰੈਡਿਟ ਕਾਰਡ ਦੀ ਵਧਿਆ ਕਰਕੇ ਕਰਜ਼ੇ ਥੱਲੇ ਦੱਬੇ ਹੋਏ, ਕ੍ਰੈਡਿਟ ਕਾਰਡ ਨੇ ਤੁਹਾਨੂੰ ਸਭ ਕੁਝ ਦੇ ਦਿੱਤਾ, ਪਰ ਇਸ ਗੱਲ ਦਾ ਧਿਆਨ ਨਾ ਰਿਹਾ ਕਿ ਇਹ ਕਰਜ਼ਾ ਚੜ ਰਿਹਾ ਹੈ। ਉਹਨੇ ਕਰਜ਼ੇ ਥੱਲੇ ਦੱਬ ਦਿੱਤਾ, ਤਾਂ ਬਾਬਾ ਜੀ ਕਿੱਥੋਂ ਕਰਜ਼ਾ ਲਾ ਦੇਣਗੇ, ਚੰਗਾ ਸੀ ਜੇ ਕ੍ਰੈਡਿਟ ਕਾਰਡ ਨਾ ਲਿਆ ਹੁੰਦਾ। ਸੋ ਇਸ ਕਰਕੇ ਆਪਣੀਆਂ ਮੁਸ਼ਕਲਾਂ ਦਾ ਹੱਲ ਆਪ ਬੈਠ ਕੇ ਕਰੋ, ਨਾ ਕਿਸੇ ਜਾਦੂ ਟੂਣੇ ਦੇ ਅੱਗੇ ਜਾ ਕੇ। ਪਹਿਲਾਂ ਹੀ ਕਰਜ਼ਾਈ ਹੋਏ, ਉੱਥੋਂ ਹੋਰ ਬਾਬਾ ਜੀ ਨੂੰ ਪੈਸੇ ਦੇ ਕੇ ਉਹ ਵੀ ਗਏ। ਸੋ ਆਪਾਂ ਸਾਹਿਬਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ, ਗਰੀਬ ਨਵਾਜ ਪਾਤਸ਼ਾਹ, ਸੰਜਮੀ ਜੀਵਨ ਜਿਉਣ ਦੀ ਜਾਚ ਸਿਖਾ, ਸੰਜਮੀ ਪਹਿਨਣ ਦੀ ਜਾਚ ਸਿਖਾ, ਸੰਜਮੀ ਖਾਣ ਦੀ ਜਾਚ ਸਿਖਾ, ਫਿਰ ਸਾਰੇ ਹੱਲ ਲੱਭ ਪੈਣਗੇ। ਆਪਸ ਵਿੱਚ ਬੈਠ ਕੇ ਸਾਡੀਆਂ ਘਰਾਂ ਦੀਆਂ ਮੁਸ਼ਕਲਾਂ ਉਹਨਾਂ ਨੂੰ ਅਸੀਂ ਹੱਲ ਕਰ ਲਈਏ, ਫਿਰ ਸਾਨੂੰ ਕਿਤੇ ਜਾਣ ਦੀ ਜ਼ਰੂਰ ਨਹੀਂ। ਆਸਰਾ ਕੇਵਲ ਸਿੱਖ ਨੇ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲੈਣਾ, ਉਸ ਮਾਲਕ ਦੇ ਨਾਲ ਜੁੜਨਾ। ਆਓ ਜੀ ਭਾਈ ਸਾਹਿਬ, ਭਾਈ ਦਵਿੰਦਰ ਸਿੰਘ ਜੀ ਸੋਢੀ ਆਪ ਨੂੰ ਸ਼ਬਦ ਨਾਲ ਜੁੜ ਰਹੇ ਹਨ, ਉਹਨਾਂ ਕੋਲ ਚਲੋ।
1: ਆਓ ਸਤਸੰਗੀਓ, ਸਮਾਧੀਆਂ ਲਾਓ, ਪਿਆਰ ਵਿੱਚ ਭਿੱਜ ਕੇ ਕੀਰਤਨ ਦਾ ਰਸ ਮਾਣੀਏ। ਆਤਮ ਰਸ ਕੀਰਤਨ ਦਰਬਾਰ, ਕੀਰਤਨ ਤੁਸੀਂ ਰੋਜ਼ ਸੁਣਦੇ ਹੋ, ਆਪਾਂ ਅੱਜ ਸਾਰਿਆਂ ਨੇ ਕੀਰਤਨੀਏ ਬਣ ਕੇ ਕੀਰਤਨ ਕਰਨਾ ਹੈ। ਕੀਰਤਨ ਸੁਣਨ ਦਾ ਰਸ ਹੈ, ਪਰ ਜਦੋਂ ਤੁਸੀਂ ਮਿਲ ਕੇ ਕਰੋਗੇ ਨਾ, ਹੋਰ ਵੀ ਰਸ ਆਏਗਾ। ਸੰਗਤ ਦੇ ਵਿੱਚ ਨਿਤਨੇਮੀ ਸਿਮਰਨ ਵਾਲੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ, ਜਦੋਂ ਉਹ ਬੋਲਦੀਆਂ ਨੇ ਤੇ ਸਾਰਿਆਂ ਦਾ ਬੋਲਿਆ ਪ੍ਰਵਾਨ ਹੋ ਜਾਂਦਾ ਹੈ। ਇਸ ਲਈ ਕੀਰਤਨ ਵਿੱਚ ਬੋਲਣ ਲੱਗਿਆਂ ਕਦੇ ਸੰਕੋਚ ਨਾ ਕਰੀਏ, ਆਓ ਚੌਂਕੜੇ ਮਾਰੋ, ਹੱਥ ਜੋੜ ਕੇ ਸ਼ਰਧਾ ਤੇ ਪਿਆਰ ਵਿੱਚ ਭਿੱਜ ਕੇ ਵੀਰਾਂ ਨੂੰ ਬੇਨਤੀ ਹੈ, ਪਹਿਲਾਂ ਤੇ ਜਕਾਰੇ ਦੀ ਬਖਸ਼ਿਸ਼ ਕਰੋ।

ਅਰਨਾਮ ਮੇਰੇ ਮਨ ਭਾਵਦਾ ਹੈ। ਜਦੋਂ ਤੂੰ ਸਵੇਰੇ ਨਿਤਨੇਮ ਕਰਕੇ ਬਾਣੀ ਪੜ੍ਹ ਕੇ ਘਰੋਂ ਤੁਰਦਾ ਏ ਨਾ, ਗੁਰੂ ਨਾਨਕ ਮਹਾਰਾਜ ਤੇਰੇ ਨਾਲ ਜਾਂਦੇ ਨੇ। ਤੂੰ ਦਿਨ ਭਰ ਵਿੱਚ ਜਿੰਨੇ ਕੰਮ ਕਰਦਾ ਏ, ਚੰਗੇ ਚੰਗੇ ਕੰਮ ਮਹਾਰਾਜ ਆਪ ਤੇਰੇ ਕੋਲੋਂ ਕਰਵਾ ਲੈਂਦੇ। ਨਿਤਨੇਮ ਇਹ ਬਾਣੀ ਗੁਰੂ ਨਾਨਕ ਦੀ ਬਾਂਹ ਹੈ। ਜਦੋਂ ਤੂੰ ਬਾਣੀ ਪੜ੍ਹਦਾ ਜਾਂਦਾ ਏ, ਗੁਰੂ ਨਾਨਕ ਦੀਆਂ ਖੁਸ਼ੀਆਂ ਨਾਲ ਨਾਲ ਲੈ ਕੇ ਤੁਰਦਾ ਏ, ਸਤਿਗੁਰਾਂ ਦਾ ਹਿਰਦਾ ਖੁਸ਼ ਹੋ ਜਾਂਦਾ ਏ। ਵਾਹ, ਕਿਆ ਖੂਬ ਗਾਵਦਾ ਹੈ, ਇਹ ਮੈਨੂੰ ਚੰਗਾ ਲੱਗਦਾ ਹੈ, ਇਹਦਾ ਗਾਉਣਾ ਪ੍ਰਵਾਨ ਹੈ। ਆਓ ਪਿਆਰੇ, ਨਿਤਨੇਮ ਦੀ ਦਾਤ, ਸਿਮਰਨ ਦੀਆਂ ਦਾਤਾਂ ਮੰਗ ਲਈ। ਕੋਈ ਰਸਨਾ ਬਾਂਝੀ ਨਾ ਰਹੇ, ਚੌਂਕੜੇ ਮਾਰੋ ਹੱਥ ਜੋੜ ਕੇ, ਇਹਨਾਂ ਪੰਕਤੀਆਂ ਨੂੰ ਰਸਨਾ ਤੇ ਲਿਆਈਏ।

ਮਤਾਵਾਂ ਭੈਣਾਂ ਇਸ ਪਾਸੇ ਸਾਰਿਆਂ ਨੇ ਬਾਵਾਂ ਅਸੀਂ ਉੱਪਰ ਖੜੀਆਂ ਨਹੀਂ ਕੀਤੀਆਂ ਕਈ ਹਜੇ ਵੀ ਫਰਮਾ ਰਹੇ ਹਨ ਆਓ ਪਿਆਰਿਓ ਕਲਗੀ ਧਰ ਪਾਤਸ਼ਾਹ ਜੀ ਦਾ ਜਕਾਰਾ ਹੈ ਕੋਈ ਵੀ ਰਚਨਾ ਖਾਲੀ ਨਾ ਰਹੇ ਜੋ ਸੰਦਰ ਸਤਿ ਸ੍ਰੀ ਅਕਾਲ ਦਾ ਜਵਾਬ ਜੋ ਹੈ ਰੱਜ ਰੱਜ ਕੇ ਇਸ ਤਰ੍ਹਾਂ